ਹਾਉ ਤਿਨ ਕਹਿ ਬਲਿਹਾਰ ਨੈ ਜਿਨ੍ਹਾਂ ਨਾਮੇ ਲੱਗਾ ਪਿਆਰ ਸਹੀ ਸੁਖੀਏ ਚੌ ਜੁਗੀ ਜਿਨ੍ਹਾਂ ਨਾਮ ਫੁੱਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ ਹਾਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੀ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹਉ ਤਿਨ ਬਲਹਾਰ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣ ਪਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਈ ਹਰ ਕਾ ਮਹਿਲ ਨ ਪਾਵਈ ਮਰ ਵਿਸ਼ਟਾ ਮਾਇ ਸਮਾਈ ਮਨ ਰੇ ਗ੍ਰਹਿ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੀ ਗੁਰਮੁਖ ਹੋਇ ਪ੍ਰਗਾਸ ਪੌੜੀ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮਹਿ ਪਾਈ ਘਰ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਈ ਜੇ ਲੱਖ ਇਸਤਰੀਆਂ ਭੋਗ ਕਰਹੇ ਨਵ ਖੰਡ ਰਾਜ ਕਮਾਏ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋਨੀ ਪਾਹੀ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਤਲਾਈ ਤਿੰਨਾਂ ਪਿੱਛੇ ਰਿੱਧ ਸਿੱਧ ਫਿਰੈ ਉਹਨਾਂ ਤਿਲਨਾ ਤਮਾਈ ਜੋ ਪ੍ਰਭ ਭਾਵੈ ਸੋ ਟੀਐ ਅਬਰ ਨ ਕਰਣਾ ਜਾਈ ਜਨ ਨਾਨਕ ਜੀਵੈ ਨਾਮ ਲੈ ਹਰ ਦੇਵ ਸਹਿਜ ਸੁਭਾਈ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ ਗੁਰਮੁਖ ਸਰਕਾਰ ਕਮਾਵਨ ਸੱਚ ਘਾਟ ਪ੍ਰਗਟ ਹੋਈ ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਤਿੰਨ ਨਿਜ ਕਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਈ ਸਤਿਗੁਰ ਸੱਚ ਪ੍ਰਭ ਨਿਰਮਲਾਉ ਸ਼ਬਦ ਮਿਲਾਵਾ ਹੋਏ ਰਾਉ ਸ਼ਬਦ ਮਿਲੈ ਐਸੋ ਮਿਲ ਰਹੇ ਜਿਸ ਨੂੰ ਆਪੇ ਲਈ ਮਿਲਾਈ ਦੂਜੇ ਭਾਈ ਕੋ ਨਾ ਮਿਲਾਈ ਫਿਰ ਆਵੈ ਜਾਈ ਸਭ ਮਹਿ ਇੱਕ ਵਰਤਦਾ ਏਕੋ ਰਹਿਆ ਸਮਾਈ ਜਿਸ ਨੂੰ ਆਪ ਦਇਆਲ ਹੋਈ ਸੋ ਗੁਰਮੁਖ ਨਾਮ ਸਮਾਈ ਪੜ ਪੰਡਿਤ ਜੋਤ ਕੀ ਵਾਦ ਕਰਹਿ ਵਿਚਾਰੂ ਮਤ ਬੁੱਧ ਭਵੀ ਨਾ ਬੁਝਈ ਅੰਤਰ ਲੋਭ ਬਿਕਾਰ ਲੱਖ ਚੌਰਾਸੀ ਭਰਮ ਲਈ ਭ੍ਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਏ ਨਾ ਮਿਟਣਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਈ ਸ਼ਬਦ ਮਿਲਹੇ ਤਾਂ ਮਿਲ ਹਰ ਮਿਲਾਏ ਸੇਵਾ ਪਵੈ ਸਭ ਥਾਈ ਪਾਰਸ ਪਰਸਿਆ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਮਤ ਕਰਹਿ ਮਤ ਤੂੰ ਕਰਹਿ ਪੁਕਾਰ ਲੱਖ ਚੌਰਾਸੀ ਜਨ ਸਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਤੇ ਦਇਆਲ ਹੈ ਸਭਨਾ ਕਰਦਾ ਸਾਰੂ ਨਾਨਕ ਗੁਰਮੁਖ ਬੁੱਝੀਐ ਪਾਈਐ ਮੁਖ ਦੁਆਰ ਸ੍ਰੀ ਰਾਗ ਮਹੱਲਾ

ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਹਾਰ ਜਾਸ ਹਿਰਦੈ ਜਿਨ ਕੈ ਹਰ ਵਸੈ ਚਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਈ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਬਲਾਈ ਰਾਉ ਹਰ ਸੰਤੋ ਦੇਖੋ ਨਦਰ ਕਰੂ ਨਿਕਟ ਵਸੈ ਭਾਰ ਪੂਰ ਗੁਰਮੁਖ ਜਿਨੀ ਪਛਾਣਿਆ ਸੇ ਦੇਖੈ ਸਦਾ ਦੂਰ ਜਿਨ ਗੁਣ ਤਿੰਨ ਸਾਧ ਮਨ ਵਸੈ ਔਗੁਣਵੰਤਿਆਂ ਦੂਰ ਮਨ ਮੁਖ ਗੁਣ ਤੈ ਬਾਹਰੀ ਬਿਨ ਨਾਵੇ ਮਰਦੇ ਚਹੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਅਣਗਿਣ ਭਗਤੀ ਰਤਿਆ ਮਨ ਤਨੂ ਨਿਰਮਲ ਹੋਏ ਕੂੜਾ ਰੰਗ ਕੁਸੁੰਭ ਕਾ ਬਿਨ ਸਜਾਈ ਦੁਖ ਰੋਈ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਸਿਰ ਹੋਈ ਜਨਮ ਪਦਾਰਥ ਇਹ ਜਨਮ ਪਦਾਰਥ ਪਾਈ ਕੈ ਹਰ ਨਾਮ ਨਾ ਚੇਤੈ ਲਿਵਲਾਈ ਪਗ ਖਿਸਿਆਂ ਰਹਿਣਾ ਨਹੀਂ ਆਗੈ ਠੌਰ ਨਾ ਪਾਈ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਈ ਜਿਸ ਨਜ਼ਰ ਕਰੇ ਸੋ ਉਭਰੈ ਹਰ ਸੇਤੀ ਲਿਵਲਾਈ ਦੇਖਾ ਦੇਖੀ ਸਭ ਕਰੇ ਮਨ ਮੁਖ ਪੂ ਬੂਝ ਨਾ ਪਾਈ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿਨ ਥਾਈ ਹਰ ਗੁਣ ਗਾਵਹਿ ਹਰ ਨਿਤ ਪੜ੍ਹੈ ਹਰ ਗੁਣ ਗਾਈ ਸੁਮਾਈ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਈ ਸ੍ਰੀ ਰਾਗ ਮਹੱਲਾ ਤੀਜਾ ਜਿੰਨੀ ਇੱਕ ਮਾਨ ਨਾਮ ਧਿਆਇਆ ਗੁਰਮਤੀ ਵਿਚਾਰ ਜਿਨ ਕੇ ਮੁਖ ਸਦ ਉਜਲੇ ਕਿਤ ਸੱਚੈ ਦਰਬਾਰ ਹੋਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈ ਐ ਮਲਹੁਮੈ ਕੱਢੈ ਧੋਏ ਰਹਾਉ ਮਨਮੁਖ ਨਾਮ ਨਾ ਜਾਣਨੀ ਬਿਨ ਨਾਵੈ ਪਤ ਜਾਈ ਸ਼ਬਦੈ ਸਾਧ ਨ ਆਇਓ ਲਾਗੇ ਦੂਜੈ ਪਾਈ ਵਿਸ਼ਟਾ ਕੇ ਕੀੜੇ ਪਵਹਿ ਵਿੱਚ ਵਿਸ਼ਟਾ ਤੇ ਵਿਸ਼ਟਾ ਮਾਹੀ ਸਮਾਈ ਤਿੰਨ ਕਾ ਜਨਮ ਸਫਲ ਹੈ ਜੋ ਚੱਲਹਿ ਸਤਿਗੁਰ ਭਾਈ ਕੁਲ ਉਧਾਰਹਿ ਆਪਣਾ ਧਨ ਜਣੇਂਦੀ ਮਾਈ ਹਰ ਹਰ ਨਾਮ ਧਿਆਈ ਹੈ ਜਿਸਨੋ ਕਿਰਪਾ ਕਰੇ ਰਜਾਈ ਜਿੰਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਈ ਉਹ ਅੰਦਰੋਂ ਬਾਹਰੋਂ ਨਿਰਮਲੀ ਸੱਚੇ ਸੱਚ ਸਮਾਈ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਈ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਛ ਕਰੈ ਵਾਪਾਰੂ ਹਰ ਨਾਮ ਸਲਾਹਣ ਸਦਾ ਸਦਾਰੂ ਵੱਖਰ ਹਰ ਨਾਮ ਆਧਾਰ ਗੁਰਪੂਰੈ ਹਰ ਨਾਮ ਦ੍ਰਿੜਾਇਆ ਹਰ ਭਗਤਾਂ ਤੁਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਈ ਰਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋ ਗਈ ਦੁਬਧਾ ਬੋਲ ਪਵਾਰ ਸੋ ਜਾਨ ਰਲਾਇਆ ਨਾ ਰਲਾਇ ਜਿਸ ਅੰਤਰ ਬਵੇਕ ਵਿਚਾਰ ਸੋ ਸੇਵਕ ਹਰ ਆਖੀ ਹੈ ਜੋ ਹਾਰ ਰਾਖੈ ਉਰਤਾਰ ਮਨ ਤਨ ਸੌਂਪੈ ਆਗੈ ਤਰੇ ਹਉਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੈ ਹਾਰ ਕਰਮ ਮਿਲੈ ਤਾਂ ਪਾਈ ਐ ਬਿਨ ਕਰਮੈ ਪਾਇਆ ਨਾ ਜਾਈ ਲੱਖ ਚੁਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੈ ਹਰ ਆਈ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸੁਮਾਈ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਈ ਅੰਨ ਦਿਨ ਨਾਮ ਧਿਆਈ ਐ ਸਹੀਜੇ ਨਾਮ ਸੁਮਾਈ ਅੰਦਰ ਰਚੈ ਹਰ ਸੱਚ ਸਿਆਮ ਰਸਨਾ ਹਰ ਗੁਣ ਗਾਈ ਭਾਈ ਰੇ ਜਗ ਦੁਖੀਆ ਦੂਜੈ ਪਾਈ ਗੁਰ ਸਰਣਾਈ ਸੁਖ ਲਹੈ ਅਣਜਨ ਨਾਮ ਧਿਆਈ ਰਹਾਉ ਸਾਚੇ ਮੈਲ ਨਾ ਲਾਗਈ ਮਨ ਨਿਰਮਲ ਹਰ ਧਿਆਈ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਈ
ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੀ ਮਲ ਪਰੇ ਹਉਮੈ ਤ੍ਰਿਸ਼ਨਾ ਵਿਕਾਰ ਬਿਨ ਸ਼ਬਦ ਮੈਲ ਨਾ ਉਤਰੈ ਮਰ ਜੰਮੈ ਹੋਈ ਪਵਾਰ ਧਾਤੁਰ ਬਾਜੀ ਪਲਚ ਰਹੀ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸਾਂਝਮੀ ਹਰ ਕੈ ਨਾਮ ਤਿਆਰ ਗੁਰਮੁਖ ਸਦਾ ਧਿਆਈ ਹੈ ਏਕ ਨਾਮ ਕਰਤਾਰ ਨਾਨਕ ਨਾਮ ਧਿਆਈ ਹੈ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਈ ਸ਼ਬਦ ਨਾ ਕੀਨੈ ਸਦਾ ਦੁੱਖ ਹਰ ਦਰਗਾਹ ਪਤ ਹੋਏ ਹਉ ਮੈਂ ਗੁਰਮੁਖ ਹੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਨ ਸਪੂਰ ਰਹੀ ਨ ਪਿਆਸਾ ਸਤਿਗੁਰ ਸੇਵ ਮੋਹ ਪਰ ਜਲੈ ਕਰਹੀ ਮਾਹੀ ਉਦਾਸੀ।

ਪਾਈਐ ਅੰਤਰ ਸਭ ਵੱਖ ਹੋਵੇ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਖੋਵੇ ਨਾਮ ਨਿਧਾਨ ਅਖੁੱਟ ਹੈ ਵਡਭਾਗ ਪ੍ਰਾਪਤ ਹੋਵੇ ਮੇਰੇ ਮਨ ਤਜ ਨਿੰਦਾ ਹੋ ਮੈਂ ਅਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕ ਅੰਕਾਰ ਆਉ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਇੰਦੇ ਜਪ ਜਪ ਹਿਰਦੈ ਮੁਰਾਰੂ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਿਗੁਰ ਤੇ ਜੋ ਮੂੰਹ ਫੇਰ ਹੈ ਮੱਥੇ ਤਿਨ ਕਾਲੀ ਅੰਦਨ ਦੁੱਖ ਕਮਾਵੰਦੇ ਨਿਤ ਜੋਹੇ ਜਮਜਾਲੇ ਸੁਪਨੈ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਹੀ ਕਹੇ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵੇ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਇਹ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਾਉ ਮਨਮੁਖ ਮਨ ਤਨ ਅੰਧ ਹੈ ਕਿਸ ਨੂੰ ਠੌਰ ਨਾ ਠਾਉ ਬਹੁ ਜੋਨੀ ਪਾਉਂਦਾ ਫਿਰੈ ਜਿਉਂ ਸੁਣੈ ਕਰ ਕਾਉ ਗੁਰਮਤੀ ਪਟ ਚਾਨਣਾ ਸ਼ਬਦ ਮਿਲੈ ਹਰ ਨਾਉ ਤ੍ਰੈ ਗੁਣ ਦਿਖਿਆ ਅੰਧ ਹੈ ਮਾਇਆ ਮੋਹ ਗੁਬਾਰੂ ਲੋਭੀ ਅੰਨ ਕੋ ਸੇਵੰਦੇ ਪੜ ਵੇਦਾਂ ਕਰੈ ਗੁਕਾਰ ਦਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰੂ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਸੋ ਚੌਥਾ ਪਦ ਪਾਈ ਕਰ ਕਿਰਪਾ ਮਿਲਾਇਆ ਨੂੰ ਹਰ ਨਾਮ ਵਸਿਆ ਮਨ ਆਏ ਪੋਤੈ ਜਿਨ ਕੈ ਪੁੰਨ ਹੈ ਤਿੰਨ ਸਤਸੰਗਤ ਮਿਲਾਏ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੈ ਸ਼ਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿੰਨ ਬਿਟੋਂ ਬਲ ਜਾਉ ਆਪ ਛੋੜ ਚਰਨ ਨਹੀਂ ਲੱਗਾ ਚੱਲਾਂ ਤਿੰਨ ਕੈ ਭਾਈ ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈ ਐ ਹਾ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਾਓ ਜਿੱਦੂ ਪਾਈ ਪਾਈਐ ਸਚ ਸੋਏ ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਪਾਵੈ ਸੋਏ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਜਿਹਾ ਇਹ ਸਹਿਸਾ ਮੂਲੈ ਨਾਹੀ ਭਾਉ ਲਾਈ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵੇਖਿਆ ਲੁਭਾਣੀ ਸੇਵਾ ਕਰੇ ਬਡਾਣੀ ਆਪਣਾ ਧਰਮ ਗਵਾਵੈ ਬੂਝੈ ਨਾਹੀ ਅਣਜਨ ਨਾ ਦੁੱਖ ਬਿਹਾਣੀ ਮਨਮੁਖ ਅੰਧ ਨਾ ਚੇਤਈ ਡੂਬ ਮੂਏ ਬਿਨ ਪਾਣੀ ਰਾ ਮਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਨਾ ਜਾਈ ਰਾਉ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੋਸ਼ੀ ਪਾਈ ਆਵਣ ਜਾਣਾ ਜੰਮਣ ਮਰਨਾ ਮਨਮੁਖ ਬਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਹੱਥ ਸੁਖਾਲੀ ਜੋ ਇੱਛਾ ਸੋ ਫਲ ਪਾਈ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਨਾਗਤੀ ਹਉ ਤਿੰਨ ਕਹਿ ਬਲ ਜਾਉ ਦਰ ਸੱਚੈ ਸੱਚੀ ਵਡਿਆਈ ਸਹਿਜੇ ਸਚ ਸਮਾਉ ਨਾਨਕ ਨਗਰੀ ਪਾਈਐ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਾਮਾ ਬਣੇ ਜਉਂ ਦੁਹਾਗਣ ਤਨ ਸ਼ਿੰਗਾਰ ਸੇ ਜੈ ਕੰਤ ਮੈਂ ਆਵਈ ਨਿਤਨਤ ਹੋਏ ਖੁਆਰੂ ਫਿਰ ਕਾ ਮਹਿਲ ਨ ਪਾਵਈ ਨਾ ਦਿਸੈ ਕਰਬਾਰ ਭਾਈ ਰੇ ਇੱਕ ਮਾਨ ਨਾਮ ਤੇ ਆਏ ਸੰਤਾਂ ਸੰਗਤ ਮਿਲ ਰਹੇ ਹਾਰ ਜਪ ਰਾਮ ਨਾਮ ਸੁਖ ਪਾਈ ਰਾਉ ਗੁਰਮੁਖ ਸਦਾ ਸੁਹਾਗਣੀ ਹੈ ਪਿਰ ਰਾਖਿਆ ਉਰਧਾਰ ਮਿੱਠਾ ਬੋਲੈ ਨਿਵ ਚਲੈ ਸੇ ਜੈ ਰਵੈ ਪਤਾਰ ਸ਼ੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੀ ਤਪਾਰ ਪੂਰਾ ਭਾਗ ਸਤਿਗੁਰ ਮਿਲੈ।

ਜਾਂ ਭਾਗੈ ਕਾ ਉਦੋ ਹੋਈ। ਅੰਤਰੋਂ ਦੁੱਖ ਬ੍ਰਹਮ ਕਟੀਐ, ਦੋ ਸੁਖ ਪ੍ਰਾਪਤ ਹੋਈ। ਗੁਰ ਕੈ ਪਾਣੈ ਜੋ ਚੱਲੈ, ਦੁੱਖ ਨ ਮਿਟ ਪਾਵੈ ਕੋਈ। ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਈ। ਜਿਨ੍ਹਾਂ ਪ੍ਰਾਪਤ ਦਿਨ ਪੀਆ, ਵਿੱਚੋਂ ਮੈਂ ਵਿੱਚੋਂ ਕੋਈ। ਨਾਨਕ ਗੁਰਮੁਖ ਨਾਮ ਧਿਆਈ ਆਏ, ਸੱਚ ਮਿਲਾਵਾ ਹੋਈ। ਸ੍ਰੀ ਰਾਗ ਮਹੱਲਾ ਤੀਜਾ, ਜਾਂ ਫਿਰ ਜਾਣੇ ਆਪਣਾ, ਤਨ ਮਨ ਅੱਗੇ ਧਰੇ। ਜਾਂ ਫਿਰ ਜਾਣੇ ਆਪਣਾ, ਤਨ ਮਨ ਅੱਗੇ ਧਰੇ। ਸੁਹਾਗਣੀ ਕਰਮ ਕਮਾਵਨੀਆਂ, ਸਹੀ ਕਰਮ ਕਰੇ। ਸਹਿਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਭਗਤ ਬਿਨ ਗੁਰ ਭਗਤ ਨਾ ਪਾਈਐ। ਜੇ ਲੋਚੈ ਸਭ ਕੋਇ ਰਾਉ, ਲੱਖ ਚੌਰਾਸੀ ਫੇਰ ਪਇਆ, ਕਾਮਣ ਦੂਜੈ ਪਾਏ। ਬਿਨ ਗੁਰ ਨੀਂਦ ਨ ਆਵਈ, ਦੁਖੀ ਰਹਿਣ ਵਿਹਾਈ। ਬਿਨ ਸ਼ਬਦੈ ਫਿਰ ਨਾ ਪਾਈਐ, ਬਿਰਥਾ ਜਨਮ ਗਵਾਈ। ਹਉ ਹਉ ਕਰਤੀ ਜਗ ਫਰੀ, ਨਾ ਧਨ ਸੰਪੈ ਨਾਲ। ਅੰਧੀ ਨਾਮ ਨਾ ਚੇਤਈ, ਸਭ ਬਾਧੀ ਜਮਕਾਲੂ। ਸਤਿਗੁਰ ਮਿਲਿਆ ਹੈ ਨਾਮ, ਧਨ ਪਾਇਆ ਹਰ ਨਾਮ ਹਰਦੈ ਸਮਾਲੂ। ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਈ। ਮਨ ਤਨ ਰਾਤਾ ਰੰਗ ਸਿਉ, ਰਸਨਾ ਰਸੰਗ ਰਸਾਈ। ਨਾਨਕ ਰੰਗ ਨਾ ਉਤਰੈ, ਜੋ ਹਰ ਧੁਰ ਛੋਡਿਆ ਲਾਈ। ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਕਿਰਪਾ ਕਰੇ ਭਗਤ ਕੀ ਜੈ। ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਿਲਾਏ ਬੂਝੈ। ਤਾਂ ਨਿਰਮਲ ਹੋਵੈ ਸੋਈ, ਹਰ ਜੀਉ ਸਾਚਾ ਸਾਚੀ ਬਾਣੀ। ਸ਼ਬਦ ਮਿਲਾਵਾ ਹੋਈ, ਭਾਈ ਰੇ ਭਗਤ ਹੀਣ ਕਾਹੀ ਜਗ ਆਇਆ। ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਉ। ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ਼ ਮਲਾਈ। ਜੀ ਜਾਣਤੇ ਕਿਆ ਬੇਚਾਰੀ, ਕਿਆ ਕੋ ਆਖ ਸੁਣਾਈ। ਗੁਰਮੁਖ ਆਪੇ ਦੇ ਵਡਿਆ ਵਡਾਈ, ਆਪੇ ਸੇਵ ਕਰਾਈ। ਦੇਖ ਕੁਟੰਬ ਮੋਹ ਲਭਾਣਾ, ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਹਾਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਆਪਣੇ ਮਨ ਚਿੱਤ ਕਹਿ ਕਹਾਈ, ਬਿਨ ਗੁਰ ਆਪ ਨਾ ਜਾਈ। ਹਰ ਜੀਉ ਦਾਤਾ ਭਗਤ ਵਸਲ ਹੈ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭੂ, ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ, ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਈ ਹਰ ਸੋਈ। ਗੁਰ ਕਾ ਸ਼ਬਦ ਮਨ ਵਸੈ, ਤਨ ਮਨ ਨਿਰਮਲ ਹੋਇ ਰਹਾਉ। ਕਰ ਕਿਰਪਾ ਘਰ ਆਇਆ, ਆਪੇ ਮਿਲਿਆ ਆਈ। ਗੁਰ ਸ਼ਬਦੀ ਸਲਾਹੀ ਆਏ, ਰੰਗੇ ਸਹਿ ਸੁਭਾਈ। ਸੱਚਾ ਸ਼ਬਦ ਸਮਾਇਆ, ਮਿਲ ਰਹੇ ਨਾ ਵਿਛੜ ਜਾਈ। ਜੋ ਕਿਛ ਕਰਨਾ ਸੋ ਕਰ ਰਹੇ, ਆਵਰ ਨ ਕਰਨਾ ਜਾਈ। ਚਿਰੀ ਵਿਛੁਨੇ ਮੇਲਿਆ ਨੂੰ, ਸਤਿਗੁਰ ਪੰਨਹਿ ਪਾਏ। ਆਪੇ ਕਾਰ ਕਰਾਏ ਸੀ, ਅਵਰ ਕੇ ਕਰਨਾ ਜਾਈ। ਮਨ ਤਨ ਰਤਾ ਰੰਗ ਸਿਉ, ਹੋਮੈ ਤਾਜ ਵਿਕਾਰੂ। ਅਹਿਨਸ ਹਿਰਦੈ ਰਵ ਰਹੀ, ਨਿਰਭਉ ਨਾਮ ਨਿਰੰਕਾਰ। ਨਾਨਕ ਆਪ ਮਿਲਾਏ ਨ ਪੂਰੇ ਸ਼ਬਦ ਅਪਾਰੂ। ਸ੍ਰੀ ਰਾਗ ਮਹੱਲਾ ਤੀਜਾ, ਗੋਬਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ। ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚੋਂ ਜਾਈ। ਸਤਿਗੁਰ ਮਿਲਿਆ ਸਦ ਪੈ ਰਚੈ, ਆਪ ਵਸੈ ਮਨ ਆਈ। ਭਾਈ ਰੇ ਗੁਰਮੁਖ ਬੂਝੈ ਕੋਈ, ਬਿਨ ਬੂਝੈ ਕਰਮ ਕਮਾਵਣੀ। ਜਨਮ ਪਦਾਰਥ ਖੋਏ ਰਹਾਉ, ਜਿਨੀ ਚਾਖਿਆ ਤਿਨੀ ਸਾਧ ਪਾਇਆ। ਬਿਨ ਚਾਖੇ ਪਰਮ ਪੁਲਾਈ, ਅੰਮ੍ਰਿਤ ਸਾਚਾ ਨਾਮ ਹੈ। ਕਹਿਣਾ ਕਿਸੇ ਕਛੂ ਨਾ ਜਾਈ। ਪੀਵਤ ਹੂੰ ਪਰਵਾਨ ਪਇਆ, ਪੂਰੇ ਸ਼ਬਦ ਸਮਾਈ। ਆਪੇ ਦੇਹ ਤਾਂ ਪਾਈਐ, ਹੋਰ ਕਰਨਾ ਕਿਸੂ ਨ ਜਾਈ। ਦੇਵਣ ਵਾਲੇ ਕਹਿ ਹੱਥ ਦਾਤ ਹੈ, ਗੁਰੂ ਦੁਆਰੇ ਪਾਈ। ਜਿਹਾ ਕੀ ਤੋਨ ਤੇਹਾ ਹੋ ਤੇਹਾ ਹੋਆ, ਜਿਹੇ ਕਰਮ ਕਮਾਈ। ਜਤ ਤਤ ਸੰਜਮ ਨਾਮ ਹੈ, ਬਿਨ ਨਾਵੈ ਨਿਰਮਲ ਨਾ ਹੋਈ। ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਈ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਗਪਾ ਵੈ ਸੋਈ। ਸ੍ਰੀ ਰਾਗ ਮਹੱਲਾ ਤੀਜਾ,
ਕਾਇਆ ਸਾਧੈ ਉਰਧ ਤਪ ਕਰੈ ਵਿਚੋਂ ਹਉਮੈ ਨਾ ਜਾਈ ਅਧਿਆਤਮ ਕਰਮ ਜੇ ਕਰੇ ਕਰ ਨਾਮ ਨਾ ਕਬਹੀ ਪਾਈ ਗੁਰ ਕਾ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਈ ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ ਗੁਰ ਪ੍ਰਸਾਦੀ ਛੁੱਟੀ ਹੈ ਬਿਖ ਭਾਉ ਜਲ ਸ਼ਬਦ ਗੁਰ ਤਰਣਾ ਰਾਉ ਤ੍ਰੈ ਗੁਣ ਸਭਾ ਦਾਤ ਹੈ ਦੂਜਾ ਪਾਉ ਬੇਕਾਰੂ ਪੰਡਿਤ ਪੜੈ ਬੰਧਨ ਬਹੁ ਬਾਧਾ ਨਹਿ ਬੂਝੈ ਵਿਖਿਆ ਬਿਖਾ ਪਿਆਰ ਸਤਿਗੁਰ ਮਿਲਿਆ ਤ੍ਰਿਕੁਟੀ ਛੁਟੈ ਚੌਥੇ ਪਾਦ ਮੁਕਤ ਦੁਆਰ ਗੁਰ ਤੇ ਮਾਰਗ ਪਾਈ ਹੈ ਚੂਕੈ ਮੋਹ ਗਵਾਰੂ ਸ਼ਬਦ ਮਰੈ ਤਾਂ ਉਦਰੈ ਪਾਏ ਮੂਖ ਦੁਆਰ ਗੁਰ ਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ ਇਹ ਮਨੁਆ ਅਤ ਸਬਲ ਹੈ ਛੱਡੇ ਤਾਂ ਛੱਡੇ ਨਾ ਕਿਤੇ ਉਪਾਈ ਦੂਜੇ ਭਾਈ ਦੁੱਖ ਲਾਈਂਦਾ ਬਹੁਤੀ ਦੇਹ ਸਜਾਈ ਨਾਨਕ ਨਾਮ ਲੱਗੇ ਸੇ ਉਭਰੇ ਹਉਮੈ ਸ਼ਬਦ ਗਵਾਈ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇਹ ਦਰੜਾਏ ਬਿਨ ਗੁਰ ਕਿਰੇ ਨ ਪਾਇਓ ਵਿਰਸਾ ਜਨਮ ਗਵਾਈ ਮਨਮੁਖ ਕਰਮ ਕਮਾਵਣੀ ਦਰਗਾਹ ਮਿਲੈ ਸਜਾਈ ਮਾਨ ਰੇ ਦੂਜਾ ਪਾਉ ਚੁਕਾਈ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਥਾਂ ਪਾਈ ਰਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰੂ ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰੂ ਮਨ ਨਿਰਮਲ ਨਾਮ ਧਿਆਈ ਹੈ ਤਾਂ ਪਾਈ ਮੁਖ ਦੁਆਰੂ ਹਉਮੈ ਵਿੱਚ ਜਗ ਬਿਨ ਸੁਧਾ ਮਰ ਜੰਮੈ ਆਵੈ ਜਾਈ ਮਨਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਈ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨਿਆ ਗੁਰ ਪਾਈਐ ਵਿਚੋਂ ਆਪ ਗਵਾਈ ਅਣਦਿਨ ਭਗਤ ਕਰੇ ਸਦਾ ਸਾਚੇ ਕੀ ਲਿਵਲਾਈ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿੰਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਲ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖਾ ਦੂਰ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਹਿਆ ਭਰਪੂਰ ਰਹਾਉ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰੂ ਸੱਚਾ ਸਾਹ ਵਰਤਦਾ ਕੋਈ ਨਾ ਮਿਟਣਹਾਰ ਮਨਮੁਖ ਮਹਿਲ ਨਾ ਪਾਇਨੀ ਕੂੜ ਮੁਠੇ ਕੂੜਿਆਰ ਹਉਮੈ ਕਰਤਾ ਜਗ ਮੂਆ ਗੁਰ ਬਿਨ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਤਾਰ ਸਤਿਗੁਰ ਸੇਵੈ ਤਾਂ ਉਭਰਹੀ ਸੱਚ ਰੱਖੇ ਉਰਤਾਰ ਕਿਰਪਾ ਤੇ ਹਰ ਪਾਈਐ ਸ਼ਬਦ ਸੱਚ ਸ਼ਬਦ ਵਿਚਾਰੂ ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਬੇਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵੀ ਅਪੀ ਚਾਰੂ ਤੰਦਾ ਸਾਵਤ ਰਹਿ ਗਏ ਲਾਗਾ ਸਾਚ ਪਿਆਰੂ ਸੱਚ ਰੱਤੀ ਮਖੂ ਜਲੇ ਤਿਤ ਸੱਚ ਸੱਚੈ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰੂ ਇਸ਼ਨਾਨ ਦਾਨ ਜੇਤਾ ਕਰੇ ਦੂਜਾ ਭਾਈ ਖੁਆਰੂ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰੂ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹਿਤ ਅਪਾਰੂ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਈ ਸਤਿਗੁਰ ਕਾ ਭਾਣਾ ਮੰਨ ਲਈ ਵਿਚੋਂ ਆਪ ਗਵਾਏ ਇਹਾ ਸੇਵਾ ਚਾ ਕਰੀ ਨਾਮ ਵਸੈ ਮਨ ਆਈ ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਪਾਈ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਪੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਓ ਵੇਖੈ ਸਦਾ ਹਜ਼ੂਰ ਸੱਚਾ ਸ਼ਬਦ ਸਦਾ ਮਨ ਰਾਤਾ ਬ੍ਰਹਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਸੁਣੇ ਕਰਕਾ ਪਾਉਣਾ ਜਿਉਂ ਆਇਆ ਤਿਉਂ ਜਾਈ ਮਨਮੁਖ ਜਨਮ ਮਿਰਥਾ ਗਿਆ ਕਿਆ ਮੂੰਹ ਦੇਸੀ ਜਾਈ ਸਭ ਕਿਸੇ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਈ ਗੁਰ ਕਾ ਸ਼ਬਦ ਪਛਾਣੀ ਐ ਦੁੱਖ ਹਉਮੈ ਵਿੱਚੋਂ ਗਵਾਈ
ਸਤਿਗੁਰ ਸੇਵਨ ਆਪਣਾ ਤੈ ਹਾਉ ਤੈਨ ਕਹਿ ਲਾਗੂ ਪਾਈ ਨਾਨਕ ਦਰ ਸੱਚਾ ਸਜਿਆਰ ਹੈ ਤੇ ਹਾਉ ਤੈਨ ਬਲਹਾਰੇ ਜਾਉ ਸ੍ਰੀ ਆਗ ਮਹਲਾ ਤੀਜਾ। ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ ਦਾਂਦਰ ਨਾਮੇ ਰੱਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੇ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਆਉ ਸਾਸ ਨ ਬਿਰਥਾ ਕੋਈ ਮੇਰੇ ਮਨ ਹਰ ਕਾ ਨਾਮ ਤੇ ਆਈ ਸਾਚੀ ਭਗਤ ਤਾਂ ਕੀ ਆਏ ਜਾਂ ਹਰ ਵਸੈ ਮਨ ਆਈ ਰਾਉ ਸਹਿਜੇ ਖੇਤੀ ਰਾਹੀ ਆਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿ ਸੁਪਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਈ ਇਹ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਈ ਆਖਣ ਵੇਖਣ ਬੋਲਣ ਚੱਲ ਬੋਲਣਾ ਸ਼ਬਦੇ ਰਹਿਆ ਸਮਾਈ ਬਾਣੀ ਵਜੀ ਚਹੁ ਜੋਗੀ ਸੱਚੋ ਸੱਚ ਸੁਣਾਈ ਹਉਮੈ ਮੇਰਾ ਕਾ ਰਹਿ ਗਿਆ ਸੱਚੇ ਲਿਆ ਮਲਾਈ ਤਿੰਨ ਕਉ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਈ ਨਦਰੀ ਨਾਮ ਤੇ ਆਈ ਹੈ ਗੁਣ ਕਰਮਾ ਪਾਇਆ ਨਾ ਜਾਈ ਪੂਰੈ ਭਾਗ ਸਤਸੰਗ ਤਲ ਹੈ ਸਤਿਗੁਰ ਭੇਟੈ ਜਿਸ ਆਈ ਅੰਦਰ ਨਾਮੇ ਰਤਿਆ ਦੁੱਖ ਵਿਖਿਆ ਵਿਚੋਂ ਜਾਈ ਨਾਨਕ ਸ਼ਬਦ ਮਿਲਾ ਬੜਾ ਨਾਮੇ ਨਾਮ ਸੁਮਾਈ ਸ੍ਰੀ ਆਗ ਮਹੱਲਾ ਤੀਜਾ ਆਪਣਾ ਭਾਉ ਤਿੰਨ ਪਾਇਓ ਨ ਜਿਨ ਹਰ ਕਾ ਨਾ ਸ਼ਬਦ ਵਿਚਾਰ ਸਤਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਬਧਾ ਮੈਲ ਚੁਕਾਈਆ ਨੂੰ ਹਰ ਰਾਖਿਆ ਅਵਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੀ ਹਉਮੈ ਮੈਲ ਪਰ ਨਾਲੂ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਾਉ ਸੱਚਾ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਈ ਅਣਗਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨ ਪਾਏ ਜਿਨ ਕਾ ਪੂਰਵ ਲਿਖਿਆ ਸਤਿਗੁਰ ਭੇਟਿਆ ਤਿਨ ਆਈ ਬਿਨ ਨਾਵੇ ਸਭ ਦੂਮਣੀ ਦੂਜੇ ਪਾਈ ਖਵਾਏ ਤਿਸ ਬਿਨ ਘੜੀ ਨਾ ਜੀਵ ਜੀਵ ਦੀ ਦੁਖੀ ਰਹਿਣ ਵਿਆਏ ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੇ ਜਾਈ ਨਦ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਈ ਸਭ ਕੁਛ ਵੇਖਦਾ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਈ ਪਾਪੋ ਪਾਪ ਕਮਾਵਦੇ ਪਾਪੇ ਪਚੇ ਪਚਾਏ ਸੋ ਪ੍ਰਭ ਚ ਨਗਰ ਨ ਆਵਈ ਮਨਮੁਖ ਬੂਝ ਨ ਪਾਏ ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਆਗ ਮਹਲਾ ਤੀਜਾ ਬਿਨ ਗੁਰ ਰੋਗ ਨਾ ਤੁੱਟੀ ਹਉਮੈ ਪੀੜ ਨਾ ਜਾਏ ਗੁਰਪ੍ਰਸਾਦੀ ਮਨ ਵਸੈ ਨਾਮੇ ਰਹੇ ਸੁਮਾਏ ਗੁਰ ਸ਼ਬਦੀ ਹਰ ਪਾਈ ਐ ਬਿਨ ਸ਼ਬਦੈ ਪਰਮ ਭੁਲਾਏ ਮਾਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਾ ਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਵਰ ਨਾ ਕੋਈ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਗਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਉਮੈ ਸਭਾ ਗਣਤ ਹੈ ਗਣਤੈ ਨਾਉ ਸੁਖ ਨਾਹੀ ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹਿ ਸਮਾਏ ਬਿਨ ਨਾਵੈ ਠੌਰ ਨਾ ਪਾਏ ਨੀ ਜਮਪੁਰ ਦੁਖ ਸਹਾਹੀ ਜੀਓ ਪਿੰਡ ਸਭ ਤਿਸ ਦਾ ਕਿਸੈ ਦਾ ਆਧਾਰ ਗੁਰਪ੍ਰਸਾਦੀ ਬੁੱਝੀ ਹੈ ਤਾਂ ਪਾਏ ਮੋਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰੂ ਸ੍ਰੀ ਆਗ ਮਹੱਲਾ ਤੀਜਾ ਬਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰੂ ਗੁਰ ਸ਼ਬਦੀ ਸੱਚ ਪਾਇਆ ਦੁਖ ਨਿਵਾਰਣ ਹਾਰੂ ਸਦਾ ਸਦਾ ਸਾਚੇ ਗੁਣ ਗਾਵੈ ਸੱਚ ਹੈ ਨਾਇ ਪਿਆਰੂ ਕਿਰਪਾ ਕਰਕੇ ਆਪਣੀ ਜਿਤੋਨ ਭਗਤ ਭੰਡਾਰੂ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਹੈ ਹਰ ਸੋ ਰਹਿ ਸਮਾਏ ਰਾਉ ਸੱਚੀ ਭਗਤੀ ਮਨ ਲਾਲ ਤੀਆ ਰਤਾ ਸਹਿ ਸੁਭਾਈ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨ ਜਾਈ ਜੀਵਾ ਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹ ਰੰਗ ਪਾਈ ਹੈ ਜਿਸਨੂੰ ਕਿਰਪਾ ਕਰੇ ਰਜਾਈ ਸੰਸਾਈ ਸੰਸਾਰ ਹੈ ਸੁਖਿਆ ਰਹਿਣ ਵਿਆਈ ਇੱਕ ਆਪਣੇ ਭਾਣੇ ਕੱਢ ਲਿਆ ਨੂੰ ਆਪੇ ਲਏ ਹੁਣ ਮਿਲਾਈ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਈ ਆਪ ਵਡਾਈ ਦਿੱਤੀ ਅਨੂੰ ਗੁਰਮੁਖ ਦੀ ਬੁਝਾਈ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲਈ ਸਮਝਾਈ ਇੱਕ ਆਪੇ ਆਪ ਖਵਾਏ ਅਨੂੰ ਦੂਜੇ ਛੱਡਿਆ ਨ ਲਾਈ ਗੁਰਮਤੀ ਹਰ ਪਾਈ ਹੈ ਜੋਤੀ ਜੋਤ ਨਲਾਈ ਅਣਗਨ ਨਾਮੇ ਰਤਿਆ ਨਾਨਕ ਨਾਮ ਸਮਾਈ
ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਕ੍ਰਿਸ਼ਨਾ ਤਜ ਵਿਕਾਰੂ ਗੌਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰੂ ਮਨਮੁਖ ਮੈਲ ਨਾ ਉਤਰੈ ਜਿਚਰ ਸ਼ਬਦ ਨਾ ਕਰੇ ਵਿਚਾਰੂ ਮਨ ਮੇਰੇ ਸਤਿਗੁਰ ਕੈ ਭਾਣੈ ਚਲ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹਲ ਰਾਉ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਮਨਮੁਖ ਸ਼ਬਦ ਨਾ ਜਾਣਨੀ ਅਵਗੁਣ ਤੋਂ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਥੇ ਭਰਪੂਰ ਗੁਰ ਸ਼ਬਦੀ ਮਨ ਬ੍ਰਿਧਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓ ਨੂ ਸ਼ਬਦ ਲਿਓਨ ਮਿਲਾਈ ਮਿਲ ਸੱਚਾ ਰੰਗਣਾ ਉਤਰੈ ਜੋ ਸੱਚ ਰਥੇ ਲਿਵਲਾਈ ਚਾਰੇ ਕੁੰਡਾਂ ਪਵ ਸਕੇ ਮਨਮੁਖ ਬੂਝ ਨ ਪਾਈ ਜਿਸ ਸਤਿਗੁਰ ਮੇਲੇ ਸੋ ਮਿਲੈ ਸੱਚਾ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਸਕੇ ਮੇਰਾ ਦੁੱਖ ਕਾਟੈ ਕੋਈ ਮਿਲ ਪ੍ਰੀਤ ਮੰਦੁਖ ਕੱਟੇ ਆਵੇ ਸ਼ਬਦ ਨ ਲਾਵਾ ਹੋਵੇ ਸੱਚ ਖਟਣਾ ਸੱਚ ਰਾਸ ਲੈ ਸੱਚੇ ਸੱਚੀ ਸੋਈ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਈ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਣ ਕਰਤਾ ਕਰੇ ਸਵਿਚ ਦੇਖੈ ਆਪ ਉਪਾਈ ਸਭ ਏਕੋ ਏਕ ਵਰਤਦਾ ਅਲਖ ਨ ਲਖਿਆ ਜਾਈ ਆਪੇ ਪ੍ਰਭੂ ਦਇਆਲ ਹੈ ਆਪੇ ਦੇਹ ਬੁਝਾਈ ਗੁਰਮਤੀ ਸਾਧ ਮਨ ਵਸਿਆ ਸੱਚ ਰਹੇ ਲਿਵਲਾਈ ਮਨ ਮੇਰੇ ਗੁਰ ਕੀ ਮਨ ਲੈ ਰਜਾਈ ਮਨ ਤਨ ਸੀਤਲ ਸਾਵਤੀ ਆਏ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਤਾਰਿਆ ਸੋਈ ਸਾਰ ਕਰੀ ਗੁਰ ਕਹਿ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਾਨ ਸ਼ਬਦ ਸੋਹਣੇ ਤਤ ਸੱਚ ਸੱਚੈ ਦਰਬਾਰ ਗੁਰਮੁਖ ਸੱਚੈ ਸ਼ਬਦ ਰਤੀ ਆਪ ਮਿਲੇ ਕਰਤਾਰੂ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨ ਪਾਰਾ ਵਾਰੂ ਘੱਟ ਘੱਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰੂ ਗੁਰ ਸ਼ਬਦੀ ਸਲਾਹੀਐ ਹੋਮੈ ਵਿੱਚੋਂ ਕੋਏ ਸਾ ਧਨ ਨਾਵੈ ਬਹਾਰੀ ਔਗੁਣਵੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚੈ ਨਾਇ ਤ੍ਰਿਪਤ ਹੋਈ ਗੁਣ ਵਿਚਾਰੀ ਗੁਣ ਸੰਗਰਾ ਅਵਗੁਣ ਕੱਢਾ ਧੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮਕ ਹੇਲੀਏ ਕਿਆ ਚੱਲਣ ਬਹਾਂ ਲੁਡਾਈ ਆਪਣਾ ਫਿਰ ਨਾ ਪਛਾਣੀ ਕਿਆ ਮੂੰਹ ਦੇਸੈ ਜਾਈ ਜਿੰਨੀ ਸਖੀ ਕੰਤ ਪਛਾਣਿਆ ਹਾਉ ਤਿੰਨ ਕਹਿ ਲਾਗੋਂ ਪਾਈ ਤਿੰਨ ਹੀ ਜੈਸੀ ਕੀ ਰਹਾ ਸਤਸੰਗਤ ਮੇਲ ਮਿਲਾਈ ਅੰਧੇ ਕੂੜ ਮੁਠੀ ਕੂੜਿਆਰੂ ਫਿਰ ਪ੍ਰਭ ਸੱਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਊ ਮਨਮੁਖ ਕੰਤ ਨਾ ਪਛਾਣਈ ਤਿੰਨ ਕਿਉਂ ਰਹਿਣ ਵਿਹਾਈ ਗਰ ਬਟੀਆਂ ਕ੍ਰਿਸ਼ਨਾ ਜਲਹਿਨ ਦੁੱਖ ਪਾਵੈ ਦੂਜੇ ਭਾਏ ਸ਼ਬਦ ਰਤੀਆਂ ਸੁਹਾਗਣੀ ਤਿੰਨ ਵਿੱਚੋਂ ਹੋਮੈਂ ਜਾਈ ਸਦਾ ਫਿਰ ਗਾਵੇ ਆਪਣਾ ਤਿੰਨਾ ਸੁਖੇ ਸੁਖ ਵਿਹਾਈ ਅਗਿਆਨ ਵਿਹੋਣੀ ਫਿਰ ਮੁਤੀਆਂ ਪਿਰਮ ਨਾ ਪਾਇਆ ਜਾਈ ਅਗਿਆਨ ਮਤੀ ਅੰਧੇਰ ਹੈ ਦਿਨ ਫਿਰ ਦੇਖੇ ਭੁੱਖ ਨਾ ਜਾਈ ਆਵੋ ਮਿਲੋ ਸਹੇਲੀਓ ਮੈਂ ਫਿਰ ਦੀ ਮਲਾਈ ਪੂਰੇ ਭਾਗ ਸੱਚ ਗੁਰ ਮਿਲੈ ਹਰ ਪਾਇਆ ਸੱਚ ਸਮਾਈ ਸੇ ਸਹੀਆਂ ਸੁਹਾਗਣੀ ਜਿਨ ਕਉ ਨਦਰ ਕਰੀ ਖਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੀ ਘਰ ਵਾਰ ਪਾਇਆ ਆਪਣਾ ਹਮੈ ਦੂਰ ਕਰੀ ਨਾਨਕ ਸੁਭਾ ਬੰਤੀਆਂ ਸੁਹਾਗਣੀ ਅਨਦਿਨ ਭਗਤ ਕਰੀ ਸ੍ਰੀ ਰਾਗ ਮਹੱਲਾ ਤੀਜਾ ਇੱਕ ਫਿਰ ਆਵੇ ਆਪਣਾ ਹੋ ਕਹਿ ਦਰ ਪੁੱਛਣ ਜਾਈ ਸਤਿਗੁਰ ਸੇ ਵੀ ਪਾਵੋ ਕਾਰੂ ਮੈਂ ਤਰ ਦੇਹ ਮਲਾਈ ਸਭ ਪਾਈ ਆਪੇ ਦੇਖੈ ਕਿਸ ਨੇੜੈ ਕਿਸ ਦੂਰ ਜਿਨ ਕਿਸ ਜਿਨ ਕਰ ਸੰਗੇ ਜਾਣਿਆ ਫਿਰ ਰਾਵੇ ਸਦਾ ਹਦੂਰ ਮੁੰਡੇ ਤੂੰ ਚੱਲ ਗੁਰ ਕੈ ਪਾਈ ਅਨਦਿਨ ਦਾ ਵਹਿੰਦਿਨ ਫਿਰ ਆਪਣਾ ਸਹਿਜੇ ਸੱਚ ਸਮਾਈ ਰਾਓ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿੰਘਾਇਰੂ ਹਰ ਵਰ ਪਾਇਨ ਘਰ ਆਪਣੇ ਗੁਰ ਕੈ ਹੀਤ ਪਿਆਰੂ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਭਰੇ ਭੰਡਾਰ ਸੋ ਪ੍ਰਭ ਪ੍ਰੀਤਮ ਹਰ ਮਨ ਵਸੈ ਜੇ ਸਭ ਸਦੇ ਆਧਾਰ ਫਿਰ ਸਾਲਾਹਣ ਆਪਣਾ ਤਿਨਕੈ ਹਾਂ ਸਦਬਲ ਹਾਰੇ ਜਾਉ ਮਨ ਤਨ ਅਰਪੀ ਫਿਰ ਦੇਈ ਤਿਨਕੈ ਲਾਗਾਂ ਪਾਈ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਈ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ
ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇ ਰਹਿ ਚੀ ਰਹਿ ਲੱਖ ਚੁਰਾਸੀ ਤਰਸਦੀ ਬੇ ਫਿਰੇ ਬਿਨ ਗੁਰ ਤੇ ਟੈਤੀ ਰਹਿ ਹਰ ਜੀਓ ਬਖਸ਼ੇ ਬਖਸ਼ ਲਾਈ ਸੂਖ ਤੇ ਸਸਦਾ ਫਰੀ ਰਹਿ ਗੁਰ ਪ੍ਰਸਾਦੀ ਸੇਵ ਕਰੀ ਸੱਚ ਜਹਿਰ ਗੰਭੀਰ ਹੈ ਮਨ ਮੇਰੇ ਨਾਮ ਰਤੇ ਸੁਕੋਏ ਗੁਰਮਤੀ ਨਾਮ ਸਲਾਹੀ ਹੈ ਦੂਜਾ ਵਰਨਾ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜਾ ਭਾਰੀ ਦੁਸ਼ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਕਰਮ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਇਕ ਮੁਰਾਰੂ ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਣ ਹਾਰ ਮਨ ਕੇ ਵਿਕਾਰ ਮਨਹਿ ਤਜ ਹੈ ਮਨਹਿ ਤਜ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਈ ਹੈ ਮਨਮੁਖ ਫਿਰੈ ਦੀਵਾਨ ਸ਼ਬਦ ਨ ਕੀ ਮੈਂ ਕਥਨੀ ਬਦਨੀ ਕਰੇ ਵਿਖਿਆ ਮਾਹੀ ਗੁਮਾ ਸਮਾਨ ਸਭ ਕਿਸੇ ਆਪੇ ਆਪ ਹੈ ਦੂਜਾ ਵਰ ਨ ਕੋਇ ਜਿਉਂ ਬੁਲਾਈ ਚੋਂ ਬੋਲੀ ਹੈ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੈ ਮੈਲ ਦੁੱਖ ਪਾਇਆ ਮਾਲ ਲਾਗੀ ਦੂਜੈ ਪਾਏ ਮਾਲ ਹੋਮੈ ਧੋਤੀ ਕਿਵੈ ਨਾ ਉਤਰੈ ਜੇ ਸੋ ਤੀਰਥ ਨਹਾਏ ਬਹੁ ਬਿਧ ਕਰਮ ਕਮਾਵੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨ ਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਣ ਆਵੇ ਤਾਂ ਨਿਰਮਲ ਹੋਏ ਮਨਮੁਖ ਹਰ

ਮਲੇ ਮੈਲੇ ਮੂਏ ਜਾਸਨ ਬਤ ਗਵਾਈ ਗੁਰ ਪ੍ਰਸਾਦੀ ਮਨ ਵਸੈ ਮਲ ਹੁਮੈ ਆਵੈ ਜਾਇ ਸਮਾਈ ਜਿਉ ਅੰਧੇਰੈ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਈ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਵਾਰੂ ਕਰਨੇ ਵਾਲਾ ਵਿਸਰਿਆ ਦੂਜੈ ਭਾਈ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਭ ਭਾਰ ਭਾਵ ਸਕੇ ਸੰਸਾਰ ਗੁਰਮਤੀ ਸੁਖ ਪਾਈ ਹੈ ਸੱਚ ਨਾਮ ਉਰਧਾਰ ਜਿਸਨੂੰ ਮਿਲੇ ਸੋ ਮਿਲੈ ਹਉ ਤਿਸ ਬਲਹਾਰੈ ਜਾਉ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਤੇ ਜਿਹ ਭਾਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨ ਵਿਸਰੈ ਸੱਚੇ ਮਨ ਸਮਾਇ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹ ਅਤ ਅਗਲਾ ਕਿਉਂ ਪ੍ਰੀਤਮ ਮਿਲੈ ਕਰ ਆਈ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਈ ਜਾਏ ਪੁੱਛਾਂ ਤਿੰਨ ਸੱਜਣਾ ਪ੍ਰਭ ਕਿਤ ਵਿਦ ਮਿਲੈ ਸਜਨ ਮਿਲਾਈ ਮੇਰੇ ਪ੍ਰੀ ਸਤਿਗੁਰਾ ਮੈਂ ਤੁਝ ਬਿਨੈ ਵਰਨਾ ਕੋਈ ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੋਈ ਰਹਾਉ ਸਤਿਗੁਰ ਦਾਤਾ ਜੀ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਈ ਸਤਿਗੁਰ ਵਿਹਾਰ ਪ੍ਰਭ ਬੁਝਿਆ ਗੁਰ ਜੀਵੜ ਵਰਨਾ ਕੋਈ ਹਉ ਗੁਰ ਸਰਨਾਈ ਟੈ ਪਵਹਾ ਕਰ ਦਇਆ ਮਿਲੇ ਪ੍ਰਭ ਸੋਈ ਮਨ ਹੱਥ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ ਸਹ ਸਿਆਣਪ ਕਰ ਰਹੀ ਮਨ ਪੂਰੇ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਓ ਸੋ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਭ ਆਸ ਵਿਖ ਭਾਉ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਭ ਆਸ ਵਿਖ ਭਾਉ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਤਾਂ ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਵੈ ਤ੍ਰਿਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿਟੋ ਚੌਕਨੀ ਐ ਮੈਂ ਨਾਮ ਘਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦ੍ਰਿੜਾਈ ਰਾਉ ਨਾਮ ਅਮੋਲ ਕਰਤਰ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੀ ਵੈ ਪ੍ਰਗਾਸ ਧਨ ਵੱਡ ਭਾਗੀ ਵੱਡ ਭਾਗੀਆਂ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾਲ ਸੇ ਭੇਟਿਓ ਤੇ ਸੇ ਭਾਗਹੀਣ ਅਤਕਾਲ ਓਏ ਨਿਰਮਲ ਉਹ ਫਿਰ ਜੋਨ ਪਵਾਈ ਹੈ ਵਿੱਚ ਵਿਸ਼ਟਾਂ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਪਿੱਠੀ ਹੈ ਜਿਨ ਅੰਤਰ ਕਰੋਜ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਾਰ ਵਡਭਾਗੀ ਨਾਵੇਂ ਆਏ ਉਹਨ ਜਨਮ ਜਨਮ ਕੀ ਮਲ ਉਤਰ ਆਏ ਨਿਰਮਲ ਨਾਮ ਤੇ ਆਏ ਜਨ ਨਾਨਕ ਉੱਤਮ ਹਰ ਉੱਤਮ ਪਦ ਪਾਇਆ ਸਤਿਗੁਰ ਕੀ ਲਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਚਰਾਂ ਗੁਣ ਬੋਲੀ ਮੇਰੀ ਮਾਏ ਸਤਿਗੁਰ ਗੁਰਮੁਖ ਸਾਜ ਸੱਜਣ ਗੁਣਕਾਰੀਆਂ।

ਨਾਮ ਤ੍ਰਿਪਤ ਮਨ ਹੋਏ, ਅੰਤਰ ਪਿਆਸ ਹਰ ਨਾਮ ਕੀ, ਗੁਰ ਤੁਸਮ ਲਾਵੈ ਸੋਏ ਰਾਉ। ਮਨ ਰੰਗ ਹੋਵਟ ਪਾਗੀ ਹੋ, ਗੁਰ ਦੁਠਾ ਕਰੇ ਪਸਾਉ, ਗੁਰ ਨਾਮ ਦ੍ਰਿੜਾਈ ਰੰਗ ਸਿਆਉ, ਹਉ ਸਤਿਗੁਰ ਕੈ ਬਲ ਜਾਉ। ਬਿਨ ਸਤਿਗੁਰ ਹਰ ਨਾਮ ਨ ਲੱਭਈ, ਲੱਖ ਕੋਟੀ ਕਰਮ ਕਮਾਉ, ਬਿਨ ਭਾਗਾ ਸਤਿਗੁਰ ਨਾ ਮਿਲਾਏ, ਘਰ ਬੈਠੇ ਅਨਿਕਟ ਨਿਤ ਵਾਸ, ਅੰਦਰ ਅਗਿਆਨ ਦੁੱਖ ਪਰਮ ਹੈ, ਵਿੱਚ ਪੜਦਾ ਦੂਰ ਪਈ ਆਸ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ, ਮਨਮੁਖ ਲੋਹ ਬੂਢਾ ਬੇੜੀ ਪਾਸ। ਸਤਿਗੁਰ ਮਿਲਿਆ ਹਰ ਨਾਮ ਹੈ, ਕਿਤ ਬਿਧ ਚੜਿਆ ਜਾਏ, ਸਤਿਗੁਰ ਕੈ ਪਾਣੇ ਜੋ ਚੱਲੇ, ਵਿੱਚ ਬੋਹਤ ਬੈਠਾ ਆਏ। ਧੰਨ ਧੰਨ ਵੱਡ ਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲਈ ਮਿਲਾਏ, ਸ੍ਰੀ ਰਾਗ ਮਹੱਲਾ ਚੌਥਾ। ਹਉ ਪੰਥ ਦਸਾਈ ਮਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਉ, ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪੀਛਾ ਲਾਗ ਫਿਰਾਉ, ਕਰ ਮਿਹਨਤ ਕਰ ਜੋੜੜੀ।

ਹਰ ਪ੍ਰਭ ਦੀਆ ਮਲਾਈ, ਜਿਨ ਹਰ ਪ੍ਰਭ ਦੀਆ ਦਿਖਾਈ ਰਹਾਉ, ਹੋਇ ਨਿਮਾਣੀ ਕਹਿ ਪਵਨ ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਾਬਾਸ। ਹਉ ਗੁਰ ਸਲਾਹੀ ਨ ਰਜਉ, ਮੈਂ ਮੇਲੇ ਹਰ ਪ੍ਰਭ ਪਾਸ, ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਈ, ਬਿਨ ਭਾਗਾਂ ਦਰਸ਼ਨ ਨਾ ਕੀ ਆਏ, ਭਾਗਹੀਨ ਬੈ ਰੋਏ। ਜੋ ਹਰ ਪ੍ਰਭ ਭਾਣਾ ਸੋ ਥੀਐ, ਤੁਰ ਲਿਖਿਆ ਨ ਮਿਟੈ ਕੋਈ, ਆਪੇ ਸਤਿਗੁਰ ਆਪ ਹਰ, ਆਪੇ ਮੇਲ ਮਿਲਾਈ, ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਛੈ ਪਾਈ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲੈ ਸਮਾਈ, ਸ੍ਰੀ ਰਾਗ ਮਹੱਲਾ ਚੌਥਾ। ਰਾਸ ਅੰਮ੍ਰਿਤ ਨਾਮ ਰਾਸ, ਅਤ ਭਲਾ ਚਿਤ ਬਿਦ ਮਿਲੈ ਰਸ ਖਾਈ, ਜਾਇ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਆ ਪ੍ਰਭ ਆਈ, ਉਹ ਵੀ ਪ੍ਰਵਾਹ ਨਾ ਬੋਲਣੀ, ਹਉ ਮਲ ਮਲ ਤੋਂ ਵਾਂਚਨ ਪਾਈ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉ ਮੈਂ ਮਾਰ ਰਹਾਉ, ਮਨ ਮੁਖੀਆਂ ਦੋ ਸੁਹਾਗਣੀ, ਤਿੰਨ ਦਇਆ ਪਈ ਹੈ ਮਨ ਆਈ, ਸਤਿਗੁਰ ਬਚਨ ਰਤਨ ਹੈ, ਜੋ ਮੰਨੇ ਸੋ ਹਰ ਰਾਸ ਖਾਈ, ਸੇ ਵਡ ਭਾਗੀ ਵਡ ਗਿਆਨੀ ਹੈ, ਜਿਨ ਹਰ ਰਾਸ ਖਾਧਾ ਗੁਰ ਭਾਈ, ਇਹ ਹਰ ਰਾਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ, ਬਿਨ ਸਤਿਗੁਰ ਪੱਲੈ ਨਾ ਪਵੈ, ਮਨਮੁਖ ਕਰੇ ਬਿਲ ਰਹੇ ਬਿਲ ਲਾਈ, ਕੋਈ ਸਤਿਗੁਰ ਆਗੈ ਨਾ ਪਵੈ, ਨਾ ਨਿਵਹੀ ਉਹਨਾਂ ਅੰਦਰ ਅੰਤਰ ਕ੍ਰੋਧ ਬਿਲਾਈ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਈ, ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਈ। ਸਭ ਮਨ ਤਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਈ, ਸ੍ਰੀ ਰਾਗ ਮਹੱਲਾ ਚੌਥਾ। ਜਨਸ ਚੜ੍ਹੈ ਫਿਰ ਆਠ ਵੈ, ਰਹਿਣ ਸਬਾਈ ਜਾਏ, ਆਪ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਚੁਕਾਈ। ਗੁੜ ਮਿੱਠਾ ਮਾਇਆ ਪਸਰਿਆ, ਮਨੁੱਖ ਲੱਗ ਮਾਖੀ ਪਚੈ ਪਚਾਏ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਕੋਤਕ ਲੱਤ ਮੋਹ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ ਰਹਾਉ। ਗੁਰਮਤਿ ਹਰ ਲਿਵ ਗਰੇ, ਅਲਿਪਤ ਰਹੇ ਸਰਨਾਏ, ਉਹਨੂੰ ਚੱਲਣ ਸਦਾ ਨਿਹਾਤਿਆ, ਹਰ ਖਰਚ ਲੀਆ ਪਤ ਪਾਏ। ਗੁਰਮੁਖ ਦਰਗਾ ਮੰਨੀਆਂ ਨਹਿ, ਹਰ ਆਪ ਲਏ ਗਲ ਲਾਈ, ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਖਾਕ ਨਾ ਕੋਈ ਪਾਏ। ਹਰ ਨਾਮ ਸਲਾਹਣ ਨਾਮ ਮਾਨੂ, ਨਾਮ ਰਹਿਣ ਲਿਵਲਾਏ, ਅੰਦਨ ਧੁਨੀ ਦਰ ਵੱਜਦੇ, ਦਰ ਸੱਚਾ ਸੋਭਾ ਪਾਏ। ਜਿੰਨੀ ਗੁਰਮੁਖ ਨਾਮ ਸਲਾਹਿਆ, ਤਿੰਨਾ ਸਭ ਕੋ ਕਹੈ ਸਾਬਾਸ, ਜਿਨ ਕੀ ਸੰਗਤ ਦੇ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸੂ, ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ। ਕਿਆ ਤੂੰ ਰੱਤਾ ਦੇਖ ਕਹਿ, ਪੁੱਤਰ ਕਲਤਰ ਸ਼ਿੰਗਾਰੂ, ਰਸ ਭੋਗੈ ਹੈ ਖੁਸ਼ੀਆਂ ਕਰਹੇ, ਮਾਣੇ ਰੰਗ ਅਪਾਰੂ, ਬਹੁਤ ਕਰੇ ਫੁਰਮਾਇਸੀ, ਵਰਤੈ ਹੋਏ ਅਪਾਰੂ। ਕਰਤਾ ਚਿਤ ਨ ਆਵਈ, ਮਨ ਮੁਖ ਅੰਧ ਗਵਾਰੂ, ਮਨ ਮੇਰੇ ਮਨ ਸੁਖ ਦਾ ਤਾਰ ਸੋਈ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਾਉ। ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਕਾਕੂ, ਹੈ ਵਰਗੈ ਵਰਭਉ ਰੰਗੇ ਕੀਏ ਰਥ ਥਾਕੂ, ਕਸੀ ਚਿਤ ਨ ਪਾਵਈ ਬਿਸਰਿਆ ਸਭ ਸਾਕੂ। ਸਿਰਜਣਹਾਰ ਭੁਲਾਇਆ ਬਿਣ ਨਾ ਵੈ ਨਾ ਪਾਕੂ, ਲੈਂਦਾ ਬਦ ਗਵਾਏ ਤੂੰ ਮਾਇਆ ਕਰੇ ਇਕੱਤ, ਜਿਸਨੋਂ ਤੂੰ ਪਤੀ ਆਇੰਦਾ ਸੋ ਸਾਣ ਤੁਝੇ ਅਨਿਤ। ਅਹੰਕਾਰ ਕਰੇ ਅਹੰਕਾਰੀਆਂ, ਵਿਆਪਿਆ ਮਨ ਕੀ ਮਤ, ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਜਨ ਹਾ ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਣ ਸੋ ਮੈ ਰੋਏ। ਜੋ ਹਰ ਜਨ ਪਾਵੈ ਸੋ ਕਰੇ, ਦਰ ਫੇਰ ਨ ਪਾਵੈ ਕੋਈ, ਨਾਨਕ ਰਤਾ ਹਰ ਰੰਗ ਸਭ ਜਗ ਮੈਂ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆਂ, ਸ਼ਤਰਤਾਰ ਬਾਦਸ਼ਾਹੀਆਂ, ਵਿੱਚ ਸਹਸੇ ਪਰੀਆਂ, ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਦਿਨ ਪੁਰਖ ਬਜਾਤੈ, ਦੁੱਖ ਸਹਸਾ ਮਿਟ ਗਿਆ ਰਹਾਉ। ਜੇਤੇ ਥਾਨ ਸਨੰਤਰਾ, ਤੇਤੇ ਭਵਿਆਇਆ, ਧਨ ਪਾਤੀ ਵਡ ਭੂਮੀਆਂ, ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਈ ਮੈਂ ਸੰਗ ਹੋਈ, ਵਰਤੈ ਅਪਰਿਆ, ਸਭ ਕੋ ਬਸਕਤ ਕਰ ਲਏ, ਓਨ ਦਿਨ ਨਾਵੇ ਖਾਕ ਰਲਿਆ।
ਕੋਟ ਤੇ ਤੀਸ ਸੇਵਕਾ ਸਿੱਧ ਸਾਧਕ ਦਰ ਕਰਿਆ ਗਰਮਬਾਰੀ ਬਡ ਸਾਹਿਬੀ ਮਸਾਬ ਨਾਨਕ ਸੁਪੰਥਿਆ ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਠ ਪਪੋਲੀਆ ਬਿਨ ਬੁੱਝੇ ਮੁਗਧ ਅਜਾਣ ਸੋ ਪ੍ਰਭ ਚਿਤਨ ਆਇਓ ਛੂਟੈ ਦੀ ਬੈਬਾਣ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੁਪ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਘਰੇ ਪਸ਼ਪੰਖੀ ਆਉਣ ਦਿਸੈ ਨਾਹੀ ਕਾਲ ਓਤੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਮੁਕਤੇ ਸਹੀ ਭਾਲੀ ਹੈ ਨਾਮ ਜੇ ਸੱਚਾ ਨਾਮ ਸੰਭਾਲ ਜੋ ਘਰ ਛੱਡ ਗਵਾਵਣਾ ਸੋ ਲੱਦਾ ਮਨ ਮਾਹੀ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ ਫਾਥੇ ਸਹੀ ਕਰ ਹਲੇ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ।

ਸਤਿਗੁਰਾਂ ਲਿਆ ਕਢਾਈ, ਸ੍ਰੀ ਰਾਗ ਮਹੱਲਾ ਪੰਜਵਾਂ। ਘੜੀ ਮੋਹਤ ਕਾ ਪਾਹੁਣਾ, ਕਾਜ ਸੁਧਾਰਨ ਹਾਰ, ਮਾਇਆ ਕਾਮ ਬਿਆ ਪਿਆ, ਸਮਝੈ ਨਹੀਂ ਗਵ ਨਾਹੀਂ ਗਵਾਰੀ, ਉੱਠ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ। ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੈ ਪੂਰਬ ਲਿਖੇ, ਹੋ ਵੀ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਹੀ ਰਹਾਉ। ਹਰੀ ਨਾਹੀ ਨਹ ਡਡਵੀ, ਪੱਕੀ ਵਧਣ ਹਾਰ, ਲੈ ਲੈ ਦਾਤ ਪਹੁੰਚਿਆ, ਲਾਵੇ ਕਰ ਤਿਆਰ, ਜਾਂ ਹੁਆ ਹੁਕਮ ਕਰ ਸ਼ਾਨ ਦਾ, ਤਾਂ ਲੁਣ ਮਿਣਿਆ ਸਿਤਾਰ। ਪਹਿਲਾ ਪੈਰ ਧੰਦੇ ਗਿਆ, ਦੂਜੇ ਪਰਸ ਹੋਇਆ, ਤੀਜੇ ਚਾਕ ਚਖਾਇਆ, ਚੌਥੇ ਪੂਰ ਪਿਆ, ਕਦੀ ਚਿਤ ਨਾ ਆਇਓ, ਜੇ ਨ ਜੀਓ ਪਿੰਡ ਦੀਆ, ਸਾਧ ਸੰਗਤ ਕੋ ਵਾਰਿਆ, ਜੀਓ ਕੀਆ ਕੁਰਬਾਨੋ, ਜਿਸ ਤੇ ਸੂਝੀ ਮਨ ਪਈ, ਮਿਲਿਆ ਪੁਰਖ ਸੁਜਾਣੋ, ਨਾਨਕ ਡਿਠਾ ਸਦਾ ਨਾਲ, ਹਰ ਅੰਤਰ ਜਾਮੀ ਜਾਣ। ਸ੍ਰੀ ਰਾਗ ਮਹੱਲਾ ਪੰਜਵਾਂ, ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਉ, ਧੰਦਾ ਸਭ ਜੁਲਾਈ ਕੈ ਗੁਰ, ਨਾਮ ਦੀ ਆਸ ਅਚ ਸੁਆਉ, ਆਸਾ ਸਭੇ ਲਾਹ ਕੈ ਇੱਕਾ ਆਸ ਕਮਾਉ, ਜਿੰਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਉ, ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣਪਾ, ਗੁਰ ਕੀ ਪੈਰੀ ਪਾਈ ਰਹਾਉ। ਦੁੱਖ ਸੁਖ ਨਹਿ ਵਿਆ ਪਈ, ਜੇ ਸੁਖ ਦਾ ਤਾਂ ਮਨ ਹੋਏ, ਚਿਤ ਹੀ ਕੰਮ ਨਾ ਸਿੱਧੀਆ, ਜਾਂ ਹਿਰਦਾ ਸੱਜਾ ਸੋਈ, ਜਿਸ ਤੂੰ ਰੱਖੈ ਹੱਥ ਦੇ, ਤਿਸ ਮਾਰ ਨਾ ਸਕੈ ਕੋਈ, ਗੁਰ ਸੁਖ ਦਾ ਤਾਂ ਗੁਰ ਸੇਵੀ ਆਏ, ਸਭ ਅਵਗੁਣ ਕੱਢੈ ਤੋਏ, ਸੇਵਾ ਮੰਗੈ ਸੇਵ ਕੋ ਲਾਈਆਂ ਆਪਣੀ, ਸੇਵ ਸਾਧੂ ਸੰਗ ਮਛੱਤ ਤੇ ਤੁਖੈ ਪਾਵਾਂ ਦੇਵ, ਸਭ ਕਿਸ ਵਸਗਤ ਸਾਹਿਬ ਆਪੇ ਕਰਨ ਕਰੇਵ, ਸਤਿਗੁਰ ਕੈ ਬਲਹਾਰਣੈ ਮਨਸਾ ਸਭ ਪੂਰੇਵ, ਇੱਕੋ ਦਿੱਸੈ ਸੱਜਣੋ ਇੱਕੋ ਪਾਈ ਮੀਤ, ਇੱਕ ਸਰੀ ਸਮਗਰੀ ਇੱਕ ਸਰੀ ਹੈ ਰੀਤ, ਇੱਕ ਸਿਉ ਮਨ ਮੰਨਿਆ ਤਾਂ ਹੁਆ ਨੇ ਚਲ ਜੀਤ, ਸੱਚ ਖਾਣਾ ਸੱਚ ਪਹਿਣਾ ਟੇਕ ਨਾਨਕ ਸੱਚ ਕੀਤ, ਸ੍ਰੀ ਰਾਗ ਮਹੱਲਾ ਪੰਜਵਾਂ, ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ, ਗੁਰ ਤੇ ਮੈਲ ਪ੍ਰਾਪਤੇ ਜਿਸ ਲਿਖਿਆ ਹੋਵੈ ਮਤ, ਮੇਰੇ ਮਨ ਏਕ ਸਿਉਂ ਚਤਲਾਈ, ਏਕ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਈ ਰਹਾਉ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮ ਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਸ ਕਾ ਪੂਰਵ ਲਿਖਿਆ ਤਿਨ ਸਤਿਗੁਰ ਚਰਨ ਗਹੇ, ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰੂ, ਦੂਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰੂ, ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰੂ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਵਾ, ਢੋਲੀ ਦਸੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ, ਨਾਨਕ ਬੱਧਾ ਕਰਤ ਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਧਿਆਈਐ ਜੀ ਅੜੇ ਸਿਰ ਸ਼ਾਹਾਂ ਪਾਤਸ਼ਾਹ, ਜਿਸ ਹੀ ਕੀ ਕਰ ਆਸ ਮਾਨੂ ਜਿਸ ਕਾ ਸਭ ਸਵੇਸਾ, ਸਭ ਸਿਆਣਪਾਂ ਛੱਡ ਕਹਿ ਗੁਰ ਕੀ ਚਰਨੀ ਪਾਉ, ਮਨ ਮੇਰੇ ਸੁਖ ਸਹਿਜ ਸਿੱਧੀ ਜਪਨਾਉ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਵਿੰਦ ਨਿਤ ਗਾਉ ਰਹਾਉ, ਜਿਸ ਕੀ ਸ਼ਰਣੀ ਪਰਮਨਾ ਜਿਸ ਜੀਵੜ ਵਰਨਾ ਕੋਈ, ਜਿਸ ਸਿਮਰਤ ਸੁਖ ਹੋਈ ਕਰਨਾ ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਦਾ ਸੱਚਾ ਸੋਈ, ਸਾਧ ਸੰਗਤ ਕੈ ਹੋਏ ਨਿਰਮਲਾ, ਸਾਧ ਸੰਗਤ ਹੋਏ ਨਿਰਮਲਾ, ਕਟੀਆ ਜਨਮ ਕੀ ਫਾਸ, ਸੁਖਦਾਤਾ ਪੈ ਭੰਜਨ ਤਿਸ ਆਗੇ।

ਤੇ ਪਾਈਐ ਪ੍ਰਗਟ ਸਭਨੀ ਲੋਇ ਸਾਧ ਸੰਗਤ ਕੈ ਕਰ ਵਸੈ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸੁਹਾਈ ਸਦਾ ਸੰਗ ਆਗੈ ਲੈ ਛੁਡਾਈ ਰਾਉ ਦੁਨੀਆਂ ਕੀਆਂ ਵਡਿਆਈਆਂ ਕਵਣੈ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਰਸਨ ਦਾਨ ਜਾਂ ਕਹਿ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨ ਲਾਗ ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋ ਵੈ ਭਾਗ ਤਿਸੈ ਪ੍ਰਾਪਤ ਪਾਈ ਹੋ ਜਿਸ ਦੇ ਵੈ ਪ੍ਰਵਿਆਪ ਸਤਿਗੁਰ ਕੀ ਸੇਵਾ ਸੁ ਕਰੇ ਜਿਸ ਬਿਨ ਸਹਿ ਹੋ ਮੈਂ ਤਾਪ ਨਾਨਕ ਤਾ

ਮਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਣ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਮਾਤ ਪਾਇਆ ਲਾਹ।

ਮਹਿਲ ਸੱਚ ਮਹਿਲ ਕਰ ਪਾਇਆ, ਗੁਰ ਕਾ ਸ਼ਬਦ ਪਛਾਣੂ, ਭਗਤਨ ਕਉ ਰੱਖਦਾ ਆਪਣੀ ਕਿਰਪਾ ਧਾਰੂ, ਹਲਤ ਬਲਤ ਮੁਖ ਉਜਲੇ, ਸੱਚੇ ਸਾਚੇ ਕੇ ਗੁਣ ਸਾਰੂ, ਆਠ ਪਹਿਰ ਗੁਣ ਸਾਰ ਦੇ ਰੱਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਿਆਰੂ। ਸ੍ਰੀ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀ।

ਜਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤੇ ਸੱਚ ਸਿਉਂ ਮਰੇ ਨਾ ਆਵੇ ਜਾਈ ਨਾ ਵਿਛੋੜਿਆ ਵਿਛੜੇ ਸਭ ਮੇਰੇ ਆਸਮਾਏ ਦੀਨ ਦਰਦ ਦੁੱਖ ਪੰਜਨਾ।

ਆਧਾਰਾ ਆਧਾਰ ਜਿਸ ਵੇਖਤ ਗਲ ਵਖੇਰੈ ਮਨ ਤਨ ਹੋਵੈ ਸ਼ਾਂਤ ਇੱਕ ਮਨ ਏਕ ਧਿਆਈ ਹੈ ਮਨ ਕੀ ਲਾਹੇ ਭਰਾਂਤ ਗੁਣ ਗਾਨ ਨਵ ਤਨ ਸਦਾ ਪੂਰਨ ਜਾਖੀ ਦਾਤ ਸਦਾ ਸਦਾ ਆਰਾਧੀ ਹੈ ਦਿਨ ਵਿਸਰੋ ਨਹੀਂ ਰਾਤ ਜਿਨ ਕਾ ਪੂਰਵ ਲਿਖਿਆ ਤਿਨ ਕਾ ਸਖਾ ਗੋਬਿੰਦ ਤਨ ਮਨ ਤਨ ਅਰਪੀ ਸਭੋ ਸਗਲ ਵਾਰੀ ਹੈ ਜਿਨ ਦੇਖੈ ਸੁਣੇ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕਰਤਕਣਾਂ ਨੂੰ ਪਾਲਦਾ ਸਾਬਨ ਪ੍ਰਭ ਨਾਨਕ ਸਤਿਬਖਸ਼ੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਤਨ ਜਿਨ ਪ੍ਰਭ ਦੀਆ ਰੱਖਿਆ ਸਹਿ ਸੁਪਾਈ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਤਨ ਤਨ ਜਿਨ ਪ੍ਰਭ ਦੀਆ ਰੱਖਿਆ ਸਹਿ ਸੁਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀ ਹੈ ਅੰਤਰ ਰਾਖੁਰ ਤਾਰ ਮੇਰੇ ਮਾਨ ਹਰ ਬਿਨ ਵਰਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁਖ ਨਾ ਵਿਆਪੈ ਕੋਏ ਰਹਾਉ ਰਤਨ ਪਦਾਰਥ ਮਾਣਿਕਾ ਸੋਇਨਾ ਰੂਪਾ ਖਾਤੋ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਤੋ ਜਿਨ ਕੀਤਾ ਕਿਸੇ ਨਾ ਜਾਣਨੀ ਜਾਣੀ ਮਨਮੁਖ ਪਾਸ ਨਾ ਪਾਤੋ ਅੰਤਰ ਬਾਹਰ ਰਵ ਰਹਿਆ ਤਿਸਨੋ ਜਾਣੇ ਦੂਰ ਤਿਸਨਾ ਲਾਗੀ ਰਚ ਰਹਿਆ ਅੰਤਰ ਹਮੈ ਕੂਰ ਭਗਤੀ ਨਾਨਕ ਸੁਣਿਆ ਆਵਹੇ ਵੰਝੇ ਪੂਰ ਰਾਖ ਲਿਓ ਪ੍ਰਭ ਰੱਖਣ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਏ ਨਾ ਰੱਖਣ ਹਾਰ ਮਹਾਂ ਬਿਗਟ ਜਮ ਪਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰਦੇ ਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਹਰ ਤਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰ ਬਨਤਾ ਨੇਕ ਬਹੁਤ ਰੰਗ ਅਰਵੇਸ਼ ਹਰ ਨਾਮ ਹਿਰਦੈ ਨਾ ਵਸਈ ਕਾਰਜ ਕਿਤੈ ਨਾ ਕੇਤ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਜਿਤ ਲਾਈ ਰਹਾਉ ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ ਹਉਮੈ ਰੋਗ ਪ੍ਰਮ ਕਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੀ ਆਖਰ ਤੀਰਥ ਨਹਾਉ ਜੀਓ ਪ੍ਰਾਣ ਮਨ ਤਨ ਹਰੇ ਸਾਚਾ ਇਹ ਸੁਆਉ ਮੈਥੇ ਮਿਲੈ ਵਡਾਈਆਂ ਦਰਗਹਿ ਭਾਵੈ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਸ ਕਿਸ ਹੀ ਰਾਥ ਮਾਰੇ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਘਟਾਂ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸ਼ਰਨ ਪਈ ਪ੍ਰਭ ਆਪਣੇ ਗੁਰ ਹੋਆ ਕਿਰਪਾਲੂ ਸਤਿਗੁਰ ਕੈ ਉਪਦੇਸੇ ਆਏ ਬਿਨਸੇ ਸਗਲ ਸਰਬ ਜੰਜਾਲੂ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਗਰ ਨਿਹਾਲੂ ਮਨ ਮੇਰੀ ਸਤਿਗੁਰ ਸੇਵਾ ਸਾਰੂ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਮਨ ਵਿਸਾਰਾਉ ਗੁਣ ਗੋਬਿੰਦ ਨਿਤ ਗਾਵੀ ਹੈ ਅਵਗੁਣ ਕੱਟਣ ਹਾਰੂ ਬਿਨ ਹਾਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਾਰੂ ਸਹਿਜੇ ਸਭ ਤੀਰਤਿਆ ਭਾਉ ਜਲ ਤ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਤੂੰ

ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਣ ਜਹਾਨ ਨਾਨਕ ਜਪੀਏ ਸੱਚ ਨਾਮ ਹਾਂ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਟ ਸੰਤ ਸੰਗਤ ਸੰਗ ਹਰ ਸਿਮਰਨਾ ਮਾਨ ਮਾਲ ਜਨਮ ਜਨਮ ਕੀ ਕਾਟ ਮਨ ਮੇਰੀ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪਹੁੰਚ ਤੂੰ ਸਭ ਚੂਕੈ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਤਾਰਿਆ ਸੋ ਪ੍ਰਭੁ ਡਿਠਾ ਨਾਲ ਜਲ ਸਨ ਮਹੀ ਅਲਪੂ।

ਬਿਨ ਸੱਚੇ ਸਭ ਕੂੜੈ ਅੰਤੇ ਹੋਈ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਈ ਮੇਰਾ ਮਨ ਤਨ ਭੁੱਖ ਅਟੈ ਗਲੀ ਕੋਈ ਆਣ ਮਿਲਾਵੈ ਮਾਈ ਚਾਰੇ ਕੁੰਡਾ ਭਾਲੀਆਂ ਸਹਿਬਿਨ ਅਵਰ ਨਾ ਜਾਈ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰੂ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰੂ ਸਦਾ ਸਦਾ ਸਲਾਹੀਐ ਅੰਤ ਨ ਪਰਵਰ ਪਰਵਦਗਾਰ ਸਲਾਹੀਐ ਜਿਸ ਕੇ ਚਲਤਾ ਨੇਕ ਸਦਾ ਸਦਾ ਅਰਾਧੀਐ ਇਹ ਮਤ ਵਸੇਖ।

ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲੈ ਇਕ ਪਰਾਏ ਕਿਤ ਮੁਖ ਗੁਰਸਾ ਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨੇ ਚਲ ਰਹੀ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਤੈ ਪੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੇ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬਤ ਮਨ ਲਈ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੇ। ਕੇਤੇ ਤੇਰੇ ਰਾਗ ਪਰੀਸ਼ਮ ਕਹੀ ਹੈ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਦਨੋ ਪਵਨ ਪਾਣੀ ਦਾ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਲੋ ਚਿੱਤ ਗੁਪਤ ਲਿਖ ਜਾਣ ਨਾ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤੁਦਨੋ ਸਦ ਸਮਾਧੀ ਅੰਦਰ, ਗਾਵਣ ਤੁਦਨੋ ਸਾਦ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਯੁਗ ਯੁਗ ਵੇਦਾਂ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਵਰ ਪੰਡਾਓ,

ਹੋਰ ਕੀਤੇ ਤੁਗਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾ

ਜਿਉਂ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ,

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ,

ਜੋ ਤਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਉਹ ਨਿਕਟ ਨਹੀਂ ਆਏ ਹੈ ਰੱਚਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਓ ਤਾਂ ਕੇ ਤਾਪ ਤਨ ਕਮੋ ਹਰਿਓ।

ਗਨਾ ਮਾਨਿਓ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਅਰਦਾਸ।

ਉਠਤ ਬੈਠਤ ਹਰ ਹਰ ਧਿਆਈਐ ਆਨ ਦੇਨ ਸੋ ਕ੍ਰਿਤ ਕਰੀਐ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਟ ਜਨਮ ਕੇ ਕਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰਹੁ ਸਦਾ ਪ੍ਰਭ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾਰਾ ਗੌੜੀ ਜੀ ਕੀ ਮਹਿਲਾ ਪਹਿਲਾ ਸਤਿਗੁਰ ਪ੍ਰਸਾਦ ਜੈਕਾਰ ਕੀਰਤਾ ਸੀ ਜੈ ਕਰਕੇ ਕਾਹੋਈ ਵਿਚਾਰ ਗਾਵ ਸੋਹਿਲਾ ਸੋਹਰੇ ਸੱਜਣਾਰ ਤੁਮ ਗਾਵ ਹੋ ਮੇਰੇ ਮੇਰੇ ਪੌਕਾ ਸੋਹਿਲਾ ਹੋ ਵਾਲੀ ਜਿਸ ਸੋਹਿਲਾ ਭਲਾ ਸੋ ਸੋਹਿਲਾਏ ਨਿਤ ਨਿਤ ਜੀਅੜੇ ਸੰਭਾਲੀਆ ਨਾਮ ਦੇਖਿਆ ਗਾਦੀ ਬਣਹਾਰ ਸਿਰਦਾਨਾ ਕਿੰਤ ਨਾ ਪਵੇ ਜਿਸਾ ਕੀ ਸਭਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣਾ ਸੀ ਸੜੀਆਂ ਜੋ ਹੋਵੇ ਸਹਿ ਸੁਮੇਲ ਘਰ ਘਰ ਇਹੋ ਪਹੁੰਚਾ ਸਦਵੇ ਨਿਤ ਪਵਾਨਾ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਰਾਜਾ ਸਾ ਮਹੱਲਾ ਪਹਿਲਾ।

ਰਾਗ ਵਡਾਈ ਸੋਏ ਰਾਵ ਜਿਸੋ ਜਸਿਆਂ ਕੜੀਆਂ ਪਹਿਰਾਂ ਜਿੱਤੀ ਵਾਰੀ ਮਾਂ ਹੋਵਾ ਸੂਰਜੇ ਸੁਰ ਅਨੇਕ ਨਾਨਕ ਕਰਤੇ ਕੇ ਤੇਰੇ ਸੌਰਾਗ ਸਨਾਤਰੀ ਮਹਲਾ ਪਹਿਲਾ ਗਗਨ ਮੈ ਥਾਲ ਰਾਮ ਚੰਦ ਦੀਪਕ ਬਣੇ ਤਾਰਿਕਾ ਮਨੋ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਜਬਰੋ ਕਰੇ ਸਗਲ ਬਨ ਰਾਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਬਲ ਵੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਾਉ ਸਹਿ ਸਭ ਨੈਣ ਨਨ ਨੈਣ ਹੈ ਤੋਹੇ ਕਹੋ ਸਹਿ ਸਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨੈਣ ਏਕ ਪਦ ਗੰਧ ਬਿਨੂ ਸਹਿ ਸਭ ਗੰਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸਦਾ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਾਰ ਚਰਨ ਕਵਰ ਮਕਰੰਦ ਲੋਭਿਤ ਮਨੋਵਨ ਮੋਹਿਆ ਹੀ ਪਿਆਸਾ ਕ੍ਰਿਪਾ ਜਲ ਦੇ ਨਾਮ ਪਸਾਰੇ ਕਹੋ ਜਾਤੇ ਤੇਰਾ ਨਾਮ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵ ਭਰਿਆ ਨਰ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਓਤ ਪੁਨ ਵੱਡਾ ਹੈ ਰਹਾਓ ਸਾਕਧਾਰ ਸਾਧਨਾ ਜਾਣਿਆ ਤਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲਹਿ ਜੁਬੈ ਦੁਖ ਪਾਵੈ ਜਮਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਉ ਕੰਡਾ ਹੈ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam Shri Vaheguru Jiyo, Gaudi Mahalla Panjwa, Phale Dins Phale Sanyog, Jit Pete Par Brahm Nirjog, Paasha Gandhe O Din Bhi Changhe, O Sanyog, Mala Pala Sama Bhi Changha Hai. ਜਿਸ ਵੇਲੇ ਨਿਰਯੋਗ ਨਾਲ ਹੁੰਦਾ, ਨਿਰਬੰਧ ਅਵਸਥਾ ਦਾ, ਬੰਧਨਾਂ ਤੋਂ ਰਹਿਤ ਅਵਸਥਾ ਜੀ, ਕਰਨ ਵਾਲਾ ਕੌਣ? ਪਰਮੇਸ਼ੁਰ। ਬੰਧਨਾਂ ਤੋਂ ਰਹਿਤ ਪਰਮੇਸ਼ੁਰ ਆ, ਜਾਂ ਜਿਹਦੇ ਉਹ ਬੰਧਨ ਕੱਟਦੇ ਉਹ ਬੰਧਨਾਂ ਤੋਂ ਰਹਿਤ ਪਰਮੇਸ਼ੁਰ, ਜਿਹਨਾਂ ਨੂੰ ਆ ਕੇ ਭੇਟੇ ਮਿਲੇ ਹਨ। ਉਹ ਸਮਾਂ ਚੰਗਾ, ਉਹ ਦਿਨ ਵੀ ਚੰਗੇ ਆ। ਉਹ ਵੇਲਾ ਕਹੋ ਵੱਲ ਜਾਓ, ਜਿਤ ਮੇਰਾ ਮਨ ਜਪੈ ਹਰ ਨਾਓ ਰਹਾਓ। ਉਸ ਸਮੇਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਜਿਹੜੇ ਵੇਲੇ ਮੇਰਾ ਜਿਹੜਾ ਮਨ ਹੈ ਉਹ ਪਰਮਾਤਮਾ ਦੇ ਨਾਮ ਜਪਣ ਵਿੱਚ ਲੱਗਾ ਹੋਇਆ ਹੈ, ਵਿਸਰਾਮ ਦੇ ਕੇ ਕਹਿੰਦੇ ਹਨ। ਕਿਉਂਕਿ ਉਹ ਸਮਾਂ ਵੀ ਧੰਤਾ ਜੋਗ ਹੈ, ਕਈ ਵਾਰੀ ਮਨ ਜੁੜਦਾ ਹੀ ਨਹੀਂ, ਅਤੇ ਜਦੋਂ ਮਨ ਲੱਗ ਜਾ ਸਿਮਰਨ 'ਚ ਉਹ ਸਮਾਂ 'ਤੇ ਸਮਝੋ ਉਹਦੀ ਕਿਰਪਾ ਹੀ ਹੈ। ਸਫਲ ਮੂਰਤ ਸਫਲ ਉਹ ਕਰੀ, ਜਿਤ ਰਸਨਾ ਉਤਰੈ ਹਰ ਹਰੀ। ਮੂਰਤ ਦਾ ਮਤਲਬ ਹੈ ਮਹੂਰਤ, ਦੋ ਘੜੀਆਂ, 48 ਮਿੰਟ। ਉਹ ਸਮਾਂ ਵੀ ਸਫਲ ਹੈ, ਉਹ ਇੱਕ ਘੜੀ ਦਾ ਸਮਾਂ ਵੀ ਸਫਲ ਹੈ, ਜਿਸ ਸਮੇਂ ਮੇਰੀ ਜਿਹੜੀ ਰਸਨਾ ਪਰਮਾਤਮਾ ਦੇ ਨਾਮ ਨੂੰ ਉਚਾਰਦੀ ਹੈ। ਜਿਤ ਰਸਨਾ ਉਚਰੈ ਹਰ ਹਰੀ, ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਉਚਾਰਦੀ ਹੈ। ਸਫਲ ਉਹ ਮਾਥਾ ਸੰਤ ਨਮਸਕਾਰਸ, ਚਰਨ ਪਨੀਤ ਚਲ ਹੈ ਹਰ ਮਾਰਗ। ਉਹ ਮਸਤਕ ਵੀ ਸਫਲ ਹੈ ਜਿਹੜਾ ਸੰਤਾਂ ਨੂੰ ਨਮਸਕਾਰ ਕਰਦਾ ਹੈ। ਉਹ ਜਿਹੜੇ ਪੈਰ ਹੈ ਉਹ ਵੀ ਪਨੀਤਮੇ ਨੇ, ਬਹੁਤ ਪਵਿੱਤਰ ਹਨ, ਜਿਹੜੇ ਪਰਮਾਤਮਾ ਦੇ ਭਗਤੀ ਰੂਪੀ ਮਾਰਗ ਰਸਤੇ 'ਤੇ ਚੱਲਦੇ ਹਨ। ਕਉ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ। ਪਾਤਸ਼ਾਹ ਕਹਿੰਦੇ ਕਿ ਮੇਰਾ ਉਹ ਪਿਛਲਾ ਜਿਹੜਾ ਕਰਮ ਹੈ ਉਹ ਵੀ ਭਲਾ ਚੰਗਾ ਆ, ਜੇ ਸਮੇਂ ਕਰਕੇ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਸਪਰਸ਼ ਕਰਨ ਨੂੰ ਮਿਲਦੀ ਹੈ। ਮੇਰਾ ਟਾਈਮ ਹੈ ਨਹੀਂ ਕੋਈ, ਹੁਣ ਨੱਪ ਕੇ ਰੱਖ ਦਿੱਤਾ, ਅਤੇ ਜਿਹੜਾ ਸ਼ਬਦ ਚਲੇ ਗਿਆ, ਜਿਹੜੇ ਇੱਕ ਪੰਗਤੀ ਹੋਊਗੀ ਉਹ ਸ਼ਬਦ ਦੀ ਬੇਅਦ ਵੀ ਹੁੰਦੀ ਹੈ, ਪੂਰਾ ਸ਼ਬਦ ਕਿੱਧਰ ਹੋ ਜਾਊਗਾ। ਮੁੰਡੋਂ ਲਾ ਇਹਨੂੰ ਹੁਣ। ਆਸਾਂ ਤਾਂ ਬਹੁਤ ਵੱਡੀਆਂ ਵੱਡੀਆਂ ਰੱਖਦੇ ਹਾਂ, ਸਮੇਂ ਦੀ ਕਦਰ ਨਹੀਂ ਕਰਦੇ। ਗੋੜੀ ਮਹੱਲਾ ਪੰਜਵਾਂ, ਭਲੇ ਦਿਨ ਭਲੇ ਸੰਯੋਗ। ਉਹ ਦਿਨ ਵੀ ਭਲੇ ਹੈ, ਉਹ ਸੰਯੋਗ ਵੀ ਭਲੇ ਹੈ। ਜਿਤ ਭੇਟੇ ਪਾਰਵਨ ਨਿਰਯੋਗ, ਜਿਸ ਵੇਲੇ ਨਿਰਬੰਧ ਸਰੂਪੀ ਪਰਮੇਸ਼ੁਰ ਮਿਲੇ ਹਨ। ਉਹ ਵੇਲਾ ਉਹ ਵੇਲਾ ਕਹੋ ਹੋਂ ਬਣ ਜਾਓ, ਉਸ ਵੇਲੇ ਤੋਂ ਬਲਿਹਾਰ ਜਾਂਦੇ ਹਨ। ਜਿਤ ਮੇਰਾ ਮਨ ਜਪੈ ਹਰਨਾਓ, ਜਿਸ ਵਕਤ ਮੇਰਾ ਮਨ ਪਰਮੇਸ਼ੁਰ ਦਾ ਨਾਮ ਜਪਦਾ ਹੈ ਰਹਾਓ। ਸਫਲ ਮੂਰਤ ਸਫਲ ਉਹ ਕਰੀ, ਉਹ ਮੂਰਤ ਵੀ ਉਹ ਘੜੀਆਂ ਵੀ ਸਫਲ ਹਨ। ਜਿਤ ਰਸਨਾ ਉਚਰੈ ਹਰ ਹਰੀ, ਜਿਸ ਵੇਲੇ ਰਸਨਾ ਪਰਮਾਤਮਾ ਦੇ ਨਾਮ ਦਾ ਆਚਰਨ ਕਰਦੀ ਹੈ। ਸਫਲ ਉਹ ਮਾਥਾ ਸੰਤ ਨਮਸਕਾਰਸ, ਉਹ ਮਸਤਕ ਵੀ ਸਫਲ ਹੈ ਜਿਹੜਾ ਸੰਤਾਂ ਨੂੰ ਝੁਕਦਾ ਹੈ, ਮੱਥਾ ਟੇਕਦਾ ਹੈ। ਚਰਨ ਪ੍ਰੀਤ ਚੱਲੇ ਹਰ ਮਾਰਗ, ਉਹ ਚਰਨ ਵੀ ਪਵਿੱਤਰ ਹੈ ਜਿਹੜੇ ਪਰਮਾਤਮਾ ਦੇ ਰਸਤੇ ਚੱਲਦੇ ਹਨ। ਕੌਣਾਂ ਨੂੰ ਭਲਾ ਮੇਰਾ ਕਰਮ, ਪਾਤਸ਼ਾਹ ਕਹਿੰਦੇ ਮੇਰਾ ਉਹ ਪਿਛਲਾ ਕਰਮ ਵੀ ਚੰਗਾ ਪੂਰਵਲਾ, ਜਿਤ ਭੇਟੇ ਸਾਧੂ ਕੇ ਚਰਨ, ਜਿਸ ਸਮੇਂ ਸਾਨੂੰ ਸੰਤਾਂ ਦੇ ਚਰਨ ਸਪਰਸ਼ ਕਰਨ ਨੂੰ ਭੇਟੇ ਮੈਨੇ ਮਿਲੇ ਹਨ, ਭਾਵ ਸੰਤਾਂ ਦੇ ਚਰਨੀ ਲੱਗ ਕੇ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਸਿਮਰਨ ਸੇਵਾ ਵਿੱਚ ਲੱਗੇ ਹਾਂ। ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਾਸ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ। ਜਿਹੜਾ ਬੰਦਾ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਉਹਦੀ ਕਦਰ ਨਹੀਂ ਕਰਦਾ, ਪੂਰੇ ਟਾਈਮ ਨਾ ਆਉਂਦਾ, ਟਾਈਮ ਨਾ ਛੁੱਪਦਾ, ਸਮੇਂ ਦੀ ਕਦਰ ਨਹੀਂ ਕਰਦੇ। ਗੁਰ ਕਾ ਸ਼ਬਦ ਰਾਸ ਮਨ ਮਾਹੇ, ਸਤਿਗੁਰ ਸੱਚੇ ਪਾਤਸ਼ਾਹ ਕਥਨ ਕਰਦੇ ਆਪਣੇ ਮਨ 'ਚ, ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ, ਸ਼ਬਦ ਮੈਨੇ ਉਪਦੇਸ਼, ਉਹਨੂੰ ਆਪਣੇ ਮਨ ਵਿੱਚ ਚੇਤੇ ਰੱਖਣਾ ਕਰ। ਨਾਮ ਸਿਮਰ ਚਿੰਤਾ ਸਮਝਾਏ, ਜਿਹੜੇ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰਦੇ ਹੈ, ਉਹਨਾਂ ਨੇ ਸਾਰੀਆਂ ਚਿੰਤਾ ਦੂਰ ਹੋ ਜਾਂਦੀਆਂ। ਬਿਨ ਭਗਵੰਤ ਨਾਹੀਆਂ ਨੂੰ ਕੋਏ, ਮਾਰਾ ਰੱਖਾ ਕੋ ਸੋਏ ਰਹੋ। ਕਿੰਨੇ ਸਾਲ ਸਕੂਲ 'ਚ ਪੜ੍ਹਿਆ, ਕਿੰਨੇ ਸਾਲ ਲਾਇਆ, ਅਤੇ ਕਾਲਜ ਕਿੰਨੇ ਲਾਇਆ, ਉੱਥੇ ਟਾਈਮ ਨਾਲ ਜਾਂਦਾ ਸੀ ਕਿ ਮਰਜ਼ੀ ਨਾਲ ਜਾਂਦਾ ਸੀ। ਕਿ ਜੇ 14 ਸਾਲ, 15 ਸਾਲ ਜਾਂ 16 ਸਾਲ ਸਕੂਲਾਂ ਕਾਲਜਾਂ ਧੱਕੇ ਖਾ ਕੇ ਟਾਈਮ ਦੀ ਕਦਰ ਨਹੀਂ ਸਿੱਖੀ, ਤਾਂ ਤੂੰ ਸਮਝਦਾ ਕੁਛ ਵੀ ਨਹੀਂ ਪੜ੍ਹਿਆ, ਸਮਝੋ ਜੀਰੋ ਹੀ ਆ। ਉਹ 14 ਸਾਲ ਜਾ ਕੇ ਵੱਡੀ ਗੱਲ ਤਾਂ ਇਹ ਸੀ ਸਮੇਂ ਦੀ ਕਦਰ ਸਿੱਖਣੀ, ਸਮੇਂ ਦੀ ਕਦਰ ਤਾਂ ਸਿੱਖੀ ਨਹੀਂ। ਬਿਨ ਭਗਵੰਤ ਨਾਹੀਆਂ ਨੂੰ ਕੋਏ, ਗੁਰੂ ਦਾ ਸ਼ਬਦ, ਸ਼ਬਦ ਦਾ ਕਈ ਜਗ੍ਹਾ ਸ਼ਬਦ ਦਾ ਵਾਚਕ ਹੈ, ਕਈ ਜਗ੍ਹਾ ਪਰਮਾਤਮਾ ਦਾ ਵਾਚਕ ਹੈ, ਕਈ ਜਗ੍ਹਾ ਨਾਮ ਦਾ ਵਾਚਕ ਹੈ, ਉਪਦੇਸ਼ ਦਾ ਵਾਚਕ ਹੈ। ਉਹ ਫਿਰ ਪ੍ਰਸੰਗ ਦੇ ਮੁਤਾਬਕ ਅਰਥ ਲੱਗ ਜਾਂਦੇ ਹੈ। ਨਾਮ ਸਿਮਰ ਚਿੰਤਾ ਸਭ ਜਾਏ, ਨਾਮ ਦਾ ਸਿਮਰ ਕਰਨਾ ਸਾਰੀ ਚਿੰਤਾ ਚਲੇ ਜਾਂਦੀਆਂ। ਬਿਨ ਭਗਵੰਤ ਨਾਹੀਆਂ ਨੂੰ ਕੋਏ, ਮਾਰਾ ਰੱਖਾ ਕੋ ਸੋਏ ਰਹੋ। ਬਿਨਾਂ ਭਗਵਾਨ ਤੋਂ ਤੇਰੀ ਸਹਾਇਤਾ ਕਰਨ ਵਾਲਾ ਅੰਨ ਮੈਨੇ ਹੋਰ ਕੋਈ ਵੀ ਨਹੀਂ, ਉਹੀ ਮਾਰਨ ਵਾਲਾ, ਉਹੀ ਰੱਖਣ ਵਾਲਾ, ਇੱਕੋ ਸੋਏ, ਇੱਕੋ ਇੱਕ ਪਰਮਾਤਮਾ। ਮਾਰਨ ਵਾਲਾ ਵੀ ਉਹੀ ਹੈ, ਰੱਖਣ ਵਾਲਾ ਵੀ ਉਹੀ ਹੈ। ਜੇ ਉਹ ਰੱਖਿਆ ਕਰਨਾ ਚਾਹੁੰਦਾ ਕਿਸੇ ਦੇ ਵੱਲੋਂ ਪਲਦੀਆਂ ਗੋਲੀਆਂ 'ਚੋਂ ਰੱਖ ਲੈਂਦਾ, ਨਹੀਂ ਕਰਨੀ ਤਾਂ ਸੁੱਤਾ ਹੀ ਰਹਿ ਜਾਂਦਾ। ਗੁਰ ਕੇ ਚਰਨ ਹਿਰਦੈ ਔਰ ਧਾਰ, ਅਗਨ ਸਾਗਰ ਜਾਂ ਪੁੱਤਰ ਹੈ ਪਾਰ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਨੂੰ, ਚਰਨਾਂ ਦੇ ਪਿਆਰ ਨੂੰ ਆਪਣੇ ਹਿਰਦੇ ਮੈਨੇ ਮਨ, ਹਾਂਜੀ ਹਿਰਦੇ ਦੇ ਹੋਰ ਮੈਨੇ ਵਿੱਚ ਧਾਰਨਾ ਕਰ ਅਤੇ ਨਾਮ ਜਪ। ਔਰ ਇਹ ਜਿਹੜਾ ਸੰਸਾਰ ਆ, ਅੱਗ ਦਾ ਸਮੁੰਦਰ ਆ, ਇਹਦੋਂ ਫਿਰ ਪਾਰ ਲੰਘ ਜਾਏਗਾ। ਗੁਰਮੂਰਤ 'ਚੋਂ ਲਾਏ ਧਿਆਨ, ਈਹਾ ਊਹਾ ਪਾਵ ਹੈ ਮਾਨ। ਸਤਿਗੁਰ ਸੱਚੇ ਪਾਤਸ਼ਾਹ ਮੂਰਤੀ, ਉਹਨਾਂ ਦੇ ਸਰੂਪ ਨਾਲ ਧਿਆਨ ਲਾਉਣਾ ਗਾ। ਗੁਰਮੂਰਤ, ਹਾਂਜੀ ਗੁਰੂ ਸਰੂਪ ਜਿਹੜੀ ਗੁਰਬਾਣੀ ਹੈ, ਉਹਦੇ ਧਿਆਨ ਵਿੱਚ ਆਪਣੇ ਮਨ ਨੂੰ ਲਾਉਣਾ ਗਾ। ਫਿਰ ਕੀ ਹੋਏਗਾ, ਈਹਾਂ ਲੋਕ 'ਚ ਪਰਲੋਕ 'ਚ ਮਾਣ ਸਤਿਕਾਰ ਇਜ਼ਤ ਪ੍ਰਾਪਤ ਕਰੇਗਾ। ਹਾਂਜੀ ਕਿਉਂਕਿ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਸਗਲ ਤਿਆਗ ਗੁਰ ਚਰਨੀ ਕਰਨੀ ਆਇਆ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਕਹਿੰਦੇ ਹੁਣ ਮੈਂ ਸਾਰੇ ਜਿੰਨੇ ਦੁਨੀਆਂ ਦੇ ਰਿਸ਼ਤੇ ਆ, ਉਹਨਾਂ ਨੂੰ ਤਿਆਗ ਕੇ ਤੁਹਾਡੀ ਚਰਨ ਵਿੱਚ ਆਇਆ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ, ਜਿਹੜੇ ਫਿਰ ਮਨ ਬਾਣੀ ਸ਼ਰੀਰ ਕਰਕੇ ਗੁਰੂ ਕੀ ਚਰਨ ਵਿੱਚ ਆ ਗਏ, ਉਹਨਾਂ ਦੇ ਸਾਰੇ ਅੰਦੇਸੇ ਜਿੰਨੇ ਵੀ ਸੰਸਦੇ ਆ ਉਹ ਸਾਰੇ ਖਤਮ ਹੋ ਜਾਂਦੇ ਆ। ਉਹਨਾਂ ਨੂੰ ਫਿਰ ਆਤਮਕ ਰੂਹਾਨੀ ਸੁੱਖ ਜਿਹੜਾ ਪ੍ਰਾਪਤ ਕਰ ਲਿਆ ਹੈ। ਗੌੜੀ ਮਹੱਲਾ ਪੰਜਵਾਂ, ਜੇ ਸਿਮਰਨ ਦੁੱਖ ਸਭ ਜਾਏ, ਨਾਮ ਰਤਨ ਵਸੈ ਮਨ ਆਏ। ਜੇ ਨਿਰੰਕਾਰ ਦਾ ਸਿਮਰਨ ਕਰਨਾ ਸਾਰੇ ਦੁੱਖ ਮਿਟ ਜਾਂਦੇ ਹਨ। ਪਰਮੇਸ਼ਰ ਦਾ ਇਹ ਜਿਹੜਾ ਨਾਮ ਹੈ, ਰਤਨ ਰੂਪ ਹੈ, ਗੁਰਮੁਖਾਂ ਦੇ ਮਨ ਜਾ ਕੇ ਨਿਵਾਸ ਕਰਦਾ ਹੈ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਤਨ ਵਖਾਣੀ ਰਹਾਓ। ਮਨ ਨੂੰ ਸੰਬੋਧਨ ਕਰਕੇ ਕਹਿੰਦੇ ਹਨ, ਇਹ ਗੁਰਮੁਖਾ ਗੋਬਿੰਦ ਪਰਮੇਸ਼ਰ ਦੀ ਜਿਹੜੀ ਬਾਣੀ ਹੈ, ਨਾਮ ਹੈ, ਇਹਨੂੰ ਜਪਣਾ ਗਾ। ਸਾਧੂ ਜਨ ਮਹਾਤਮਾ ਜਨੇ ਰਸਨਾ ਦੇ ਨਾਲ ਜਿਸ ਪਰਮਾਤਮਾ ਨੂੰ ਕਥਨ ਕਰਦੇ ਆ, ਉਸ ਪਰਮਾਤਮਾ ਦੇ ਨਾਲ ਦਰਸ਼ਨ ਹੋਣਗਾ। ਸਾਧੂ ਜਨ ਆਪਣੀ ਰਸਨਾ ਨਾਲ ਪਰਮਾਤਮਾ ਦੇ ਨਾਮ ਨੂੰ ਹਰ ਵੇਲੇ ਜਪਦੇ ਰਹਿੰਦੇ ਆ, ਉਹਨਾਂ ਤੋਂ ਸਮਤ ਲੈ ਕੇ ਦੋਵੇਂ ਸਿਮਰਨ ਕਰ, ਇੱਕ ਸਿਮਰਨ ਨਾਹੀ ਦੂਜਾ ਹੋਏ ਜਾ ਕੇ ਦ੍ਰਿਸ਼ ਸਦਾ ਸੁ ਹੋਏ, ਇੱਕ ਪਰਮਾਤਮਾ ਤੋਂ ਦੇਣਾ ਦੂਜਾ ਇਹ ਸਾਰੀ ਸੰਸਾਰ ਦੀ ਖੇਡ ਨੂੰ ਚਲਾਉਣ ਵਾਲਾ ਹੋਰ ਤਾਂ ਕੋਈ ਹੈ ਨਹੀਂ, ਉਹੀ ਸਾਰੀ ਲੀਲਾ ਕਰ ਰਿਹਾ ਉਸ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ। ਸਦਾ ਫਿਰ ਇਹ ਆਤਮਿਕ ਜਿਹੜਾ ਸੁੱਖ ਹੈ ਪ੍ਰਾਪਤ ਹੁੰਦਾ, ਆਮ ਜਿੰਨੇ ਜੀਵ ਆ ਮਾਇਕੀ ਸੁੱਖਾਂ ਵੱਲ ਦੌੜ ਰਹੇ ਹੈ ਇਸ ਸੁੱਖ ਨੂੰ ਭੁੱਲੇ ਬੈਠੇ ਆ। ਸਾਜਨ ਵੀ ਸਦਾ ਕਰੇ ਇੱਕ ਆਤਮਾ ਦਾ ਸੁੱਖ ਵੀ ਮਾਇਆ ਦਾ ਵੀ ਤਾਂ ਹੀ ਹੈ ਜੇ ਸਰੀਰ 'ਚ ਆਤਮਾ ਕੰਮ ਕਰਦੀ ਹੈ, ਜੇ ਸਰੀਰ 'ਚੋਂ ਆਤਮਾ ਨਿਕਲ ਗਈ ਤਾਂ ਮਾਇਆ ਦਾ ਸੁੱਖ ਵੀ ਠੀਕ ਹੋਵੇਗਾ, ਮੁਰਦਾ ਕੀ ਸੁੱਖ ਹੋਵੇਗਾ, ਜਿੰਦਾ ਆਤਮਾ ਨਾਲ ਹੈ। ਇਸ ਕਰਕੇ ਮੂਲ ਸਾਰੇ ਸੁੱਖਾਂ ਦਾ ਆਤਮਾ ਹੀ ਹੈ, ਉਹ ਤੋਂ ਬੇਮੁੱਖ ਹੋ ਕੇ ਫਿਰ ਰਿਹਾ। ਸਾਜਨ ਵੀ ਸਖਾ ਕਰੇ ਇੱਕ ਹਰ ਹਰ ਅੱਖਰ ਮਨ ਮੈਂ ਲੇਖ, ਇੱਕ ਪਰਮਾਤਮਾ ਨੂੰ ਆਪਣਾ ਇਸ ਲੋਕ ਦਾ ਇੱਕ ਪਰਲੋਕ ਦਾ, ਹਾਂਜੀ ਉਹਨੂੰ ਇਸ ਲੋਕ ਦਾ ਸੱਜਣ ਬਣਾ ਲਾ, ਪਰਲੋਕ ਦਾ ਹਾਂਜੀ ਸਖਾ, ਔਰ ਪ੍ਰਾਣਾਂ ਦੇ ਅੰਤ ਸਮੇਂ ਤੱਕ ਹਾਂਜੀ ਜਿਵੇਂ ਪ੍ਰਾਣ ਜਾਤਕ ਰਹਿੰਦੇ ਆ ਉਦੋਂ ਤੱਕ ਤੂੰ ਉਹਨੂੰ ਆਪਣਾ ਸਖਾ ਬਣਾ ਲਾ। ਅਤੇ ਜਿਹੜੇ ਪਰਮਾਤਮਾ ਦੇ ਹਰ ਹਰ ਪਰਮੇਸ਼ਰ ਦੇ ਨਾਮ ਰੂਪੀ ਅੱਖਰ ਆ ਇਹਨਾਂ ਨੂੰ ਮਨ 'ਚ ਲਿਖ ਲਿਆ, ਇੱਕੋ ਇੱਕ ਪਰਮੇਸ਼ਰ ਨੂੰ ਲੋਕ ਪਰਲੋਕ ਸੱਜਣ ਮਿੱਤਰ ਬਣਾ ਲਾ, ਇਸ ਲੋਕ ਦਾ ਬਣਾ, ਪਰਲੋਕ ਦਾ ਬਣਾ, ਇਹ ਸਖਾ, ਇਹ ਪ੍ਰਾਣਾਂ ਦੇ ਅੰਤ ਸਮੇਂ ਤੱਕ ਉਹਨੂੰ ਮਿੱਤਰ ਬਣਾ ਲਾ, ਅਤੇ ਹਰੀ ਹਰ ਪਰਮੇਸ਼ਰ ਦਾ ਨਾਮ ਮਨ 'ਚ ਲਿਖ ਲੈਣਾ ਕਰ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਉਸ ਨੂੰ ਮਿੱਤਰ ਬਣਾਉਣ ਦੇ 'ਚ ਕੀ ਫਾਇਦਾ ਹੋਏਗਾ, ਉਹ ਫਿਰ ਤੈਨੂੰ ਆਤਮ ਸਹਾਇਤਾ ਦੇਵੇਗਾ। ਅੱਖਰ, ਅੱਖਰ ਦਾ ਮਤਲਬ ਅਕਸ਼ਰ, ਜਿਹੜਾ ਕਰਨੇ ਤੋਂ ਰਹਿਤ, ਨਾ ਸੁਣ ਤੋਂ ਰਹਿਤ, ਐਸਾ ਜਿਹੜਾ ਪਰਮਾਤਮਾ ਉਸਦਾ ਨਾਮ ਜਿਹੜਾ ਆਪਣੇ ਮਨ ਵਿੱਚ ਲਿਖ ਲੈਣਾ ਕਰ ਜਾਂ ਉਹਨੂੰ ਲੱਭ ਲੈਣਾ ਕਰ, ਜਾਣ ਲੈਣਾ ਕਰ, ਕਿਉਂਕਿ ਪਰਮੇਸ਼ਰ ਦੇ ਨਾਮ ਰੂਪੀ ਮਾਲਾ ਜਿਹੜੀ ਇਹਨੂੰ ਧਾਰ ਲੈ, ਤੇਰਾ ਜੰਮਣਾ ਮਰਨਾ ਮਿਟ ਜਾਏਗਾ। ਰੱਬ ਰਹੇ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ, ਉਹ ਪਰਮਾਤਮਾ ਸਾਰਿਆਂ 'ਚ ਰੱਬ ਰਿਹਾ ਵਿਆਪਕ ਹੋ ਰਿਹਾ। ਮਹਾਰਾਜ ਕਹਿੰਦੇ ਉਹ ਅੰਤਰ ਜਾਮੀ ਦੇ ਜਿਹੜੇ ਗੁਣ ਆ ਉਹ ਗਾਉਣਾ ਕਰ, ਸੂਬੇਦਾਰ ਨਹੀਂ, ਸੂਬੇਦਾਰ ਨੇ ਤੈਨੂੰ ਦੱਸਿਆ ਨਹੀਂ, ਕਹਿੰਦੇ ਅਫਸਰ ਦੇ ਅਗਾੜੀ ਘੋੜੇ ਦੇ ਪਿਛਾੜੀ ਨਹੀਂ ਜਾਈਦਾ, ਅਤੇ ਜਦੋਂ ਸੰਥਿਆ ਹੁੰਦੀ ਹੋਵੇ ਤਾਂ ਵਿਚਾਲੇ 'ਚ ਨਹੀਂ ਲੰਘੀਦਾ ਹੁੰਦਾ। ਅਤੇ ਸੂਬੇਦਾਰ ਇੰਨਾ ਪਹੁੰਚ ਰਿਹਾ ਅਫਸਰਾਂ ਦੇ ਮੂਹਰੇ ਤਾਂ ਤੈਨੂੰ ਇਹ ਗੱਲ ਦੱਸੀ ਨਹੀਂ, ਕਿਉਂਕਿ ਤੈਨੂੰ ਘਰ ਬੈਠੀ ਨੂੰ ਡਿਗਰੀ ਮਿਲ ਗਈ ਨਾ, ਇਹ ਤਾਂ ਉੱਥੇ ਮਿਹਨਤ ਕੀਤੀ ਤਾਂ ਡਿਗਰੀ ਮਿਲੀ ਹੈ, ਸਮਝੇ? ਜਦੋਂ ਸੰਥਿਆ ਹੁੰਦੀ ਹੋਵੇ ਵਿਚਾਲੇ 'ਚ ਨਹੀਂ ਲੰਘੀਦਾ ਹੁੰਦਾ। ਰੱਬ ਰਹੇ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ, ਉਹ ਸਵਾਮੀ ਮਾਲਕ ਸਾਰਿਆਂ 'ਚ ਰੱਬ ਰਿਹਾ ਵਿਆਪਕ ਹੋ ਰਿਹਾ। ਪਾਤਸ਼ਾਹ ਕਹਿੰਦੇ ਉਸ ਅੰਤਰਜਾਮੀ ਪਰਮਾਤਮਾ ਦੇ ਜਿਹੜੇ ਗੁਣ ਆ ਉਹ ਗਾਉਣਾ ਕਰ। ਗੌੜੀ ਮਹੱਲਾ ਪੰਜਵਾ, ਭੈ ਮਹਿਰ ਅਚੋ ਸਭ ਸੰਸਾਰਾ, ਤਿਸ ਭਉ ਨਾਹੀ ਜਿਸ ਨਾਮ ਆਧਾਰਾ। ਇਹ ਸਾਰਾ ਸੰਸਾਰ ਡਰ ਵਿੱਚ ਰਚਨਾ ਕੀਤਾ, ਉਹਦੇ ਡਰ ਵਿੱਚ ਇਹ ਸਾਰਾ ਸੰਸਾਰ ਚੱਲ ਰਿਹਾ, ਇੱਕ ਦੂਜੇ ਦੇ ਅੰਦਰ ਇੱਕ ਦੂਜੇ ਦਾ ਥੱਲੋਂ ਭੈ ਪਾਇਆ ਹੋਇਆ। ਨਿਰਭਉ ਆਪ ਹੀ ਉਹ ਜਾਂ ਉਹਦੇ ਪਿਆਰੇ ਨਿਰਭਉ ਅਵਸਥਾ ਪ੍ਰਾਪਤ ਕਰਦੇ। ਕਹਿੰਦੇ ਲੇਕਿਨ ਜਿਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਫਿਰ ਉਹਨਾਂ ਨੂੰ ਕੋਈ ਡਰ ਨਹੀਂ। ਭਉ ਨਾ ਵਿਆਪਿਆ ਤੇਰੀ ਸਰਣਾ, ਜੋ ਤੁਧ ਭਾਵੈ ਸੋਈ ਕਰਨਾ ਰਹੋ। ਇਹ ਨਿਰੰਕਾਰ ਜਿਹੜੇ ਆਪ ਜੀ ਦੀ ਸ਼ਰਨ ਆ ਗਏ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਵਿਆਪਦਾ। ਹਾਂਜੀ, ਜੋ ਕੋਈ ਆਪ ਜੀ ਨੂੰ ਪਾਉਂਦਾ ਗੁਰੂ ਪਿਆਰੇ ਉਹੀ ਕਰਨਾ ਮੈਨੇ ਉਹਨਾਂ ਕਰਤੱਬਾਂ ਨੂੰ ਕਰਦੇ ਆ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਕਰਦੇ, ਤੇਰੇ ਹੁਕਮ 'ਚ ਕਰਦੇ ਆ। ਸੋਗ ਹਰਖ ਮੈਂ ਆਵਣ ਜਾਣਾ, ਤਿੰਨ ਸੁੱਖ ਪਾਇਆ ਜੋਖਰਾ ਭਾਣਾ। ਇਹ ਜਿਹੜਾ ਜੀਵ ਆ ਕਦੇ ਹਰਖ ਹੋ ਗਿਆ, ਕਦੀ ਸ਼ੋਕ ਹੋ ਗਿਆ, ਕਦੀ ਜੰਮਦਾ ਕਦੀ ਮਰਦਾ, ਹਾਂਜੀ, ਔਰ ਪਰਮੇਸ਼ਰ ਦਾ ਜਿਹੜਾ ਭਾਣਾ ਮੰਨਦਾ ਆ ਗੁਰਮੁਖ ਪਿਆਰਾ, ਜਿਹੜਾ ਗੁਰਮੁਖ ਪਿਆਰਾ ਪਰਮੇਸ਼ਰ ਦੇ ਭਾਣੇ ਨੂੰ ਮੰਨਦਾ, ਹਾਂਜੀ, ਉਹ ਪਰਮਾਤਮਾ ਨੂੰ ਪਾ ਗਿਆ, ਉਸ ਨੇ ਸੁੱਖ ਨੂੰ ਪਾ ਲਿਆ। ਅਗਨ ਸਾਗਰ ਮਹਾ ਵਿਆਪੈ ਮਾਇਆ, ਸੋ ਸੀਤਲ ਜਿਨ ਸਤਿਗੁਰ ਪਾਇਆ। ਇਹ ਜਿਹੜਾ ਸੰਸਾਰ ਆ ਇਹਦੇ 'ਚ ਤ੍ਰਿਸ਼ਨਾ ਰੂਪੀ ਅੱਗ ਦਾ ਇਹ ਸਮੁੰਦਰ ਹੈ, ਅਤੇ ਇਹਦੇ ਵਿੱਚ ਜਿਹੜੇ ਜੀਵ ਆ ਇਹਨਾਂ ਨੇ ਮਾਇਆ ਇਹ ਜਿਹੜੀ ਮਹਾਂ ਬੜੀ ਵਿਆਪ ਰਹੀ ਹੈ, ਸਾਰੇ ਸੰਸਾਰ ਨੂੰ ਚਿੰਬੜੀ ਹੋਈ ਹੈ, ਹਾਂਜੀ, ਕਿ ਉਹਦੇ ਵਿੱਚ ਸੜ ਮੱਚ ਰਹੇ ਹੈ। ਪਰ ਗੁਰਮੁਖ ਪਿਆਰੇ ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦਾ ਉਪਦੇਸ਼ ਪਾ ਲਿਆ, ਉਹ ਫਿਰ ਸ਼ੀਤਲ ਹੋ ਗਏ ਆ। ਰਾਖ ਲੇਪਰਾ ਵਾ ਰੱਖਣ ਹਾਰਾ, ਕਹੋ ਨਾਨਕ ਕਿਆ ਜੰਤ ਵਿਚਾਰਾ। ਉਹ ਰੱਖਣ ਵਾਲਾ ਪਰਮੇਸ਼ੁਰ ਆਪੇ ਆਪਣੇ ਪਿਆਰਿਆਂ ਨੂੰ ਰੱਖ ਲੈਂਦਾ। ਗੋਡੇ ਰੱਖਦਾ ਤਾਂ ਯਤਨ ਸੀ ਨਾ ਕਿ ਮਰਦਾਨਾ ਜੀ ਨੂੰ ਟਲਦੇ ਹਾਂ, ਲੇਕਿਨ ਹੁਣ ਮਹਾਰਾਜ ਜੀ ਬਾਣੀ ਪੜ੍ਹਨ ਵਾਲਾ ਸੀ, ਬਾਣੀ ਪੜ੍ਹਨ ਕਰਕੇ ਮਹਾਰਾਜ ਜੀ ਸੁਰੱਖਿਆ ਲਈ ਆਏ। ਫਿਰ ਆਪਣੇ ਪਿਆਰਿਆਂ ਨੂੰ ਆਪੇ ਰੱਖਣ ਵਾਲਾ ਰੱਖ ਲੈਂਦਾ, ਕਹੋ ਨਾਨਕ ਕਿਆ ਜੰਤ ਵਿਚਾਰਾ। ਪਾਤਸ਼ਾਹ ਕਹਿੰਦੇ ਜੀ ਵਿਚਾਰਾ ਉਹਦੀ ਸੱਤਾ ਸਫੁਰਤੀ ਬਿਨਾਂ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ। ਗੋਡੇ ਰੱਖ ਮਨ ਦੀ ਮੰਤੀ ਰਹਿ ਗਈ ਅਤੇ ਤੜਕੇ ਖਾਊਂਗਾ, ਪਰ ਨਹੀਂ, ਰੱਖਣ ਵਾਲਾ ਆ ਗਿਆ, ਉਹਨੇ ਸੇਵਾਦਾਰ ਦੀ ਰੱਖਿਆ ਕੀਤੀ, ਮੁੜ ਕੇ ਉਹਨੇ ਵੀ ਮਾਫ਼ੀ ਮੰਗੀ, ਮਹਾਰਾਜ ਨੂੰ ਉੱਥੇ ਵੀ ਕਿਰਪਾ ਕੀਤੀ। ਬੋੜੀ ਮਹਲਾ ਪੰਜਵਾਂ, ਉਮਰੀ ਕਿਰਪਾ 'ਤੇ ਜਪੀਆ ਨਾਓ, ਉਮਰੀ ਕਿਰਪਾ 'ਤੇ ਸਰਗ ਹੈ ਖਾਓ। ਆਪ ਜੀ ਦੀ ਕਿਰਪਾ ਨਾਲ ਨਾਮ ਜਪਿਆ ਜਾਂਦਾ, ਆਪ ਦੀ ਕਿਰਪਾ ਨਾਲ ਹੀ ਪਰਲੋਕ ਦਰਗਾਹ ਵਿੱਚ ਇਸ ਨੂੰ ਸਥਾਨ ਮਿਲਦਾ। ਕੁਝ ਦਿਨ ਪਾਰ ਬ੍ਰਹਮ ਹੋਏ, ਤੁਮਰੀ ਕਿਰਪਾ 'ਤੇ ਸਦਾ ਸੁਖ ਹੋਏ ਰਹਾਓ। ਹੇ ਨਿਰੰਕਾਰ ਪਰਮੇਸ਼ੁਰ, ਆਪ ਤੋਂ ਬਿਨਾਂ ਹਾਂਜੀ ਕੋਈ ਹੈਗਾ ਜਿਹੜਾ ਕੁਝ ਕਰਨ ਜੋਗਾ? ਕੁਝ ਕਰਨ ਜੋਗਾ ਨਹੀਂ ਤੇਰੀ ਸੱਤਾ ਤੋਂ ਬਿਨਾਂ, ਤੇਰੀ ਕਿਰਪਾ ਤੋਂ ਬਿਨਾਂ। ਆਪ ਦੀ ਕਿਰਪਾ ਨਾਲ ਸਦਾ ਵਾਸਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤੂੰ ਮਨ ਬਸੇ ਤੋਂ ਦੁੱਖ ਨਾ ਲਾਗੈ, ਤੁਮਰੀ ਕਿਰਪਾ 'ਤੇ ਭਰਮ ਪੋ ਪਾਗੈ। ਅਗਰ ਆਪ ਜੀ ਮਨ 'ਚ ਨਿਵਾਸ ਕਰੋ ਤਾਂ ਕਿਸ ਤਰ੍ਹਾਂ ਦਾ ਦੁੱਖ ਨਹੀਂ ਲੱਗਦਾ। ਆਪ ਦੀ ਕਿਰਪਾ ਨਾਲ ਭਰਮ ਵੀ ਜਮਾਂ ਦਾ ਭੋ ਪਾਗੈ, ਡਰ ਜਿਹੜਾ ਇਹ ਵੀ ਭੱਜ ਜਾਂਦਾ, ਦੌੜ ਜਾਂਦਾ। ਪਾਰ ਬ੍ਰਹਮ ਪਰੰਪਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਇਹ ਪਾਰ ਬ੍ਰਹਮ ਪਰਮੇਸ਼ੁਰ ਆਪ ਪਰੰਪਰ ਸੰਸਾਰ ਤੋਂ ਪਰਾਰੂਪ ਹੈ, ਸਾਰਿਆਂ ਦੇ ਸੁਆਮੀ ਮਾਲਕ ਹੋ। ਫਿਰ ਆਪ ਸਾਰਿਆਂ ਸਰੀਰਾਂ ਦੇ ਅੰਦਰ ਸਾਰਿਆਂ ਦੇ ਗੱਲ ਨੂੰ ਜਾਣਨ ਵਾਲੇ ਅੰਤਰ ਜਾਮੀ ਹੋ। ਇਸ ਤੋਂ ਕੋਈ ਗੱਲ ਛੁਪਾ ਨਹੀਂ ਸਕਦਾ। ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲਿਆ ਸੱਚ ਰਾਸ। ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਸਾਹਿਬ ਅੱਗੇ ਬੇਨਤੀ ਕਰ ਰਿਹਾ, ਤੁਸੀਂ ਵੀ ਕਰੋ ਕਿ ਇਹ ਸਤਿਗੁਰੂ ਸਾਨੂੰ ਨਾਮ ਰੂਪੀ ਜਿਹੜੀ ਸੱਚੀ ਰਾਸ ਪੂੰਜੀ ਹੈ, ਇਹ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ। ਗੌੜੀ ਮਹੱਲਾ ਪੰਜਵਾਂ, ਕਣ ਬਿਨ ਜੈਸੇ ਥੋਥਰ ਤੁਖਾ, ਨਾਮ ਜੀ ਹੁਣ ਸੁਣੇ ਸੇ ਮੁਖਾ। ਕਣ ਜਿਵੇਂ ਹੁਣ ਸਿੱਟੇ 'ਚ ਆਨਣਾ ਹੋਵੇ, ਹਾਂਜੀ, ਉਹ ਜਿਹੜੇ ਤੁਖ ਤੋਂ ਛਿੱਲੜ ਆ, ਉਹ ਥੋਥਰ ਮੇਰੇ ਖਾਲੀ ਹੁੰਦੇ ਆ, ਉਹਨਾਂ ਦਾ ਫਿਰ ਕੀ ਮੁੱਲ ਆ? ਕੁਛ ਵੀ ਨਹੀਂ। ਇਸ ਤਰ੍ਹਾਂ ਜਿਹੜੇ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਵਿਅਕਤੀ ਹੈ, ਉਹਨਾਂ ਦੇ ਮੂੰਹ ਸੁਣੇ ਭਾਵ ਖਾਲੀ ਹੈ, ਉਹਨਾਂ ਦਾ ਵੀ ਟਕਾ ਮੁੱਲ ਨਹੀਂ ਦਰਗਾਹ 'ਚ ਪੈਂਦਾ। ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਵੀ ਹੁਣ ਤ੍ਰਿਗ ਦੇਹ ਬਗਾਨੀ ਰਹਾਓ। ਇਹ ਪ੍ਰਾਣੀ ਜਨੋ, ਗੁਰਮੁਖੋ, ਹਮੇਸ਼ਾ ਪਰਮਾਤਮਾ ਦੇ ਨਾਮ ਨੂੰ ਜਪੋ। ਪਰਮਾਤਮਾ ਦੇ ਨਾਮ ਦੇ ਸਿਮਰਨ ਤੋਂ ਬਗਾਨੀ ਦਵੈ ਦੇ ਗਾਉਣ ਵਾਲੀ ਜਿਹੜੀ ਇਹ ਦੇਹ ਹੈ, ਇਹਨੂੰ ਤ੍ਰਿਗ ਮੈਨੇ ਸਰਕਾਰ ਆ, ਬਗਾਨੀ ਮੈਨੇ ਬੇਗਿਆਸ, ਜਿਹੜੇ ਅਗਿਆਨੀ ਪੁਰਸ਼ਾਂ ਦੀ ਦੇਹ ਹੈ, ਇਹਦਾ ਵੀ ਕੋਈ ਮੁੱਲ ਨਹੀਂ, ਇਹਨੂੰ ਵੀ ਸਰਕਾਰ ਆ। ਰਾਓ ਵਿਸ਼ਰਾਮ ਦੇਵ ਕਹਿੰਦੇ ਹਨ, ਪਾਤਸ਼ਾਹ ਗਏ ਸੀ ਨਾ, ਬਗਿਆੜ ਭੁੱਖਾ ਸੀ ਅਤੇ ਮੁਰਦਾ ਪਿਆ ਸੀ, ਸਾਰੇ ਅੰਗ ਸੁੰਗੇ ਅਤੇ ਖਾਧਾ ਨਹੀਂ। ਸ਼੍ਰੀ ਮਰਦਾਨਾ ਜੀ ਕਹਿੰਦੇ, ਮਹਾਰਾਜ ਇਹਦੇ ਕੀ ਗੱਲ, ਅਤੇ ਇਹ ਦਰਿੰਦਾ ਸੀ, ਇਹਨੇ ਖਾਧਾ ਹੀ ਨਹੀਂ। ਮਹਾਰਾਜ ਕਹਿੰਦੇ, ਮਰਦਾਨੇ ਗੱਲ ਇਹ ਹੈ, ਇਹ ਬੰਦੇ ਨੇ ਕੋਈ ਪੁੰਨ ਕਰਮ ਨਹੀਂ, ਪੈਰਾਂ ਨਾਲ ਧਰਮ ਨੇ ਧਰਮ ਮਾਰਗ ਨਹੀਂ ਚੱਲਿਆ, ਹੱਥਾਂ ਨਾਲ ਸੇਵਾ ਨਹੀਂ ਕੀਤੀ, ਮੱਥਾ ਗੁਰੂ ਅੱਗੇ ਝੁਕਿਆ ਨਹੀਂ, ਅਤੇ ਅੱਖਾਂ ਨਾਲ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਬਾਣੀ ਨਹੀਂ ਸੁਣੀ, ਮੂੰਹ ਨਾਲ ਨਾਮ ਨਹੀਂ ਜਪਿਆ। ਉਹ ਕਹਿੰਦਾ, ਬਘਿਆੜ ਦਾ ਕੀ ਬਣਿਆ, ਅਤੇ ਜੇ ਪਾਪੀ ਨੂੰ ਖਾ ਲਿਆ, ਪਤਾ ਨਹੀਂ ਕਿਹੜੀ ਭੈੜੀ ਜੂਨ ਮਿਲੂਗੀ। ਸੋ ਇਸ ਵਾਸਤੇ ਉਹਨਾਂ ਦੀ ਦੇਹ ਵੀ ਬਗਾਨੀ ਹੋ ਜਾਂਦੀ ਹੈ, ਅਥਵਾ ਕਾਂ ਕੁੱਤਿਆਂ ਜੋਗੀ ਹੋ ਜਾਂਦੀ ਹੈ। ਉਹਨੂੰ ਤਰਕਾਰ ਆ, ਨਾਮ ਬਿਨਾਂ ਨਾ ਹੀ ਮੁੱਖ ਭਾਗ, ਭਗਤ ਵੀ ਹੁਣ ਕਹਾਂ ਸੁਹਾਗ। ਅੱਖਾਂ ਖੁੱਲ੍ਹ ਕੇ ਬੈਠਿਆ ਕਰੋ, ਸਾਵਧਾਨ ਹੋ ਕੇ। ਨਾਮ ਤੋਂ ਬਿਨਾਂ ਇਹ ਜਿਹੜਾ ਮੁੱਖ ਹੈ, ਇਹ ਸ੍ਰੇਸ਼ਟ ਭਾਗਾਂ ਵਾਲਾ ਨਹੀਂ ਹੋ ਸਕਦਾ। ਭਰਤ ਵੀ ਹੁਣ ਕਹਾਂ ਸੁਹਾਗ, ਕਹਿੰਦੇ ਜਿਹੜਾ ਜੀਵ ਆ ਮੁੱਖ ਮੈਨੇ ਸ੍ਰੇਸ਼ਟ ਭਾਗਾਂ ਵਾਲਾ ਨਹੀਂ ਹੋ ਸਕਦਾ। ਜਿਵੇਂ ਭਰਤ ਮੈਨੇ ਪਤੀ ਤੋਂ ਬਿਨਾਂ ਇਸਤਰੀ ਦਾ ਸੁਹਾਗ ਕਿਵੇਂ ਪ੍ਰਾਪਤ ਹੋ ਸਕਦਾ? ਨਹੀਂ ਹੋ ਸਕਦਾ। ਹਾਂਜੀ, ਪਤੀ ਬਿਨਾਂ ਪਤ ਨਹੀਂ, ਗੁਰੂ ਬਿਨਾਂ ਗਤ ਨਹੀਂ। ਨਾਮ ਬਸਾਰ ਲੱਗਾ ਅਨੁਸਵਾਏ, ਤਾਂ ਕਿ ਆਸ ਨੂੰ ਪੂਜਿਆ ਕਾਏ। ਇਸ ਵਾਸਤੇ ਕਹਿੰਦੇ ਜਿਹੜੇ ਪੁਰਸ਼ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਅਨੁਸਵਾਏ ਮੈਨੇ ਹੋਰ ਰਸਾਂ ਕਸਾਂ ਦੇ ਸਵਾਦਾਂ 'ਚ ਲੱਗੇ ਹੋਏ ਆ, ਹੋਰਨਾਂ ਮਤਲਬਾਂ 'ਚ ਲੱਗੇ ਆ, ਉਹਨਾਂ ਦੀ ਕੋਈ ਵੀ ਇੱਛਾ ਪੂਰਨ ਨਹੀਂ ਹੁੰਦੀ, ਭਟਕਦੇ ਹੀ ਰਹਿੰਦੇ। ਪਰ ਕਿਰਪਾ ਪਰਮਾਤਮਾ ਦਾਤ ਨਾਨਕ ਨਾਮ ਜਪੈ ਦਿਨ ਰਾਤ। ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਪਵਿੱਤਰ ਦਾਤ ਦਿਓ ਕਿ ਅਸੀਂ ਦਿਨ ਰਾਤ ਆਪ ਜੀ ਦਾ ਜਿਹੜਾ ਪਵਿੱਤਰ ਨਾਮ ਆ ਇਹਨੂੰ ਜਪਦੇ ਰਹੀਏ। ਗੌੜੀ ਮਹੱਲਾ ਪੰਜਵਾਂ। ਤੂੰ ਸਮਰੱਥ, ਤੂੰ ਹੈ ਮੇਰਾ ਸਵਾਮੀ, ਸਭ ਕੁਛ ਸੁਣ ਕੇ ਤੂੰ ਅੰਤਰਜਾਮੀ। ਉਸ ਨਿਰੰਕਾਰ ਅੱਗੇ ਬੇਨਤੀ ਕਰਨੀ ਹੈ, ਆਪ ਜੀ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਆ ਸਾਡੇ ਮਾਲਕੋ, ਸਭ ਕੁਛ ਤੁਮ ਤੇ, ਸਾਰਾ ਕੁਝ ਆਪ ਤੋਂ ਹੀ ਪੈਦਾ ਹੋਇਆ। ਤੁਸੀਂ ਸਾਰਿਆਂ ਦੇ ਅੰਦਰਲੀ ਗੱਲਬਾਤ ਜਾਣਨ ਵਾਲੇ ਅੰਤਰਜਾਮੀ ਹੋ। ਪਾਰਵਣ ਪੂਰਨ ਜਨ ਓਟ, ਤੇਰੀ ਸਨ ਉਧਰੈ ਜਨ ਕੋਟ ਰਹਾਓ। ਇਹ ਪੂਰਨ ਨਿਰੰਕਾਰ ਪਾਰਵਣ ਪਰਮੇਸ਼ਰ, ਹਾਂਜੀ ਆਪ ਜੀ ਸੇਵਕ ਜਨਾਂ ਦਾ ਓਟ ਆਸਰਾ ਹੋ। ਇਹ ਨਿਰੰਕਾਰ ਅਤੇ ਸੇਵਕਾਂ ਨੂੰ ਤੇਰੀ ਹੀ ਪੂਰਨ ਤੌਰ 'ਤੇ ਓਟ ਹੈ। ਅਸੀਂ ਤੁਹਾਡੀ ਸ਼ਰਨ ਪਏ ਹਾਂ। ਜਿਹੜੇ ਤੁਹਾਡੀ ਸ਼ਰਨ ਪੈਂਦੇ ਆ ਉਹ ਕਰੋੜਾਂ ਸੇਵਕ ਜਿਹੜੇ ਸੰਸਾਰ ਤੋਂ ਧਰ ਜਾਂਦੇ ਹਨ। ਜੇਤੇ ਜੀ ਤੇਤੇ ਸਭ ਤੇਰੇ, ਤੁਮਰੀ ਕਿਰਪਾ ਅਤੇ ਤੂੰ ਹਨੇਰੇ। ਇਹ ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਸਾਰੇ ਆਪ ਦੇ ਸਾਜੇ ਹੋਏ। ਆਪ ਦੀ ਕਿਰਪਾ ਨੂੰ ਹਨੇਰੇ ਬਹੁਤੇ ਸੁੱਖ ਪ੍ਰਾਪਤ ਹੁੰਦੇ। ਜੋ ਕੁਛ ਵਰਤਿਆ ਸਭ ਤੇਰਾ ਪਾਣਾ, ਹੁਕਮ ਬੁਝਿਆ ਸੋ ਸਾਈ ਸਮਾਣਾ। ਇਹ ਦੁਨੀਆਂ ਵਿੱਚ ਜੋ ਕੁਝ ਵੀ ਵਰਤ ਵਰਤਾਰਾ ਹੋ ਰਿਹਾ ਇਹ ਸਾਰਾ ਆਪਦੇ ਭਾਣੇ ਅੰਦਰ ਹੋ ਰਿਹਾ। ਜਿਹੜਾ ਆਪ ਜੀ ਦੇ ਹੁਕਮ ਭਾਣੇ ਨੂੰ ਬੁਝ ਲੈਂਦਾ ਉਹ ਸੱਚ ਸਰੂਪ ਨਿਰੰਕਾਰ ਵਿੱਚ ਸਮਾ ਜਾਂਦਾ। ਸਰ ਕਿਰਪਾ ਕੀਜਿਆ ਪ੍ਰਭਦਾਨ, ਨਾਨਕ ਸਿਮਰੈ ਨਾਮ ਨਿਦਾਨ। ਪਾਤਸ਼ਾਹੀ ਕਿਰਪਾ ਕਰ, ਕਿਰਪਾ ਕਰੋ ਸਾਨੂੰ ਨਾਮ ਦਾ ਦਾਨ ਦਿਓ। ਜੇ ਸੁੱਖਾਂ ਦੇ ਨਿਦਾਨ ਖਜ਼ਾਨਾ ਸਰੂਪ, ਨਿਧੀਆਂ ਦਾ ਖਜ਼ਾਨਾ ਜਿਹੜਾ ਪਰਮਾਤਮਾ ਦਾ ਨਾਮ ਹੈ, ਅਸੀਂ ਉਹਨੂੰ ਹਮੇਸ਼ਾ ਚੇਤੇ ਕਰਦੇ ਰਹੀਏ। ਗੌੜੀ ਮਹੱਲਾ ਪੰਜਵਾਂ। ਇਹ ਸ਼ਬਦ ਦੁਆਰਾ ਸੰਤਾਂ ਦੀ ਵਡਿਆਈ ਦੱਸਣਗੇ। ਸਾਗਾ ਦਰਸ ਪਾਈ ਅਗਟ ਭਾਗੀ, ਜਾ ਕੀ ਰਾਮ ਨਾਮ ਲਿਵਲਾ ਕੀ। ਉਹਨਾਂ ਮਹਾਤਮਾ ਦੇ ਦਰਸ਼ਨ ਵੱਡਿਆਂ ਭਾਗਾਂ ਨਾਲ ਮਿਲਦੇ ਆ ਜਿਨ੍ਹਾਂ ਦੀ ਤੁਰਤੀ ਵਿਰਤੀ ਪਰਮਾਤਮਾ ਦੇ ਸਿਮਰਨ ਵਿੱਚ ਲੱਗੀ ਰਹਿੰਦੀ ਹੈ। ਜਾ ਕੇ ਹਰ ਬਸਿਆ ਮਨ ਮਾਹੀ, ਤਾਕੋ ਦੁੱਖ ਸੁਪਨੇ ਵੀ ਨਾ ਹੀ ਰਹੋ। ਜਿਨ੍ਹਾਂ ਮਨ 'ਚ ਪਰਮਾਤਮਾ ਆ ਕੇ ਵਸ ਗਿਆ ਉਹਨਾਂ ਨੂੰ ਸੁਪਨੇ 'ਚ ਵੀ ਕਦੇ ਵੀ ਰਾਤ ਨੂੰ ਸੁਪਨੇ 'ਚ ਵੀ ਦੁੱਖ ਨਹੀਂ ਹੁੰਦਾ, ਪ੍ਰਤੱਖ ਜਾਗਰ 'ਚ ਵੀ ਦੁੱਖ ਨਹੀਂ ਹੁੰਦਾ। ਸਰਵ ਨਿਧਾਨ ਰੱਖ ਕੇ ਜਨਮ ਆਹੇ, ਤਾਂ ਕਿ ਸੰਕਲ ਵਿਖਦੋ ਜਾਹੇ। ਸਰਵ ਨਿਧਾਨ ਨਿਧਾਨ ਨਾਮਕ ਖਜ਼ਾਨੇ ਦਾ, ਸਾਰੇ ਖਜ਼ਾਨੇ ਪਰਮਾਤਮਾ ਨੇ ਆਪਣੇ ਸੇਵਕਾਂ ਵਾਸਤੇ ਰੱਖੇ ਆ। ਜਿਵੇਂ ਮਾਂ ਪਿਓ ਕੋ ਧੰਨ ਜੋੜ ਕੇ ਬੱਚੇ ਬੱਚਿਆਂ ਦੇ ਰੱਖਦੇ ਨਾ, ਉਹ ਪਰਮਾਤਮਾ ਵੀ ਆਪਣੇ ਪਿਆਰਿਆਂ ਨੂੰ ਸਾਰੇ ਖਜ਼ਾਨੇ ਦਿੰਦਾ। ਫਿਰ ਕਹਿੰਦੇ ਮਹਾਰਾਜ ਕਿ ਉਹਦੇ ਨਾਲ ਮਿਲਣ ਕਿਲ ਵਿਖ ਕਿ ਜਿੰਨੇ ਪਾਪ ਦੁੱਖ ਸਾਰੇ ਦੂਰ ਹੋ ਜਾਂਦੇ ਆ। ਜਨ ਕੀ ਮਹਿਮਾ ਕਤੀ ਨਾ ਜਾਏ, ਪਾਰ ਨੂੰ ਜਨ ਰਹਿ ਸਮਾਏ। ਉਹਨਾਂ ਸੰਤਾਂ ਮਹਾਤਮਾ ਦੀ ਜਿਹੜੀ ਮਹਿਮਾ ਪਾਤਸ਼ਾਹ ਕਹਿੰਦੇ ਕਥਨ ਨਹੀਂ ਕੀਤੀ ਜਾਂਦੀ, ਕਿਉਂਕਿ ਸੰਤ ਮਹਾਤਮਾ ਪਰਮਾਤਮਾ ਵਿੱਚ ਸਮਾ ਰਹੇ ਹੈ। ਪਰਮਾਤਮਾ ਅਤੇ ਸੰਤ ਆਪਸ ਵਿੱਚ ਅਭੇਦ ਰੂਪ ਹੁੰਦੇ ਹਨ। ਕਰ ਕਿਰਪਾ ਪ੍ਰਭ ਬਿਨੋ ਸੁਣੀ ਜੈ ਦਾਸ ਕੀ, ਗੁਰੂ ਨਾਨਕ ਦੀ ਜੈ। ਪਾਤਸ਼ਾਹ ਕਿਰਪਾ ਕਰਦੇ ਸਾਡੀ ਬੇਨਤੀ ਹੈ, ਕਿਰਪਾ ਕਰਕੇ ਦਾਸ ਦੀ ਇਹ ਬੇਨਤੀ ਹੈ ਕਿ ਸਾਨੂੰ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਜਿਹੜੀ ਉਹ ਦਾਸਾਂ ਨੂੰ ਦੇਣਾ ਕਰੋ। ਗੌੜੀ ਮਹੱਲਾ ਪੰਜਵਾਂ। ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਵ ਕਲਿਆਣ ਵਸਿਆ ਮਨ ਆਏ। ਪਰਮਾਤਮਾ ਦਾ ਸਿਮਰਨ ਕਰਦੇ ਤੇਰੀ ਜਿਹੜੀ ਅਵਿਦਿਆ ਰੂਪੀ ਅਗਿਆਨਤਾ ਰੂਪੀ ਬਲਾ ਆ ਨਾ ਚਿੰਬੜੀ ਹੋਈ, ਇਹ ਭੂਤ ਨਹੀਂ, ਇਹ ਛੱਡ ਜਾਏਗੀ, ਦੂਰ ਹੋ ਜਾਏਗੀ। ਸਰਵ ਕਲਿਆਣ ਸਾਰੇ ਕਲਿਆਣ ਨਾਮ ਸੁੱਖਾਂ ਦਾ ਉਹ ਆ ਕੇ ਤੇਰੇ ਮਨ ਵਿੱਚ ਨਿਵਾਸ ਕਰਨਗੇ। ਭਜ ਮਨ ਮੇਰੇ ਏਕੋ ਨਾਮ, ਜੀ ਤੇਰਾ ਕਹਿ ਆਵੈ ਕਾਮ ਰਹੋ। ਮਨ ਨੂੰ ਸੰਬੋਧਿਤ ਕਰਕੇ ਕਹਿ ਰਹੇ ਆ ਕਿ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਇਹ ਜਿਹੜਾ ਨਾਮ ਆ ਤੇਰੇ ਜੀ ਦੇ ਲੋਕ ਪ੍ਰਲੋਕ 'ਚ ਕੰਮ ਆਵੇਗਾ। ਰਹਿਣ ਦਿਨ ਸਗੁਣ ਗਾਓ ਅਨੰਤਾ, ਗੁਰ ਪੂਰੇ ਕਾ ਨਿਰਮਲ ਮੰਤਾ। ਪੂਰੇ ਸਤਿਗੁਰਾਂ ਦਾ ਪਵਿੱਤਰ ਮੰਤਰ ਲੈ ਕੇ ਦਿਨ ਰਾਤ ਉਹ ਜਿਹੜਾ ਬੇਅੰਤ ਅਨੰਤ ਪਰਮੇਸ਼ਰ ਹੈ ਪੂਰੇ ਗੁਣਾਂ ਨੂੰ ਗਾਉਣਾ ਕਰੋ। ਛੋੜਾ ਪਾਪ ਏਕ ਟੇਕ ਰਾਖ, ਮਹਾਂਪਦਾਰਥ ਅੰਮ੍ਰਿਤ ਰਸ ਚਾਖ, ਹੋਰ ਜਿੰਨੇ ਵੀ ਅਪਾਅ ਛੱਡ ਕੇ ਇੱਕ ਪਰਮਾਤਮਾ ਦੀ ਓਟ ਮੰਤ ਰੱਖਣਾ ਕਰ। ਇਹ ਦੁਨੀਆਂ ਦੇ ਪਦਾਰਥਾਂ ਵਿੱਚੋਂ ਮਹਾਂਪਦਾਰਥ ਕਿਹੜਾ, ਉਹ ਪਰਮੇਸ਼ਰ ਦਾ ਨਾਮ ਹੈ। ਇਹ ਅੰਮ੍ਰਿਤ ਰਸ ਨੂੰ ਤੂੰ ਚੱਖਣਾ ਕਰ, ਗ੍ਰਹਿਣ ਕਰਨਾ ਕਰ। ਵਿਖਮ ਸਾਗਰ ਕਈ ਜਨ ਤਰੇ, ਨਾਨਕ ਜਾਪਾ ਨਜ਼ਰ ਕਰੇ। ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ, ਇਹ ਜਿਹੜਾ ਵਿਖਮ ਕਠਿਨ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਆ, ਕੌਣ ਜਿਹਨਾਂ ਉੱਤੇ ਪਰਮਾਤਮਾ ਆਪ ਮੇਹਰ ਦੀ ਨਜ਼ਰ ਕਰਦਾ ਹੈ। ਜਿਵੇਂ ਬੱਪਣ ਸ਼ਾਹ ਲਵਾਣੀ ਦਾ ਬੇੜਾ ਬੰਨੇ ਲਾਇਆ, ਕਿਉਂ ਪਾਤਸ਼ਾਹ ਕਿਰਪਾ ਕਰ ਲੈਂਦੇ ਹਨ। ਗੌੜੀ ਮਹੱਲਾ ਪੰਜਵਾਂ। ਹਿਰਦਾ ਚਰਨ ਕਮਲ ਪ੍ਰਭ ਧਾਰੇ, ਪੂਰੇ ਸਤਿਗੁਰ ਮਿਲਣ ਸਤਾਰੇ। ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਮਿਲ ਕੇ ਆਪਣੇ ਹਿਰਦੇ ਮਨ ਵਿੱਚ ਪਰਮੇਸ਼ਰ ਦੇ ਚਰਨ ਕਮਲਾਂ ਦਾ ਪਿਆਰ ਧਾਰਿਆ, ਕਹਿੰਦੇ ਉਹਨਾਂ ਗੁਰਮੁਖਾਂ ਨੂੰ ਸਤਿਗੁਰਾਂ ਨੇ ਸੰਸਾਰ ਸਮੁੰਦਰ ਤੋਂ ਨਿਸਤਾਰੇ ਇਹਨਾਂ ਨੇ ਤਾਰ ਦਿੱਤਾ ਹੈ। ਗੋਬਿੰਦ ਗੁਣ ਗਾਵੋ ਮੇਰੇ ਭਾਈ ਮੇਰੇ ਸਾਧੂ ਵਰ ਨਾਮ ਧਿਆਈ। ਕਹਿੰਦੇ ਹੇ ਗੁਰੂ ਪਿਆਰਿਓ, ਉਸ ਪਰਮੇਸ਼ਰ ਦੇ ਗੁਣ ਗੁਣਾ ਕਰੋ, ਸੰਤਾਂ ਮਹਾਂਪੁਰਖਾਂ ਨਾਲ ਮਿਲ ਕੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੋ, ਜਿਸ ਰਾਮ ਦੇਵ ਕੀ ਕਿਰਪਾ ਕਰਦੇ ਹਨ। ਬਲੱਭ ਦੇ ਹੋਈ ਪਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਕਹਿੰਦੇ ਉਹਨਾਂ ਗੁਰੂ ਪਿਆਰਿਓ ਨੇ ਜਿਹੜੀ ਦੁਰਲੱਭ ਮਨੁੱਖਾ ਦੇ ਪਾਈ ਸੀ ਇਹ ਸਫਲ ਹੋ ਗਈ, ਕਿਉਂਕਿ ਜਿਹਨਾਂ ਗੁਰੂ ਪਿਆਰਿਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਨਾਮ ਦਾ ਨਿਸ਼ਾਨ ਪਰਵਾਨਾ ਪ੍ਰਾਪਤ ਕਰ ਲਿਆ ਹੈ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਟਾਇਆ, ਪਰਮਾਤਮਾ ਦਾ ਸਿਮਰਨ ਕਰਦਿਆਂ ਉਹਨਾਂ ਨੇ ਪੂਰਨ ਪਦਵੀ ਨੂੰ ਪਾ ਲਿਆ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ 'ਚ ਬਹਿ ਕੇ ਡਰ ਅਤੇ ਭਰਮ ਜਿਹੜਾ ਮਟਾਤਾ ਦੂਰ ਕਰ ਦਿੱਤਾ ਹੈ। ਜਦ ਦਾ ਦੇਵ ਭਗਤ ਰਹਿ ਸਮਾਏ, ਨਾਨਕ ਦਾ ਘਰ ਕੀ ਸਰਨ ਆਏ, ਜਦ ਦਾ ਜਿੱਧਰ ਕਿੱਧਰ ਦੇਖਦੇ ਹਾਂ ਪਰਮਾਤਮਾ ਹੀ ਸਮਾ ਰਿਹਾ ਆ। ਪਾਤਸ਼ਾਹ ਕਹਿੰਦੇ ਮੈਂ ਦਾਸ ਆਪ ਦੀ ਸ਼ਰਨ ਵਿੱਚ ਆਇਆ ਹਾਂ। ਗੌੜੀ ਮਹੱਲਾ ਪੰਜਵਾਂ, ਗੁਰੂ ਜੀ ਕੇ ਦਰਸ਼ਨ ਤੋਂ ਵੱਲ ਜਾਓ, ਜਪ ਜਪ ਜੀਵਾ ਸਤਿਗੁਰ ਨਾਓ। ਅਸੀਂ ਸਤਿਗੁਰਾਂ ਦੇ ਦਰਸ਼ਨ ਤੋਂ ਮਿਲਿਆਰ ਜਾਂਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਨਾਮ ਜਪ ਜਪ ਕੇ ਅਸੀਂ ਜਿਉਂਦੇ ਹਾਂ। ਸਾਡਾ ਜੀਵਨ ਪਰਮੇਸ਼ਰ ਦਾ ਨਾਮ ਆ। ਪਾਰਮ ਪੂਰਨ ਗੁਰਦੇਵ ਕਰ ਕਿਰਪਾ, ਲਾਗੋ ਤੇਰੀ ਸੇਵ ਰਹਾਓ। ਕਹਿੰਦੇ ਉਹ ਨਿਰੰਕਾਰ ਪਰਮੇਸ਼ਰ ਪੂਰਨ ਆ, ਪਰਾਵਣ ਦੇ ਵਿਸ਼ੇ ਆ, ਸਾਰਿਆਂ ਤੋਂ ਗੁਰਮਨੇ ਵੱਡੇ ਦੇਵ ਪ੍ਰਕਾਸ਼ ਰੂਪ ਆ। ਮੇਰੇ 'ਤੇ ਕਿਰਪਾ ਕਰੋ ਪਾਤਸ਼ਾਹ ਜੀ, ਕਿਉਂ ਆਪ ਦੀ ਕਿਰਪਾ ਹੋਈ ਤੁਹਾਡੀ ਸੇਵਾ ਵਿੱਚ ਭਗਤੀ 'ਚ ਲੱਗੇ ਰਹੀਏ, ਜਿਸ ਰਾਮ ਦੇ ਕਥਨ ਕਰਦੇ ਹਨ। ਚਰਨ ਕਮਲ ਹਿਰਦਾ ਔਰ ਧਾਰੀ, ਮੰਤਾਨ ਧਾਨ ਗੁਰਪ੍ਰਾਣ ਆਧਾਰੀ। ਮਹਾਰਾਜ ਕਹਿੰਦੇ ਤੂੰ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਗੁਰਮਨ ਵਿੱਚ ਧਾਰਨ ਕਰਕੇ ਰੱਖ, ਕਿਉਂਕਿ ਉਹ ਮਨ ਤਨ ਧਨ ਪ੍ਰਾਣਾਂ ਦਾ ਆਧਾਰੀ ਆਸਰਾ ਕੌਣ ਹੈ? ਸਤਿਗੁਰ ਸੱਚੇ ਪਾਤਸ਼ਾਹ ਹੀ ਆਸਰਾ ਹਨ। ਸਫਲ ਜਨਮ ਹੋਵੇ ਪ੍ਰਵਾਨ, ਗੁਰਪਾਰਵ ਨੂੰ ਨਿਯੁਕਤ ਕਰ ਜਾਣ। ਕਹਿੰਦੇ ਜਿਹੜਾ ਗੁਰਮੁਖ ਪਿਆਰਾ ਪਾਰਵਮ ਪਰਮੇਸ਼ਰ ਰੂਪ ਸਤਿਗੁਰਾਂ ਨੂੰ ਆਪਣੇ ਨੇੜੇ ਜਾਣਦਾ ਅਤੇ ਹਰ ਵੇਲੇ ਮੇਰੇ ਨੇੜੇ ਅੰਗ ਸੰਗ ਹੈ, ਉਹਦਾ ਫਿਰ ਜਿਹੜਾ ਮਨੁੱਖੀਆਂ ਨੂੰ ਪ੍ਰਮਾਣ ਨਹੀਂ ਕਿਹਾ ਅਤੇ ਸਫਲ ਹੋ ਜਾਂਦਾ। ਔਰ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੁਆਰਾ ਪਰਮੇਸ਼ਰ ਨੂੰ ਆਪਣੇ ਨੇੜੇ ਕਰਕੇ ਜਾਣਦੇ ਆ, ਉਹਨਾਂ ਦਾ ਮਨੁੱਖੀਆਂ ਨੂੰ ਪ੍ਰਵਾਨ ਇਹ ਫਿਰ ਨਿਸ਼ਚੇ ਯਕੀਨ ਕਰਕੇ ਪੂਰਨ ਤੌਰ 'ਤੇ ਸਫਲ ਹੋ ਜਾਂਦਾ ਹੈ। ਸੰਤ ਧੂਰ ਭਾਈ ਅਵਟ ਭਾਗੀ, ਨਾਨਕੁਰ ਪੇੜ ਹਰ ਚਲਵਲਾਗੀ। ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੀ ਤੂੜੀ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਕਹਿੰਦੇ ਆ ਜਿਹਨਾਂ ਨੂੰ ਸਤਿਗੁਰ ਮਿਲੇ ਆ ਉਹਨਾਂ ਦੀ ਲਿਵ ਨਿਰੰਕਾਰ ਪਰਮੇਸ਼ੁਰ ਵਿੱਚ ਜੁੜ ਗਈ ਹੈ, ਲੱਗ ਗਈ ਹੈ। ਗੌੜੀ ਮਹੱਲਾ ਪੰਜਵਾਂ, ਕਰੈ ਦੁੱਖ ਕਰਮ ਦਿਖਾਵੈ ਉਹ ਰਾਮ ਕੀ ਦਰਗਾਹ ਵਾਧਾ ਚੋਰ। ਜਿਹੜੇ ਪੁਰਸ਼ ਲੁਕ ਛਿਪ ਕੇ ਦੋ ਕਰਮ ਨੇ, ਭੈੜੇ ਕਰਮ ਬੁਰੇ ਕਰਮ ਕਰਦੇ, ਬਾਹਰ ਲੋਕ ਦਿਖਾਵੇ ਨੂੰ ਹੋਰ ਕਰਮ ਕਰਦੇ ਆ, ਸ਼ੁਭ ਕਰਮ ਕਰਦੇ ਆ, ਐਸੇ ਜਿਹੜੇ ਵਿਅਕਤੀ ਆ ਉਹ ਪਰਮਾਤਮਾ ਦੀ ਦਰਗਾਹ ਵਿੱਚ ਚੋਰਾਂ ਵਾਂਗੂ ਬੰਨੇ ਜਾਂਦੇ ਹਨ। ਆਰਾਮ ਰਮੈ ਸੋਈ ਰਾਮਾਣਾ, ਜਲ ਤਲਮੈ ਜਲੇਖ ਸਮਾਣਾ ਰਹੋ। ਜਿਹੜੇ ਗੁਰਮੁਖ ਪਿਆਰੇ ਨਹੀਂ ਰਮੰਤੀ ਰਾਮਾਂ ਦੇ ਨਾਮ ਨੂੰ ਆਚਾਰਦੇ, ਰਮੇ ਮੈਨੇ ਆਚਾਰਦੇ, ਕਿਉਂਕਿ ਉਹ ਰਾਮ ਉਹਨੂੰ ਸਾਰੇ ਰਮਿਆਂ ਵਿਆਪਕ ਜਾਣਦੇ। ਸੋਈ ਰਮਾਣਾ, ਉਹ ਰਾਮ ਦਾ ਭਗਤ ਹੈ, ਰਮਾਣਾ ਮੈਨੇ ਰਾਮ ਦਾ ਭਗਤ, ਕਿਉਂਕਿ ਉਹਦੇ ਨਿਸ਼ਚੇ ਵਿੱਚ ਇਹ ਗੱਲ ਆ ਚੁੱਕੀ ਹੈ ਕਿ ਜਲਾਂ 'ਚ ਵੀ ਥਲਾਂ 'ਚ ਵੀ ਮਹੀ ਸਿਰ ਵੀ ਅਲ ਆਕਾਸ਼ 'ਚ ਕੋਈ ਪਰਮਾਤਮਾ ਸਮਾ ਰਿਹਾ ਹੈ। ਅੰਤਰ ਵਿੱਚ ਮੁਕੰਮਰ ਸੁਣਾਵੇ, ਜੰਪੁਰ ਵਾਧਾ ਛੋਟਾ ਗਾਵੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਵਿਸ਼ਮ ਵਿਕਾਰਾਂ ਰੂਪੀ ਜ਼ਹਿਰ ਆ ਉਹ ਮੂੰਹ ਤੋਂ ਮਿੱਠੇ ਅੰਮ੍ਰਿਤ ਰੂਪੀ ਬਚਨ ਸੁਣਾਉਂਦੇ ਆ ਦਿਖਾਵੇ ਲਈ, ਲੇਕਿਨ ਅੰਦਰ ਕਪਟ ਆ। ਉਹ ਜਿਹੜੇ ਬੰਦੇ ਆ ਜਮ ਦੀ ਗੁਰੀ ਪੱਧੇ ਹੋਏ, ਜਮਾਂ ਦੀਆਂ ਚੋਟਾਂ ਸੱਟਾਂ ਨੂੰ ਖਾਂਦੇ ਹਨ। ਅਣਖ ਪੜਦੇ ਮੈਂ ਕਮਾਵੇ ਵਿਕਾਰ, ਕਿੰਨੇ ਪ੍ਰਗਟ ਹੋਏ ਸੰਸਾਰ। ਜਿਹੜੇ ਨੇਕਾਂ ਪੜਦੇ ਲੋਕ ਛਿਪ ਕੇ ਵਿਸ਼ੇ ਵਿਕਾਰਾਂ ਨੂੰ ਭੋਗਦੇ ਆ, ਕਮਾਵੇ ਵਿਕਾਰ ਭੈੜੇ ਕਰਮ ਕਮਾਉਂਦੇ ਆ, ਉਹਨਾਂ ਦੇ ਪਾਪ ਜਿਹੜੇ ਸੰਸਾਰ 'ਚ ਪ੍ਰਗਟ ਹੋ ਜਾਂਦੇ ਹਨ। ਜਿਵੇਂ ਕਹਿੰਦੇ ਉਹ ਮਿੱਤਰ ਸੀ, ਹੁਣ ਕਦੇ ਪਰਦੇਸ ਜਾਣਾ ਸੀ ਅਤੇ ਆਪਣੇ ਪਰਿਵਾਰ ਨੂੰ ਉਹ ਮਿੱਤਰ ਦੇ ਘਰ ਛੱਡ ਗਿਆ ਅਤੇ ਉਹਦਾ ਮਨ ਜਿਹੜਾ ਸੀ ਕੋਈ ਬੇਈਮਾਨ ਹੋ ਗਿਆ ਅਤੇ ਭੈੜੀ ਦ੍ਰਿਸ਼ਟੀ ਸੀ ਅਤੇ ਉਹ ਦੇਵੀ ਨੇ ਆਪਣਾ ਧਰਮ ਰੱਖਣ ਵਾਸਤੇ ਅਤੇ ਬਾਹਰ ਦੇਸ਼ ਪਾਉਣਾ ਹਾਂਜੀ ਅਤੇ ਚਲੇ ਗਿਆ ਅਤੇ ਉਹ ਪਤੀ ਵਰਤਾ ਸੀ ਮਹਾਰਾਜ ਰੱਖਿਆ ਕਰਦੇ ਅਤੇ ਇੱਕ ਬੰਦਾ ਢੋਲ 'ਤੇ ਡਗਾ ਮਾਰ ਰਿਹਾ, ਕਹਿੰਦੇ ਤੂੰ ਕੌਣ ਆ? ਕਹਿੰਦੇ ਤੂੰ ਕੁਕਰਮ ਕਰਨੇ ਚਾਹੁੰਦਾ, ਮੈਂ ਧਰਮ ਰਾਜਾ ਦਾ ਦੂਤ ਹਾਂ, ਤੇਰਾ ਕੁਕਰਮ ਜਿਹੜਾ ਮੈਂ ਢੋਲ ਦੇ ਨਾਲ ਪ੍ਰਗਟ ਕਰ ਰਿਹਾ। ਬਸ ਤੂੰ ਪੈਰਾਂ 'ਚ ਡਿੱਗ ਪਿਆ। ਇਸ ਵਾਸਤੇ ਇਹ ਹੈ ਕਿ ਕਿੰਨਾ ਲੋਕ ਪਾਪ ਕਰਮ ਕਰੇ ਪਰ ਉਹ ਪ੍ਰਗਟ ਹੋ ਜਾਂਦਾ, ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਵਧਾਤਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰੂ ਪਿਆਰਿਆਂ ਦੇ ਅੰਦਰ ਸੱਚ ਆ ਔਰ ਨਾਮ ਰਸ ਵਿਚਾਰ ਵੇਲੇ ਰੰਗੇ ਰਹਿੰਦੇ ਔਰ ਜਿਨ੍ਹਾਂ ਦਾ ਅੰਤਰ ਅੰਤਿਸ਼ਕਰਨ ਸੱਚਾ ਨਾਮੀ ਕੌਣ ਪਰਮੇਸ਼ਰ ਉਹਦੇ ਨਾਮ ਰਸ ਵਿੱਚ ਰਸੇ ਰਹਿੰਦੇ। ਪਾਤਸ਼ਾਹ ਕਹਿੰਦੇ ਉਹਨਾਂ ਉੱਤੇ ਵਧਾਤਾ ਜਿਹੜਾ ਫਲਾਂ ਨੂੰ ਦੇਣ ਵਾਲਾ ਬਰਾਂ ਨੂੰ ਦੇਣ ਵਾਲਾ ਨਿਰੰਕਾਰ ਉਹ ਕਿਰਪਾਲੂ ਹੋ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ। ਕਹਿੰਦੇ ਜਿਹਨਾਂ ਨੂੰ ਪੂਰੇ ਸਤਿਗੁਰਾਂ ਨੇ ਗੱਲ ਬੁਝਾ ਦਿੱਤੀ ਸਮਝਾ ਦਿੱਤੀ ਹੈ ਉਹਨਾਂ ਦੇ ਮਨ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਕਦੇ ਉਤਰ ਨਹੀਂ ਜਾਂਦਾ ਉਹ ਤਾਂ ਜਪ ਜਪ ਕੇ ਉਹਦਾ ਸਰੂਪ ਹੀ ਹੋ ਜਾਂਦੇ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਬੰਦ ਕੱਟਿਆ ਗਿਆ ਪਰ ਉਹ ਜਿਹੜਾ ਰੰਗ ਉਤਰਿਆ ਨਹੀਂ। ਬੰਦਾ ਬਹਾਦਰ ਲੈ ਲਓ ਜਗੂਰਾਂ ਨੂੰ ਮਾਸ ਨੋਚੇਗਾ ਪੁੱਤਾਂ ਦੇ ਕਾਲ ਜੀ ਮੁੰਡ ਚੁਣੇਗਾ ਪਰ ਰੰਗ ਨਾ ਲਹਿ ਸੁਭਾਗਾ ਉਹ ਨਹੀਂ ਰੰਗ ਲੈਂਦਾ। ਲਾਲ ਰੰਗ ਕਿਸ ਕੋ ਲੱਗਾ ਜਿਸ ਕੇ ਵਡਭਾਗਾ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਧਾਤਾ। ਰਾਹ ਪਾਤਸ਼ਾਹ ਕਹਿੰਦੇ ਆ ਪਰਮਾਤਮਾ ਦੇ ਨਾਮ ਰੰਗ ਹਾਂਜੀ ਪ੍ਰੇਮ ਦੇ ਵਿੱਚ ਰੰਗੇ ਹੋਏ ਉਹ ਜਿਹੜੇ ਗੁਰਮੁਖ ਆ ਉਹਨਾਂ ਦਾ ਮਨ ਸੱਚਾ ਆ ਔਰ ਵਧਾਤਾ ਜਿਹੜਾ ਫਲ ਵਰਦਾਤਾ ਨਿਰੰਕਾਰ ਪਰਮੇਸ਼ਰ ਆ ਹਾਂਜੀ ਉਹਦਾ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਲਾਲ ਰੰਗ ਚੜ੍ਹਿਆ ਹੋਇਆ ਹੈ। ਸੰਤਾ ਸੰਘ ਵੈਸ ਗੁਣ ਗਾਏ ਤਾਕਾ ਰੰਗ ਨਾ ਉਤਰਿਆ ਜਾਏ ਜਿਹੜੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਬਹਿ ਕੇ ਪਰਮਾਤਮਾ ਦੀ ਗੁਣ ਗਾਉਂਦੇ ਆ ਉਹਨਾਂ ਦਾ ਰੰਗ ਕਦੇ ਉਤਰ ਨਹੀਂ ਜਾਂਦਾ ਹਾਂਜੀ। ਜਿੰਨਾ ਸੰਕਟ ਆਉਂਦਾ ਉਨਾ ਹੀ ਉਹਨਾਂ ਦੀ ਆਤਮਾ ਹੋਰ ਬਲਵਾਨ ਹੁੰਦੀ ਜਾਂਦੀ ਜਿਵੇਂ ਜੀਠੀ ਰੰਗ ਜਿੰਨਾ ਧੋਵੋ ਉਨਾ ਹੀ ਗਾੜਾ ਨਿਕਲਦਾ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਕੀਤੇ ਸਭ ਮਾਇਆ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਸੁੱਖ ਨਹੀਂ ਪਾਇਆ। ਹੋਰ ਜਿੰਨੇ ਵੀ ਮਾਇਕੀ ਰੰਗ ਆਨੰਦ ਆ ਉਹ ਸਾਰੇ ਫਿੱਕੇ ਹੀ ਆ। ਗੁਰਰੰਗੇ ਸੇ ਭਏ ਨਿਹਾਲ ਭਾਵਨਾ ਨੂੰ ਗੁਰ ਭਏ ਹੈ ਦਿਆਲ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਰੰਗਿਆ ਉਹ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ। ਹਾਂਜੀ ਮਹਾਰਾਜ ਕਿਰਪਾ ਕਰਦੇ ਆ ਕਿ ਇਹਨਾਂ ਗੁਰਮੁਖ ਜਿਨ੍ਹਾਂ ਦੀ ਸੇਵਾ ਨੂੰ ਵੇਖ ਕੇ ਪਰਮਾਤਮਾ ਵੀ ਦਿਆਲੂ ਹੋ ਜਾਂਦੇ ਹਨ। ਗੌੜੀ ਮਹੱਲਾ ਪੰਜਵਾਂ ਸਿਮਰ ਸੁਆਮੀ ਕਿਲਵਕ ਨਾਸੇ ਸੂਖ ਸਹਿਜ ਆਨੰਦ ਨਿਵਾਸੇ। ਕਹਿੰਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਸਾਰੇ ਕਿਲਵਿਕ ਪਾਪ ਜਿਹੜੇ ਆ ਉਹ ਨਾਸ ਹੋ ਜਾਂਦੇ ਆ ਔਰ ਸਿਮਰਨ ਦੀ ਸ਼ਕਤੀ ਕਰਕੇ ਸਹਿਜ ਸੂਖ ਕਹਿੰਦੇ ਜਿਹੜੇ ਸਦਾ ਰਹਿਣ ਵਾਲੇ ਸੁੱਖ ਆਨੰਦ ਆ ਉਹਨਾਂ 'ਚ ਉਹਨਾਂ ਦਾ ਨਿਵਾਸ ਹੋ ਗਿਆ ਹੈ। ਆਰਾਮ ਜਨਾ ਕੋ ਆਰਾਮ ਭਰੋਸਾ ਨਾਮ ਜਪ ਸਭ ਮਿਟੇ ਹੁੰਦੇ ਸਾਰਾ ਉਹ ਜਿਹੜੇ ਪ੍ਰਾਮ ਪਰਮੇਸ਼ਰ ਦੇ ਸੇਵਕਾਂ ਨੂੰ ਪਰਮੇਸ਼ਰ ਦਾ ਭਰੋਸਾ ਆ ਨਾਮ ਜਪਦੇ ਆ ਉਹਨਾਂ ਦਾ ਸਾਰਾ ਅੰਦੇਸ਼ਾ ਜਿਹੜੇ ਸੰਸੇ ਸੁੰਸੇ ਸੀ ਸਭ ਮਿਟ ਜਾਂਦੇ ਆ। ਪਰਮਾਨ ਗਾਤਿਆ ਪਰਮੀਰ ਗਾਤਿਆ ਵਪਾਰ ਜੀ ਸਾਰੇ ਸੰਸੇ ਮਿਟ ਜਾਂਦੇ ਹਨ। ਸਾਧ ਸੰਗਤ ਭਾਵਨਾ ਪ੍ਰਾਪਤੀ ਗੁਣ ਗੋਪਾਲ ਗਾਈਆ ਦਿਨ ਰਾਤੀ ਕਿਉਂਕਿ ਫਿਰ ਕਰਵਣ ਕਰਨਾ ਪਰਮਾਨਗਤ ਸੰਸਾ ਮਿਟ ਜਾਂਦਾ ਮੰਨਣਾ ਪਰਮੇਗਤ ਮਿਟ ਜਾਂਦਾ ਅਧਿਆਸਨ ਕਰਨਾ ਵਪਾਰੀ ਸੰਸਾ ਖਤਮ ਹੋ ਜਾਂਦਾ। ਇਸ ਵਾਸਤੇ ਕਹਿੰਦੇ ਆ ਸਾਧ ਸੰਗਤ ਵਿੱਚ ਬੈਠ ਕੇ ਉਹ ਦਿਨ ਰਾਤ ਗੋਜ ਪ੍ਰਤਵੀ ਦਾ ਪਾਲ ਪਾਲ ਪਰਮੇਸ਼ਰ ਆ ਉਹਨਾਂ ਦੇ ਗੁਣਾਂ ਨੂੰ ਗਾਉਣ ਕਰਕੇ ਉਹਨਾਂ ਨੂੰ ਭਾਉ ਡਰ ਅਤੇ ਭਰੰਤੀ ਜਿਹੜਾ ਭਰਮ ਹੈ ਇਹ ਨਹੀਂ ਰਹਿੰਦਾ। ਕਰ ਕਿਰਪਾ ਪਰ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਪਰਮੇਸ਼ਰ ਨੇ ਕਿਰਪਾ ਕਰਕੇ ਉਹਨਾਂ ਨੂੰ ਬੰਧਨਾਂ ਤੋਂ ਛੁਡਾ ਲਿਆ ਔਰ ਆਪਣੇ ਚਰਨ ਕਮਲਾਂ ਦਾ ਓਟ ਦਿਲ ਦੀ ਆਸਰਾ ਦਿੱਤਾ ਹੈ। ਨਿਰੰਕਾਰ ਨੇ ਕਿਰਪਾ ਕਰਕੇ ਆਪਣੇ ਚਰਨ ਕਮਲ ਦੀ ਓਟ ਦਿੱਤੀ ਹੈ ਔਰ ਜਿੰਨੇ ਵੀ ਬੰਧਨ ਸੀ ਉਹਨਾਂ ਤੋਂ ਛੁਡਾ ਲਿਆ ਹੈ। ਕੌਣ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸਤੀ ਹੈ ਜਨਮੀਤ। ਪਾਤਸ਼ਾਹ ਕਹਿੰਦੇ ਜਿਹਨਾਂ ਦੇ ਮਨ ਦੇ ਅੰਦਰ ਪਰਮਾਤਮਾ ਦੀ ਪ੍ਰਤੀਤੀ ਹੋ ਗਈ ਵਿਸ਼ਵਾਸ ਵੱਜ ਗਿਆ ਐਸੇ ਜਿਹੜੇ ਗੁਰਮੁਖ ਪਿਆਰੇ ਆ ਹਮੇ ਨੇਤਾ ਪ੍ਰਤੀ ਹਮੇਸ਼ਾ ਨਿਰਮਲ ਮੈਲ ਤੁਰਿਆ ਜਿਹੜਾ ਪਵਿੱਤਰ ਆ ਉਹ ਨਿਰੰਕਾਰ ਦਾ ਜਸ ਰੂਪੀ ਜਿਹੜਾ ਅੰਮ੍ਰਿਤੀ ਨੂੰ ਪੀਂਦੇ ਹਨ। ਗੌੜੀ ਮਹੱਲਾ ਪੰਜਵਾਂ ਹਰ ਚਰਣੀ ਜਾ ਕਾ ਮਨ ਲਾਗਾ ਦੂਖ ਦਾ ਕਰਮ ਦਾਗਾ ਭਾਗਾ। ਜਾ ਕੇ ਮੈਨੇ ਜਿਹਨਾਂ ਗੁਰਮੁਖ ਪਿਆਰਿਆਂ ਦਾ ਮਨ ਪਰਮਾਤਮਾ ਦੇ ਚਰਨਾਂ ਨਾਲ ਲੱਗ ਗਿਆ ਜੁੜ ਗਿਆ ਉਹਨਾਂ ਦੇ ਦੁੱਖ ਹਾਂਜੀ ਜਾਂ ਉਹਨਾਂ ਜਨਾਂ ਦੇ ਜਿਹੜੇ ਦੁੱਖ ਆ ਦਰਦ ਆ ਪੀੜਾ ਆ ਹਾਂਜੀ ਅਤੇ ਜਿਹੜਾ ਆਪਣੇ ਭਰਮ ਆ ਭਾਗਾ ਮੈਨੇ ਭਾਗ ਗਿਆ ਭਰਮ ਦੀ ਨਿਵਰਤੀ ਹੋ ਗਈ। ਹਰ ਧਨ ਕੋ ਵਪਾਰੀ ਪੂਰਾ ਜਸਹਿਨ ਵਜਿਆ ਸੋ ਜਨ ਚੋਰਾ ਰਾਓ। ਕਿਉਂਕਿ ਜਿਹੜੇ ਪਰਮਾਤਮਾ ਦੇ ਨਾਮ ਰੂਪੀ ਧਨ ਦੇ ਵਪਾਰੀ ਆ ਉਹ ਸ਼ੁਭ ਗੁਣਾ ਕਰਕੇ ਪੂਰੇ ਆ ਔਰ ਜਿਹਨਾਂ ਨੂੰ ਆਪ ਨਵਾਜੀ ਮੈਨੇ ਵਡਿਆਉਂਦਾ ਆ ਕਹਿੰਦੇ ਫਿਰ ਜਿੰਨੇ ਵੀ ਅਕਾਮ ਗੁਰੂ ਓਂਕਾਰ ਰੂਪੀ ਸ਼ਤਰੂ ਆ ਇਹਨਾਂ ਨੂੰ ਜਿੱਤ ਕੇ ਸੂਰ ਵੀਰ ਬਣ ਜਾਂਦੇ ਆ। ਜਾ ਕੋ ਪੈ ਕਿਰਪਾਲ ਗੁਸਾਈ ਤੇਜਨ ਲਾਗੇ ਗੁਰਕੀ ਪਾਈ। ਜਿਹਨਾਂ 'ਤੇ ਨਿਰੰਕਾਰ ਕਿਰਪਾਲੂ ਹੋਇਆ ਉਹ ਜਿਹੜੇ ਗੁਰਮੁਖ ਆ ਸਤਿਗੁਰੂ ਦੀ ਪਾਈ ਚਰਨੀ ਲੱਗਦੇ ਹਨ। ਸੂਰ ਸਾਹਿਬ ਤਾਂ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਹਿੰਦੇ ਉਹਨਾਂ ਨੂੰ ਸਦਾ ਰਹਿਣ ਵਾਲੇ ਸੁੱਖ ਦੇ ਸਹਿਤ ਸ਼ਾਂਤੀ ਆਨੰਦ ਜਿਹੜੇ ਪ੍ਰਾਪਤ ਹੋ ਗਏ ਹਨ ਉਹ ਪਰਮਾਨੰਦ ਸਰੂਪ ਪਰਮਾਤਮਾ ਨੂੰ ਜਪ ਜਪ ਕੇ ਜਿਉਂਦੇ ਆ। ਉਹਨਾਂ ਦਾ ਆਧਾਰ ਹੀ ਪਰਮੇਸ਼ਰ ਦਾ ਨਾਮ ਆ, ਗੁਰਬਾਣੀ ਹੈ। ਨਾਮ ਰਾਜ ਸਾਧ ਸੰਗ ਕਾਟੀ ਪਾਉਣ ਪ੍ਰਭਾਵਤਾ ਕਾਟੀ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੇ ਸਤਸੰਗਤ ਵਿੱਚੋਂ ਨਾਮ ਰੂਪੀ ਰਾਸ ਪੂੰਜੀ ਦੀ ਘਟੀ ਘਟੀ। ਪਾਤਸ਼ਾਹ ਕਹਿੰਦੇ ਪਰਮਾਤਮਾ ਨੂੰ ਦੀ ਸਾਰੀ ਬਿਪਤਾ ਘੱਟ ਦਿੱਤੀ ਹੈ। ਬਿਪਤਾ ਆ ਜਾਣੀ ਆ ਪਰ ਮਾਰਾ ਘੱਟ ਦਿੰਦੇ ਆ। ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਸਾ ਮਿਠਾ ਕਲੇਸ਼, ਚਰਨ ਕਮਲ ਮਨ ਮਹਿ ਪ੍ਰਵੇਸ਼। ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਸਾਰੇ ਕਲੇਸ਼ ਮਿਟ ਜਾਂਦੇ ਆ। ਰਾਗ ਦਵੈਸ਼ ਵਿਦਿਆ ਅਸਿਮਤਾ ਅਭਿਨਿਵੇਸ਼ ਝੂਠਾ ਹੱਟ, ਜਿਹੜਾ ਪੰਜ ਪ੍ਰਕਾਰ ਦੇ ਕਲੇਸ਼ ਖਤਮ ਹੋ ਜਾਂਦੇ ਆ। ਪਰਮਾਤਮਾ ਦੇ ਚਰਨ ਕਮਲਾਂ 'ਚ ਹਾਂਜੀ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦੇ। ਭਾਵ ਹਰ ਵੇਲੇ ਚਰਨਾਂ ਦੇ ਧਿਆਨ 'ਚ ਜੁੜੇ ਰਹਿੰਦੇ। ਉੱਚ ਰਹੋ ਰਾਮ ਨਾਮ ਲਖਵਾਰੀ, ਅੰਮ੍ਰਿਤ ਰਸ ਪੀ ਬਹੁ ਪ੍ਰਭਿਆਰੀ ਰਹੋ। ਵਿਸ਼ਨਾਮ ਦੇ ਕਹਿੰਦੇ ਆ ਲੱਖਾਂ ਵੇਰੀ ਪਰਮੇਸ਼ਰ ਦੇ ਨਾਮ ਦਾ ਆਚਰਨਾ ਕਰੋ, ਹਾਂਜੀ ਪਰਮਾਤਮਾ ਦੀ ਪਿਆਰੀ ਭਗਤੀ ਦਾ ਜਿਹੜਾ ਅੰਮ੍ਰਿਤ ਰਸ ਇਹਨੂੰ ਪੀਣਾ ਕਰੋ। ਪਰਮਾਤਮਾ ਦਾ ਨਾਮ ਅੰਮ੍ਰਿਤ ਰਸ ਆਪ ਵੀ ਪੀਓ, ਉਹਨੂੰ ਪਿਆਰੀ ਮੈਨੇ ਇੱਥੇ ਪਿਆਰੀ ਦੂਜੇ ਅਰਥਾਂ ਵਿੱਚ ਆ ਪਲਾਉਣਾ ਕਰੋ। ਜਿਵੇਂ ਬਾਬੂ ਕਾਹਨ ਸਿੰਘ ਜੀ ਸੀਗੇ ਅਤੇ ਉਹ ਵੀ ਰੇਲਵੇ ਮਹਿਕਮੇ 'ਚ ਪੀ ਟੀ ਸੀਗੇ ਅਤੇ ਮਹਾਰਾਜ ਹੋਣੀ ਸਟੇਸ਼ਨ ਉਤਰੇ, ਉਹ ਫਿਰ ਟਿਕਟ ਪੜਦੇ ਹੁੰਦੇ ਅਤੇ ਮਹਾਰਾਜ ਨੇ ਦਿਵ ਦ੍ਰਿਸ਼ਟੀ ਕੀਤੀ। ਉਹ ਪਿਛਲਾ ਕੋਈ ਸੰਜੋਗੀ ਕਰਮ ਜਾਗ ਪਿਆ, ਫਿਰ ਉਹ ਮਹਾਰਾਜ ਇਸ ਕਰਨਾ ਚਾਹ ਗਿਆ। ਬੜੇ ਪੜ੍ਹੇ ਲਿਖੇ ਸੀ, ਅੰਗਰੇਜ਼ੀ ਬੜੀ ਹਾਈ ਸੀ, ਬੜੇ ਵਿਦਵਾਨ ਸੀਗੇ ਅਤੇ ਫਿਰ ਉਹ ਭਜਨ ਬਾਣੀ ਕਰਕੇ ਆਪਣਾ ਜਨਮ ਸਫਲ ਕਰ ਲਿਆ। ਉਹਨਾਂ ਦੇ ਭਰਾ ਮਨੀ ਰਾਮ ਜੀ ਸੀ, ਫਰੀਦਕੋਟ ਦੇ ਨਾਮਾ ਬੰਸੀ ਸੀਗੇ, ਉਹ ਵੀ ਸਟੇਸ਼ਨ ਵਾਸਤੇ ਸੀ ਰੇਲਵੇ 'ਚ ਅਤੇ ਉਹ ਆਪਣੇ ਉਹਨਾਂ ਨੇ ਵੀ ਬੜੀ ਬੰਦਗੀ ਕੀਤੀ। ਉਹ 1 ਲੱਖ ਵਾਰੀ ਮਹਾਰਾਜ ਦਾ ਨਾਮ ਜਪਦੇ ਅਤੇ ਮਨ ਤੁਰਨਾ ਆ ਗਿਆ ਅਤੇ ਮਹਾਰਾਜ ਮੈਨੂੰ ਦਰਸ਼ਨ ਦੇਣ ਮੇਰੇ ਮੱਥੇ ਨੂੰ ਆਪਣਾ ਚਰਨ ਤੋਂ। ਉਹ ਕਿਤੇ ਡਿਊਟੀ ਜਾਣਾ ਸੀ ਅਤੇ ਥੋੜ੍ਹਾ ਨੀਂਦੀ ਧੋਗ ਆ ਗਈ ਕਿਤੇ ਸੀ ਅਤੇ ਮਹਾਰਾਜ ਨੇ ਦਰਸ਼ਨ ਦਿੱਤੇ ਚਰਨ ਦਾ। ਉੱਠ ਪਈ ਮਨੀ ਰਾਮ, ਡਿਊਟੀ 'ਤੇ ਜਾਣਾ ਵੀ ਧਰਮ ਹੈ, ਆਪਣੀ ਇੱਕ ਜੀਵਤਾ ਲੈਂਦੇ, ਨਾਮ ਵੀ ਜਪੋ ਡਿਊਟੀ ਵੀ ਕਰੋ, ਦਰਸ਼ਨ ਵੀ ਦੇਗਾ ਤੁਹਾਨੂੰ ਪੂਰਾ ਕਰ ਗਿਆ। ਉੱਥੇ ਆਉਂਦਾ ਵੀ ਉੱਚ ਰਹੋ ਰਾਮ ਨਾਮ ਲੱਖ ਵਾਰੀ, ਲੱਖਾਂ ਵਾਰੀ ਪਰਮਾਤਮਾ ਨਾਮ ਉਚਾਰਨਾ ਕਰੋ। ਉਹ ਪਰਮਾਤਮਾ ਦਾ ਨਾਮ ਉਚਾਰਦੇ ਇਸ ਵਾਸਤੇ ਅਸੀਂ ਗੁਰਮੁਖ ਪਿਆਰੇ ਵੀ ਹੈ, ਇਸ ਕਰਕੇ ਉਹ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਂਦੇ ਆ ਅਤੇ ਪਿਲਾਉਂਦੇ। ਸੂਖ ਸਹਿਜ ਰਸ ਮਹਾਂਆਨੰਦਾ, ਜਪ ਜਪ ਜੀ ਦੇ ਪਰਮਾਨੰਦਾ। ਉਹ ਗੁਰਮੁਖ ਪਿਆਰੇ ਜਿਹੜੇ ਆ ਰਸ ਪਿਆਰ ਦੇ ਨਾਲ ਪਰਮਾਨੰਦ ਸੂਰਤ ਜਿਹੜਾ ਪਰਮਾਤਮਾ ਨੂੰ ਜਪ ਜਪ ਕੇ ਜਿਉਂਦੇ ਆ, ਔਰ ਜਿਹੜਾ ਸੁੱਖ ਸਦਾ ਰਹਿਣ ਵਾਲਾ ਉਹਨਾਂ ਨੂੰ ਮਹਾਨਾਮ ਪ੍ਰਾਪਤ ਹੋ ਗਿਆ। ਕਾਮ ਕਰੋ ਲੋ ਮਤ ਹੋਏ ਸਾਧ ਚਾਹੇ ਸੰਗ ਚਿਰ ਪ੍ਰਗਟ ਹੋਏ, ਕਹਿੰਦੇ ਉਹਨਾਂ ਗੁਰਮੁਖਾਂ ਨੇ ਕਾਮ ਕਰੋ ਲੋ ਮਤ ਹੰਕਾਰ ਜਿਹੜਾ ਹੋਏ ਇਹਨਾਂ ਨੇ ਨਾਸ਼ ਕਰ ਦਿੱਤੇ ਆ। ਔਰ ਸੰਤਾਂ ਸਾਧਾਂ ਨਾਲ ਮਿਲ ਕੇ ਸਾਰੇ ਚਿਲਵੇ ਜਿਹੜੇ ਪਾਪ ਉਹ ਵੀ ਧੋ ਲਿਆ, ਸੇਵਾ ਕਰ ਕਰ ਸਿਮਰ ਕਰ ਕਰਕੇ ਸਾਰੇ ਪਾਪ ਧੋ ਲਿਆ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਬੀਜਿਆ ਸਾਗਰ ਵਾਲਾ। ਪਾਤਸ਼ਾਹ ਕਹਿੰਦੇ ਦੀਨਾਂ 'ਤੇ ਦਇਆ ਕਰਨ ਵਾਲੇ ਪਰਮੇਸ਼ਰ, ਪਵਿੱਤਰ ਦ੍ਰਿਸ਼ਟੀ ਕਿਰਪਾਲੀ ਕਰਕੇ ਮੈਨੂੰ ਸੰਤਾਂ ਦੇ ਰਵਾਲਾ ਚਰਨਾਂ ਦੀ ਧੂੜੀ ਦਾ ਦਾਨ ਦੇਣਾ ਕਰੋ। ਦਾਸਾ ਭਾਵ ਬਖਸ਼ੋ, ਨਿਮਰਤਾ ਗਰੀਬੀ ਹਜਿਮੀ ਬਖਸ਼ੋ। ਗੌੜੀ ਮਹੱਲਾ ਪੰਜਵਾਂ, ਜਿਸਕਾ ਦੀਆ ਪਹਿਨੇ ਖਾਏ ਤੇ ਸੋ ਆਲਸ ਕਿਉਂ ਬਣੇ ਮਾਏ। ਜਿਸ ਨਿਰੰਕਾਰ ਦਾ ਦਿੱਤਾ ਹੋਇਆ ਕੱਪੜਾ ਪਹਿਨਦੇ ਹਾਂ, ਪਦਾਰਥ ਖਾਂਦੇ ਹਾਂ, ਮਾਏ ਮੈਨੇ ਇਹ ਭਾਈ ਕਹਿੰਦੇ ਉਹਦੇ ਨਾਲ ਆਲਸ ਕਰਨੀ ਬਣ ਨਹੀਂ ਹੁੰਦੀ, ਕਿਵੇਂ ਬਣ ਸਕਦੀ। ਪਰ ਉੱਧਰੋਂ ਬੰਦਾ ਆਲਸ ਕਰਦਾ, ਹੋਰ ਕੰਮਾਂ ਨੂੰ ਭੱਜ ਭੱਜ ਕੇ ਦੌੜਦਾ। ਖਸਮ ਅਨੁਸਾਰ ਆਨ ਕੰਮ ਲਾ ਗਿਆ, ਕੌਡੀ ਬਦਲੇ ਰਤਨ ਪਿਆ ਗਿਆ ਰਹੋ। ਕਹਿੰਦੇ ਇਹ ਗੁਰਮੁਖ ਉਹ ਜਿਹੜੇ ਮਨਮੁਖ ਲੋਕ ਆ, ਉਹ ਪਰਮਾਤਮਾ ਨੂੰ ਵਿਸਾਰ ਭੁਲਾ ਕੇ ਹੋਰਨਾਂ ਕੰਮਾਂ 'ਚ ਬੜੇ ਚਿੰਬੜੇ ਹੋਏ ਲੱਗੇ ਹੋਏ ਆ। ਕੌਡੀ ਜਿਹੜੀ ਮਾਇਆ ਬਦਲੇ ਅਤੇ ਰਤਨ ਰੂਪੀ ਪਰਮੇਸ਼ਰ ਦੇ ਨਾਮ ਨੂੰ ਇਹਨਾਂ ਨੇ ਤਿਆਗ ਦਿੱਤਾ। ਮੈਂ ਰਤਨਾਂ ਦਾ ਜਿਹੜਾ ਮਨੁੱਖ ਜਨਮ ਸੀ ਇਹਨੂੰ ਵਿਅਰਥ ਗਵਾ ਰਹੇ। ਪ੍ਰਭੂ ਤਿਆਗ ਲਾਗਤਨ ਲੋਭਾ ਦਾਸ ਸਲਾਮ ਕਰਤ ਕਰ ਸੋਭਾ। ਪਰਮੇਸ਼ਰ ਨੂੰ ਤਿਆਗ ਕੇ ਆ ਜਿਹੜੇ ਹੋਰ ਅੰਡ ਵੰਡ ਪਦਾਰਥ ਹੈ ਇਹਨਾਂ ਦੇ ਲੋਭ 'ਚ ਦਿਨ ਰਾਤ ਲੱਗੇ ਹੋਏ, ਭਲਾ ਇਹ ਗੱਲ ਦੱਸੋ ਦਾਸੀ ਮੈਂ ਮਾਇਆ ਨੂੰ ਸਲਾਮ ਕੀਤੀਆਂ ਕਾਤਮੇ ਨੇ ਇਹਦੀ ਸੋਭਾ ਹੋਣੀ। ਉਹ ਮਾਲਕ ਹੈ ਪਰਮੇਸ਼ਰ, ਉੱਥੋਂ ਬੇਮੁੱਖ ਹੋਏ ਆ ਅਤੇ ਜਿਹੜੀ ਮਾਇਆ ਇਹਨੂੰ ਸਲਾਮਾਂ ਕਰਦੇ ਆ। ਇਹ ਸੋਭਾ ਕੀ ਕੱਟਣੀ ਹੈ, ਅੰਮ੍ਰਿਤ ਸਾਹਿਬ ਹੈ ਖਾਨ ਪਾਨ, ਜਿਨ ਦੀਏ ਤੇ ਸਹਿਣਾ ਜਾਣਾ ਸੁਆਨ। ਇਹ ਜਿਹੜੇ ਅੰਮ੍ਰਿਤ ਵਾਂਗ ਮਿੱਠੇ ਚੰਗੇ ਚੰਗੇ ਰਸਾਂ ਵਾਲੇ ਪਦਾਰਥ ਨੂੰ ਖਾ ਰਹੇ ਹਨ, ਔਰ ਪਰਮਾਤਮਾ ਨੇ ਖਾਣ ਪੀਣ ਨੂੰ ਪਦਾਰਥ ਦਿੱਤੇ ਆ। ਕਹਿੰਦੇ ਸੁਆਨ ਮੈਨੇ ਇਹ ਕੁੱਤਿਆ, ਉਸ ਨੂੰ ਤਾਂ ਤੂੰ ਜਾਣਦਾ ਹੀ ਨਹੀਂ, ਉਹਨੂੰ ਭਲਾਈ ਕਰਦਾ। ਹਾਂਜੀ, ਅੰਮ੍ਰਿਤ ਨੂੰ ਜਿਹੜੇ ਮਿੱਠੇ ਔਰ ਸਵਾਦ ਨੇ ਰਸ ਪਦਾਰਥਾਂ ਨੂੰ, ਹਾਂਜੀ, ਖਾਵ ਹੈ ਪਾਨ, ਖਾਂਦਾ ਆ ਪੀਂਦਾ ਆ, ਸੋਹਣੇ ਖਾਣ ਮੈਨੇ ਮੰਦਰਾਂ 'ਚ ਨਿਵਾਸ ਕਰ ਰਿਹਾ, ਪਰ ਜਿਸ ਪਰਮਾਤਮਾ ਨੇ ਪਦਾਰਥ ਦਿੱਤੇ ਆ ਇਹ ਕੁੱਤਿਆ, ਉਸ ਪਰਮਾਤਮਾ ਨੂੰ ਤੂੰ ਜਾਣਦਾ ਹੀ ਨਹੀਂ, ਉੱਥੋਂ ਬੇਮੁੱਖ ਹੋਇਆ ਕਰਦਾ। ਐਡਾ ਮਨਮੁੱਖ ਬਣਿਆ ਕਹਿੰਦਾ ਰੱਬ ਹੈ ਹੀ ਨਹੀਂ, ਹੈਗਾ ਤਾਂ ਦਿਖਾਲੋ। ਫਿਰ ਕਈ ਵਾਰੀ ਫਿਰ ਉਹ ਦਿਖਾਲ ਦਿੰਦਾ ਨਾ ਕਿਵੇਂ ਮੈਂ ਰੱਬ ਹੈਗਾ। ਜਿਹੜੇ ਠਾਕੀ ਦਾ ਹੜ ਆਇਆ ਸੀ ਉਦੋਂ ਫਿਰ ਪਤਾ ਲੱਗ ਗਿਆ ਸੀ ਰੱਬ ਹੈਗਾ ਕਿ ਨਹੀਂ ਹੈਗਾ। ਉਦੋਂ ਤਾਂ ਫਿਰ ਦਲੀ ਚੁੱਕੀ ਫਿਰਦੇ, ਅਰਦਾਸਾਂ ਕਰਦੇ, ਮਹਾਰਾਜ ਕਿਰਪਾ ਕਰੋ। ਕਈ ਵਾਰੀ ਫਿਰ ਉਹ ਦਿਖਾਉਂਦਾ ਕਿ ਮੈਂ ਹੈਗਾ। ਕਹੋ ਨਾਨਕ ਲੂਣ ਹਰਾਮੀ ਬਖਸ ਲਿਓ ਕਵ ਅੰਤਰ ਜਾਮੀ। ਪਾਤਸ਼ਾਹ ਕਹਿੰਦੇ ਪਾਤਸ਼ਾਹ ਅਸੀਂ ਐਸੇ ਲੂਣ ਹਰਾਮੀ ਅਕਿਰਤ ਕਾਣਿਆ, ਤੇਰਾ ਖਾ ਕੇ ਹਾਂਜੀ ਤੇਰੇ ਤੋਂ ਬੇਮੁਖ ਹੈ, ਤੇਰੇ ਕੀਤੇ ਪਰਪਕਾਰਾਂ ਨੂੰ ਜਾਣਦੇ ਨੇ। ਤੈਨੂੰ ਮਨੁੱਖ ਦੇ ਦਿੱਤੀ ਹੈ, ਤੰਦਰੁਸਤੀ ਸਾਨੂੰ ਦਿੱਤੀ ਹੈ, ਇਹ ਅੰਤਰਜਨ ਨਿਰੰਕਾਰ ਪਰਮੇਸ਼ਰ ਸਾਨੂੰ ਬਖਸ਼ ਲੈਣਾ ਕਰੋ। ਗੌੜੀ ਮਹੱਲਾ ਪੰਜਵਾਂ, ਪ੍ਰਭ ਕੇ ਚਰਨ ਮਨ ਮਾਹ ਧਿਆਨ, ਸਗਲ ਕੀਰਤ ਭਜਨ ਇਸਨਾਨ, ਪਰਮਾਤਮਾ ਦੇ ਚਰਨਾਂ ਦਾ ਮਨ ਵਿੱਚ ਧਿਆਨ ਕਰਨੇ ਨਾਲ, ਸਾਰੇ ਤੀਰਥਾਂ ਦੇ ਭਜਨ ਪੁਰਬਾਂ ਦੇ ਇਸ਼ਨਾਨ ਦਾ ਜਿਹੜਾ ਪਾਲਿਆ ਹੋਏ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟੀਆਂ ਨੂੰ ਕੀ ਮਲ ਲਹਿ ਜਾਈ ਰਹਾ। ਪਾਤਸ਼ਾਹ ਕਹਿੰਦੇ ਗੁਰਮੁਖ ਹਰ ਦਿਨ ਹਰ ਰੋਜ਼ ਨਿਰੰਕਾਰ ਦਾ ਸਿਮਰਨ ਕਰਨਾ ਕਰ, ਪਰਮਾਤਮਾ ਦਾ ਸਿਮਰਨ ਕਰਨਾ, ਤੇਰੇ ਕਰੋੜੇ ਜਨਮਾਂ ਦੀ ਜਿਹੜੀ ਪਾਪਾਂ ਦੀ ਮੈਲ ਆ ਉਹ ਲੈ ਜਾਏਗੀ। ਵਿਸ਼ਰਾਮ ਦੇ ਕਹਿੰਦੇ ਕਹਿੰਦੇ ਕਿਵੇਂ ਲੈ ਜਾਏਗੀ, ਕਿਵੇਂ ਹਨੇਰਾ ਕਿੰਨੇ ਚਿਰ ਦਾ ਹੋਵੇ, ਦੀਵਾ ਵੱਲ ਹਨੇਰਾ ਦੌੜ ਜਾਂਦਾ, ਸਿਮਰਨ ਕਰਨਾ ਪਾਪ ਦੂਰ ਹੋ ਜਾਂਦੇ। ਹਰ ਕੀ ਕਥਾ ਰੇ ਦਿਮਾਹੇ ਵਸਾਈ, ਮਨ ਬਣ ਸਗਲੇ ਫਲ ਪਾਈ। ਜਿਹਨਾਂ ਨੇ ਆਪਣੇ ਮਨ ਵਿੱਚ ਪਰਮਾਤਮਾ ਦੀ ਕਥਾ ਦਾ ਭਾਵ ਵਸਾ ਕੇ ਉਹਦੇ ਅਨੁਸਾਰ ਜੀਵਨ ਬਣਾ ਲਿਆ, ਉਹਨਾਂ ਨੇ ਮਨ ਬਣ ਮਨ ਇੱਛਤ ਸਾਰੇ ਜਿਹੜੇ ਫਲ ਸੀ ਉਹ ਪ੍ਰਾਪਤ ਕਰ ਲਏ। ਧਰਮ ਕਰ ਧਰਮ ਅਮਰਥ ਮੋਗ ਸਾਰੇ ਪਦਾਰਥ ਮਿਲ ਜਾਂਦੇ, ਜਨਮ ਪਦਾਰਥ, ਨਾਮ ਪਦਾਰਥ ਔਰ ਗਿਆਨ ਪਦਾਰਥ, ਮੁਕਤ ਪਦਾਰਥ ਇਹ ਸਾਰੇ ਮਿਲ ਜਾਂਦੇ। ਜਿਹਨੂੰ ਜੀਵਨ ਮਰਨ ਜਨਮ ਪ੍ਰਵਾਨ ਜਾ ਕੇ ਹਿਜਰੇ ਦਾ ਵਸੈ ਭਗਵਾਨ, ਉਹਨਾਂ ਦਾ ਜੀਵਣਾ ਮਰਨਾ ਹਾਂਜੀ ਇਹ ਮਾਨਸ ਦੇ ਪ੍ਰਵਾਨ ਹੋ ਜਾਂਦੀ। ਜਿਹਨਾਂ ਦੇ ਮਨ ਵਿੱਚ ਭਗਵਾਨ ਜਿਹੜਾ ਖੱਟ ਭਗਾਂ ਸਪਨ ਪਰਮੇਸ਼ਰ ਆ ਕੇ ਬਣਦਾ, ਧਰਮ ਜਸ ਦਾ ਰਾਗ ਸੁਣ ਆਤਮ ਸ਼੍ਰੀ ਵਿਗਿਆਨ ਖੱਟ ਕਲ ਭਗਾ ਸਪਨ ਜੋ ਟਾਣੇ ਜਸ ਭਗਵਾਨ, ਉਹ ਆ ਕੇ ਨਿਵਾਸ ਕਰਦਾ। ਕਹ ਨਾਨਕ ਸਹੀ ਜਨ ਪੂਰੇ ਜਿਹਨਾਂ ਪ੍ਰਭ ਸਾਧੂ ਧੂਰੇ। ਪਾਤਸ਼ਾਹ ਕਹਿੰਦੇ ਉਹ ਪੁਰਸ਼ੋਭ ਗੁਣਾਂ ਕਰਕੇ ਪੂਰੇ ਆ, ਜਿਹਨਾਂ ਗੁਰਮੁਖਾਂ ਨੂੰ ਸੰਤਾਂ ਮਹਾਂਪੁਰਖਾਂ ਦੀ ਚਰਨਾਂ ਦੀ ਧੂੜੀ ਪ੍ਰਾਪਤ ਹੁੰਦੀ ਹੈ। ਗੌੜੀ ਮਹੱਲਾ ਪੰਜ।

ਜਿਸ ਪਰਮਾਤਮਾ ਨੇ ਇਹ ਜੀਵਨ ਕਲਾ ਅਤੇ ਪਿੰਡ ਸਰੀਰ ਦਿੱਤਾ ਉਹ ਤੋਂ ਇਹ ਬੇਮੁੱਖ ਹੋਇਆ ਫਿਰਦਾ ਐਸਾ ਪਾਪੀ ਹੈ। ਹਾਂਜੀ, ਫਿਰ ਉਹ ਐਸਾ ਵਿਅਕਤੀ ਕਰੋੜਾਂ ਜਨਮ ਬਹੁਤ ਤਰ੍ਹਾਂ ਦੀ 84 ਲੱਖਾਂ ਭਰਮ ਭਟਕਦਾ ਫਿਰਦਾ ਹੈ। ਰਾਹੁਲ ਵਿਸ਼ਰਾਮ ਦੇ ਕੇ ਕਹਿੰਦੇ ਹਨ, ਸਾਕਤ ਕੀ ਐਸੀ ਹੈ ਰੀਤ ਜੋ ਕਿਸ ਕਰੇ ਸਗਲ ਬੁਕਰੀ। ਜਿਹੜੇ ਸਾਕਤ ਦੁਸ਼ਟ ਲੋਕ ਮਨਮੁੱਖ ਅਕਿਰਤ ਕਣ ਨਾਸਤਕ, ਉਹਨਾਂ ਦੀ ਇਹੋ ਜਿਹੀ ਰੀਤੀ ਚਾਲ ਢਾਲ ਆ। ਉਹ ਜੋ ਕੁਝ ਕਰਦੇ ਸਾਰਾ ਬੁਕਰੀ ਉਲਟਾ ਪੁੱਠੇ ਕੰਮ ਕਰਦੇ ਆ, ਕਦੀ ਸਿੱਧੇ ਪਾਸੇ ਨਹੀਂ ਤੁਰਦੇ। ਜਿਉਂ ਪ੍ਰਾਣ ਜਿਨ ਮਨ ਤਨ ਧਾਰਿਆ, ਕੋਈ ਠਾਕਰ ਮੈਨੂੰ ਵਿਸਾਰਿਆ। ਜਿਹੜੇ ਪਰਮੇਸ਼ਰ ਨੇ ਜੀਵ ਕਲਾ, ਪ੍ਰਾਣ ਕਲਾ, ਮਨ ਤਨ ਇਹਨੂੰ ਮਰਜ਼ਾਦਾ ਵਿੱਚ ਰੀਤੀ ਵਿੱਚ ਰੱਖਿਆ ਹੋਇਆ, ਕਹਿੰਦੇ ਉਸ ਮਾਲਕ ਨੇ ਇਸ ਨੂੰ ਮਨ ਤੋਂ ਵਿਸਾਰਿਆ, ਮੈਨੇ ਭਲਾ ਦਿੱਤਾ ਹੈ। ਇੱਥੇ ਜੀਓ ਪ੍ਰਾਣ ਹੈ ਕਿ ਜੀਓ ਇੱਥੇ ਕੀ ਹੈ? ਜੀਓ ਚਾਹੀਦਾ ਨਾ, ਗਲਤ ਪ੍ਰਿੰਟ ਹੋ ਗਿਆ। ਜੀਓ ਪ੍ਰਾਣ ਕਹਿੰਦੇ ਜੀਵਨ ਕਲਾ ਅਤੇ ਪ੍ਰਾਣ ਅਤੇ ਜਿਨ ਮਨ ਤਨ ਧਾਰਿਆ, ਹਾਂਜੀ, ਅਤੇ ਮਨ ਤਨ ਮਰਜ਼ਾਦਾ ਧਾਰਿਆ ਮੈਨੇ ਰੱਖਿਆ, ਕੋਈ ਠਾਕਰ ਮੈਨੂੰ ਵਿਸਾਰਿਆ, ਉਸ ਪਰਮੇਸ਼ਰ ਨੂੰ ਮਨ ਤੋਂ ਭੁਲਾ ਦਿੱਤਾ। ਵਧੇ ਵਿਕਾਰ ਲਿਖੇ ਬਹੁ ਕਾਗਰ, ਨਾਨਕ ਉਧਰ ਕਿਰਪਾ ਸੁਖ ਸਾਗਰ। ਪਾਤਸ਼ਾਹ ਕਹਿੰਦੇ ਮਨਮੁੱਖ ਨੇ ਇੰਨੇ ਭੈੜੇ ਕੰਮ ਵਿਕਾਰ ਕੀਤੇ, ਬਹੁਤ ਸਾਰੇ ਕਾਗਜ਼ ਲੈ ਕੇ ਚਿੱਤਰ ਗੁਪਤਾ ਨੇ ਲਿਖੇ, ਫਿਰ ਵੀ ਇਹ ਵਿਕਾਰ ਵੱਧ ਗਏ, ਇੰਨੇ ਭੈੜੇ ਕੰਮ ਕੀਤੇ। ਪਾਤਸ਼ਾਹ ਕਹਿੰਦੇ ਆ ਉਹ ਸੁੱਖਾਂ ਦਾ ਸਮੁੰਦਰ ਜਿਹੜਾ ਪਰਮੇਸ਼ਰ ਆ, ਉਹਦੇ ਅੱਗੇ ਅਰਦਾਸ ਕਰੋਗੇ, ਪਾਤਸ਼ਾਹ ਕਿਰਪਾ ਕਰਕੇ ਇਹਨਾਂ ਜੀਵਾਂ ਨੂੰ ਤੂੰ ਉਤਾਰ ਲੈ। ਪਾਰਮਮ ਤੇਰੀ ਸਰਣ ਆਏ, ਬੰਧਨ ਕਾਟ ਸਰੇ ਹਰ ਨਾਏ ਰਹੋ। ਦੂਜਾ ਪਾਤਸ਼ਾਹ ਕਹਿੰਦੇ ਆ ਜਿਹੜੇ ਪੁਰਖ ਤੇਰੀ ਚਰਨ ਚਰਨ ਚ ਆਏ, ਔਰ ਉਹ ਗੁਰੂ ਪਿਆਰੇ ਪਰਮਾਤਮਾ ਨਾਮ ਜਪ ਕੇ ਬੰਧਨਾਂ ਨੂੰ ਕੱਟ ਕੇ ਸੰਸਾਰ ਸਾਗਰ ਤੋਂ ਤਰ ਗਏ। ਗੌੜੀ ਮਹੱਲਾ ਪੰਜਵਾਂ, ਆਪਣੇ ਲੋਭ ਕੋ ਕਿਨੂੰ ਮੀਤ, ਤਗਲ ਮਨੋਰਥ ਮੁਕਤ ਪਦ ਗੀਤ। ਜਿਨ੍ਹਾਂ ਨੇ ਕਹਿੰਦੇ ਆਪਣੇ ਲੋਭ ਕਰਕੇ ਗੁਰੂ ਸਾਹਿਬਾਂ ਨੂੰ ਪਰਮਾਤਮਾ ਨੂੰ ਮਿੱਤਰ ਬਣਾਇਆ, ਆਪਣੇ ਲਾਲਚੀ ਸਵਾਰਥ ਲਈ ਕੇ ਜਾਂਦੇ ਆ, ਸਿਰਸ ਦੀ ਸਿੱਖੀ ਹੈ, ਦੇਵਤਾ ਸਿੱਖੀ ਦੀ ਹੈ, ਹਾਂਜੀ, ਅਤੇ ਜਿਹੜੀ ਸਿਰਕ ਦੀ ਸਿੱਖੀ ਉਹ ਗੱਲਿਆਂ ਨੂੰ ਮਿਲਦੀ ਹੈ, ਭਰੋਸੇ ਵਾਲੀ ਹੈ। ਇਸ ਵਾਸਤੇ ਲਾਲਚ ਸਵਾਰਥ ਦੀ ਬਹੁਤੇ ਬਣ ਜਾਂਦੇ ਆ, ਪਰ ਥਾਂ ਉਹ ਪੈਂਦੀ ਹੈ ਜਿਹੜੇ ਸਿਰਕ ਭਰੋਸੇ ਵਾਲੇ। ਕਹਿੰਦੇ ਇਸ ਵਾਸਤੇ ਪਰਮੇਸ਼ਰ ਨੂੰ ਇਹਨ ਮਿੱਤਰੇ ਨੂੰ ਬਣਾਇਆ। ਪਾਤਸ਼ਾਹ ਕਹਿੰਦੇ ਪਰਮੇਸ਼ਰ ਨੇ ਉਹਨਾਂ ਦੇ ਸਾਰੇ ਮਨੋਰਥ ਪੂਰੇ ਕਰਦੇ ਆ ਜਿਨ੍ਹਾਂ ਨੇ ਸ਼ਰਧਾ ਭਗਤੀ ਪ੍ਰਤੀਤ ਭਰੋਸਾ ਤਾਰਿਆ, ਉਹ ਮੁਕਤੀ ਪਦ ਉਹਨਾਂ ਨੂੰ ਮਾਰਿਆ ਨੇ ਕਿਰਪਾ ਕਰਕੇ ਦੇ ਦਿੱਤਾ। ਤਗਲ ਮਨੋਰਥ ਮੁਕਤ ਪਦ ਜੀ ਆਪਣੇ ਲੋਕ ਉਹ ਕਿਨੂੰ ਨੂੰ, ਜਿਨ੍ਹਾਂ ਨੇ ਆਪਣੇ ਚਲੋ ਲੋਭ ਕਰਕੇ ਵੀ ਮਿੱਤਰ ਬਣਾਇਆ। ਪਾਤਸ਼ਾਹ ਕਹਿੰਦੇ ਚਲੋ ਮਿੱਤਰਤਾ ਤਾਂ ਕਰਦਾ ਹੀ ਹਨ, ਭਾਵੇਂ ਲਾਲਚ ਲਈ, ਫਿਰ ਵੀ ਮਾਰਿਆ ਮੇਰ ਕਰਕੇ ਚਲੋ ਅੱਜ ਸਕਾਮੀ ਆ, ਕੱਲ੍ਹ ਨਿਸ਼ਕਾਮੀ ਬਣ ਜਾਏਗਾ। ਸਾਰੇ ਮਨੋਰਥ ਔਰ ਮੁਕਤ ਪਦ ਹੀ ਉਹਨੂੰ ਦੇ ਦਿੰਦੇ ਹਨ। ਐਸਾ ਮੀਤ ਕਰੋ ਸਭ ਕੋਏ, ਜਾਤੇ ਬਿਰਥਾ ਕੋਈ ਨਾ ਹੋਏ ਰਾਓ। ਐਸਾ ਨਿਰੰਕਾਰ ਰੂਪੀ ਮਿੱਤਰ ਬਣਾਓ ਪਰਮੇਸ਼ਰ ਰੂਪੀ, ਜਿਹਦੇ ਘਰ ਤੋਂ ਬਿਰਥਾ ਖਾਲੀ ਕੋਈ ਵੀ ਨਹੀਂ ਹੁੰਦਾ। ਆਪਣੇ ਸਵਾਏ ਰਿਜ਼ਾ ਲਿਆ ਧਾਰਿਆ, ਦੂਰ ਦਰਦ ਰੋਗ ਸਗਲ ਵਧਾਰਿਆ। ਜਿਨ੍ਹਾਂ ਨੇ ਆਪਣੇ ਸਵਾਏ ਸਵਾਰਥ ਵਾਸਤੇ ਮਤਲਬ ਵਾਸਤੇ ਪੂਰਾ ਕਰਨ ਲਈ ਪਰਮਾਤਮਾ ਨੂੰ ਹਿਰਦੇ 'ਚ ਧਾਰ ਲਿਆ, ਉਹਨਾਂ ਦੇ ਸਾਰੇ ਦੁੱਖਾਂ ਦਰਦਾਂ ਰੋਗਾਂ ਨੂੰ ਵਧਾਰਿਆ ਮੈਨੇ, ਉਹ ਨਿਰੰਕਾਰ ਨੇ ਨਾਸ ਕਰ ਦਿੱਤਾ। ਕਿਉਂਕਿ ਇੱਕ ਤਾਂ ਅਰਥਾਰਥੀ ਹੁੰਦੇ ਆ, ਦੁੱਖ ਦੀ ਨਿਵਿਰਤੀ ਵਾਸਤੇ ਭਜਨ ਕਰਦੇ, ਹਾਂਜੀ, ਇੱਕ ਹੁੰਦੇ ਅਰਥਾਰਥੀ ਅਰਥ ਮਾਇਆ ਵਾਸਤੇ ਕਰਦੇ ਆ, ਇੱਕ ਜਿਗਿਆਸੂ ਰੱਬ ਦੀ ਪ੍ਰਾਪਤੀ ਵਾਸਤੇ ਗਿਆਨੀ ਆ, ਜਿਹੜੇ ਰੱਬ ਨੂੰ ਮਿਲੇ ਹੋਏ ਆ ਫਿਰ ਵੀ ਉਹਨੂੰ ਚੇਤੇ ਕਰਦੇ ਆ। ਰਸਨਾ ਜੀ ਦੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ, ਜਿਹਨਾਂ ਗੁਰੂ ਪਿਆਰੇ ਰਸਨਾ ਪਰਮਾਤਮਾ ਦਾ ਨਾਮ ਬੋਲਣ ਵਿੱਚ ਜੀਤੀ ਮੈਨੇ ਗਿੱਜ ਗਈ ਹੈ, ਹਰ ਵੇਲੇ ਸਦਾ ਕਰਨ ਦੀ ਮਿਲੀ ਰਹਿੰਦੀ ਹੈ, ਉਹਨਾਂ ਦੇ ਸਾਰੇ ਕਾਰਜ ਪਰਮਾਤਮਾ ਦੀ ਕਿਰਪਾ ਨਾਲ ਪੂਰੇ ਹੋ ਗਏ। ਨਾਨਕ ਵਾਰ ਨਾਨਕ ਬਲਿਹਾਰਾ, ਸਫਲ ਦਰਸ਼ਨ ਗੋਬਿੰਦ ਹਮਾਰਾ। ਪਾਤਸ਼ਾਹ ਦੇ ਅਸੀਂ ਉਹਨਾਂ ਗੁਰਮੁਖਾਂ ਤੋਂ ਅਨੇਕਾਂ ਵਾਰੀ ਬਹੁਤ ਵਾਰੀ ਬਲਿਹਾਰ ਜਾਂਦੇ ਹਾਂ, ਕਿਉਂਕਿ ਐਸੇ ਗੋਬਿੰਦ ਦਾ ਦਰਸ਼ਨ ਸਫਲ ਫਲਾਂ ਦੇ ਸਹਿਤ ਹੈ, ਕਿਉਂਕਿ ਜਿਸ ਨਿਰੰਕਾਰ ਦੇ ਦਰਸ਼ਨ ਕਰਦੇ ਸਾਡਾ ਜਨਮ ਸਫਲ ਹੋਇਆ ਹੈ। ਗੌੜੀ ਮਹੱਲਾ ਪੰਜਵਾਂ, ਕੋਟ ਵਿਘਨ ਹਿਰੇ ਤਿੰਨ ਮਾਰੇ, ਹਰ ਹਰ ਕਥਾ ਸਾਧ ਸੰਗ ਸੁਨਾਰੇ। ਐਸੇ ਗੁਰਮੁਖਾਂ ਦੇ ਕਰੋੜਾਂ ਵਿਘਨ ਇੱਕ ਖਿੰਨ ਵਿੱਚ ਹਿਰੇ ਮੈਨੇ ਨਾਸ ਹੋ ਜਾਂਦੇ ਆ, ਜਿਹੜੇ ਸ਼ਰਧਾ ਪ੍ਰੇਮ ਪ੍ਰੀਤ ਅਤੇ ਪ੍ਰਤੀਤ ਧਾਰ ਕੇ ਸਤਸੰਗ 'ਚ ਬਹਿ ਕੇ ਪਰਮਾਤਮਾ ਦੇ ਕਥਾ ਨੂੰ ਸੁਣਦੇ ਸੁਣਾਉਂਦੇ ਹਨ। ਜੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਪ ਹਰ ਚਰਨ ਨਿਸ਼ੀ ਖੁਦ ਦਾਸ ਰਹਾਉ। ਜਾਸ ਮੈਂ ਜਿਸ ਨਿਰੰਕਾਰ ਦੇ ਗੁਣ ਅੰਮ੍ਰਿਤ ਰੂਪ ਆ, ਅਤੇ ਉਹਨਾਂ ਦੇ ਰਮੇ ਹੋਏ ਰਾਮ ਦੇ ਨਾਮ ਰਸ ਨੂੰ ਜਿਹੜੇ ਪੀਂਦੇ ਆ, ਉਹ ਜਿਹੜੇ ਗੁਰਮੁਖ ਪਿਆਰੇ ਆ ਪਰਮਾਤਮਾ ਦੇ ਗੁਣਾਂ ਦਾ ਜਾਸ ਰੂਪੀ ਅੰਮ੍ਰਿਤ ਪੀਂਦੇ ਆ,
ਪਰਮਾਤਮਾ ਦੇ ਚਰਨਾਂ ਧਿਆਨ ਕਰ।

ਕੇ ਨਾਮ ਜਪਦੇ ਅਰਦਾਸ ਮਿਹਨਤ ਇਹਨਾਂ ਦੀ ਖੁਦ ਖੁਦਿਆ ਰੂਪੀ ਤ੍ਰਿਸ਼ਨਾ ਰੂਪੀ ਮਿਟ ਗਈ ਹੈ। ਅਰਦਾਸ ਮਿਹਨਤ ਇਹਨਾਂ ਦੀ ਖੁਦ ਮੈਨੂੰ ਖੁਦਿਆ ਜਿਹੜੀ ਭੁੱਖ ਸੀ ਮਿਟ ਗਈ, ਭਟਕਣਾ ਮਿਟ ਗਈ, ਤ੍ਰਿਸ਼ਨਾ ਮਿਟ ਗਈ ਹੈ। ਰਹੋ ਸਰਵ ਕਲਿਆਣ ਸੁਖ ਸਹਿ ਨਿਦਾਨ ਜਾਗਰ ਵਸਹਿ ਭਗਵਾਨ, ਸਾਰੀਆਂ ਮੁਕਤੀਆਂ ਸਰੂਪਿਆ ਸਲੋਪਿਆ ਸੁਜੋਜਿਆ ਸੁਨੀਪਿਆ ਅਤੇ ਕੇਵਲ ਮੁਖ ਅਤੇ ਜਿਹੜਾ ਅਚੁੱਤ ਸੁੱਖ ਅਗੇੜ ਸੁੱਖ ਆ ਉਹ ਸੁੱਖਾਂ ਦਾ ਨਿਧਾਨ ਖਜ਼ਾਨਾ ਹਾਂਜੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਭਗਵਾਨ ਆ ਕੇ ਨਿਵਾਸ ਕਰਦਾ ਹੈ। ਜਾਗਰ ਵਸਹਿ ਭਗਵਾਨ, ਭਗਵਾਨ ਨਿਵਾਸ ਕਰਦੇ ਹਨ। ਔਖਦ ਮੰਤਰ ਕੰਤ ਸਭ ਛਾਰ ਕਰਨ ਹਾਰ ਰਹੇ ਮੈਂ ਧਾਰ ਕਿ ਗੁਰੂ ਪਿਆਰਾ ਔਖਦ ਦਵਾਈ ਮੰਤਰ ਤੰਤਰ ਜਿਹੜਾ ਟੂਣਾ ਵਗੈਰਾ ਇਹਨਾਂ ਸਾਰਿਆਂ ਦਾ ਛਾਰ ਇਹ ਸਵਾਰ ਰੂਪ ਜਾਣ ਕੇ ਕਰਨੇ ਅਰਥ ਪਰਮਾਤਮਾ ਨੂੰ ਹਿਰਦੇ ਵਿੱਚ ਧਾਰਨਾ, ਕਿਉਂਕਿ ਕਈ ਮੰਤਰ ਯੰਤਰ ਤੰਤਰ ਕਰਦੇ ਹੈ ਪਰ ਸਭ ਨੂੰ ਵੱਡਾ ਮੰਤਰ ਪਰਮੇਸ਼ਰ ਦਾ ਨਾਮ ਹੈ। ਹਾਂਜੀ ਉਹਨੂੰ ਹਿਰਦੇ 'ਚ ਗ੍ਰਹਿਣ ਕਰ ਲੈ। ਸਾਜ ਸਭ ਭਰਮ ਭਜੋ ਪਾਰ ਰੰਗ ਕੌਣ ਨਾਨਕ ਅਟਾ ਲਿਓ ਧਰਮ, ਸਾਰੇ ਜਿੰਨੇ ਭਰਮ ਭੂਤ ਨੇ ਇਹਨਾਂ ਨੂੰ ਤਿਆਗ ਕੇ ਪਰਮਾਤਮਾ ਦਾ ਭਜਨ ਕਰ। ਪਾਤਸ਼ਾਹ ਕਹਿੰਦੇ ਅਟਲ ਸਦਾ ਰਹਿਣ ਵਾਲਾ ਇਹੀ ਧਰਮ ਹੈ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਗੌੜੀ ਮਹਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਵੱਲ ਰੋਗਨਾ ਵਿਆਪੈ ਕੋਈ, ਜਿਨ੍ਹਾਂ ਦੇ ਨਿਰੰਕਾਰ ਕਿਰਪਾ ਕਰਕੇ ਬ੍ਰਹਮ ਨੇਸ਼ੀ ਬ੍ਰਹਮ ਸੋਤਰੀ ਐਸੇ ਪੂਰੇ ਗੁਰੂ ਆ ਕੇ ਮਿਲੇ ਆ। ਹਾਂਜੀ ਐਸੇ ਜਿਹੜੇ ਸੁਭਾਵਲੇ ਸਤਿਗੁਰੂ ਆਪ ਕਿਰਪਾ ਕਰਕੇ ਮਿਲੇ ਆ, ਉਹਨਾਂ ਸਤਿਗੁਰਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਉਹਨਾਂ ਦੇ ਪ੍ਰਤਾਪ ਕਰਕੇ ਸਾਨੂੰ ਕੋਈ ਹੰਕਾਰ ਅਤੇ ਜਿਹੜੇ ਭੈੜੇ ਰੋਗ ਇਹ ਨਹੀਂ ਵਿਆਪਦੇ ਹਨ। ਰਾਮ ਰਮਣ ਤਰਨ ਭੈ ਸਾਗਰ ਤਰਨ ਤੂਰ ਪਾਰੇ ਜਮਕਾਗਰ ਆਓ, ਐਸੇ ਜਿਹੜੇ ਗੁਰੂ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਰਮਣ ਮਿਹਨੇ ਉਚਾਰਦੇ ਆ, ਇਹ ਜਿਹੜਾ ਪੈਦਾ ਸੰਸਾਰ ਸਾਗਰ ਤੋਂ ਤਰ ਜਾਂਦੇ ਆ, ਪਰਮਾਤਮਾ ਦਾ ਨਾਂ ਰਮਣ ਸਿਮਰਨ ਹੈ, ਇਹੋ ਇਹ ਜਿਹੜਾ ਪੈਦਾ ਸੰਸਾਰ ਸਾਗਰ ਤੋਂ ਲੰਘਾਉਣ ਵਾਲਾ ਤਰਨ ਮਿਹਨੇ ਜਹਾਜ਼ ਆ। ਚਰਨਾਂ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਜੀ ਬੜੇ ਸੂਰਵੀਰ ਗੁਰੂ ਆ। ਹਾਂਜੀ ਉਹਨਾਂ ਨੇ ਕਹਿੰਦੇ ਲੇਖੇ ਵਾਲੇ ਜਿਹੜੇ ਜਮਾਂ ਦੇ ਕਾਗਜ਼ ਆ ਉਹ ਸਾਰੇ ਫਾਰੇ ਮੈਨੇ ਫਾੜ ਦਿੱਤੇ ਆ। ਸਤਿਗੁਰ ਮੰਤਰ ਦੀਓ ਹਰ ਨਾਮ ਇਹ ਆਸਰ ਪੂਰਨ ਭੈ ਕਾਮ, ਸਤਿਗੁਰ ਸੱਚੇ ਪਾਤਸ਼ਾਹ ਨੇ ਪਰਮਾਤਮਾ ਦਾ ਨਾਮ ਰੂਪ ਕੇ ਉਪਦੇਸ਼ ਦਿੱਤਾ, ਇਹਦੇ ਆਸਰੇ ਕਰਕੇ ਸਾਡੇ ਸਾਰੇ ਕਾਰਜ ਪੂਰੇ ਹੋ ਗਏ। ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾ ਦਾ ਹਰ ਭੈ ਸਹਾਈ, ਉਹਨਾਂ ਦੇ ਜਪ ਤਪ ਜਿੰਨੇ ਸਾਧਨ ਸੰਜਮ ਇੰਦਰੀਆਂ ਦਾ ਦਮਨ ਕਰਨਾ ਔਰ ਪੂਰੀ ਵਡਿਆਈ ਪ੍ਰਾਪਤ ਹੋ ਗਈ ਹੈ। ਪਾਤਸ਼ਾਹ ਦੀ ਕਿਰਪਾ ਨਾਲ ਪਰਮਾਤਮਾ ਸਹਾਇਤਾ ਕਰਨ ਵਾਲੇ ਬਣ ਗਏ। ਮਾਨ ਮੁੱਖ ਹੋਏ ਗੁਰ ਭਰਮ ਤੇਖ ਨਾਨਕ ਫਸਰੇ ਪਾਰਲਮ, ਜਿਸ ਵੇਲੇ ਸੱਚੇ ਪਾਤਸ਼ਾਹ ਦੇ ਚਰਨਾਂ ਦਾਸ ਬਣੇ ਮਾਨ ਮੋਹ ਭਰਮ ਇਹ ਜਿੰਨੇ ਵਿਕਾਰ ਸਤਿਗੁਰਾਂ ਨੂੰ ਖੋਏ ਉਹਨੇ ਨਾਸ ਕਰਤੇ। ਪਾਤਸ਼ਾਹ ਕਹਿੰਦੇ ਪਾਰਲ ਨੇ ਸਾਰੇ ਫਸਰੇ ਵਿਆਪਕ ਉਹਨੂੰ ਦੇਖਣਾ ਕੀਤਾ, ਜਿੱਧਰ ਦੇਖਦੇ ਆ ਪਰਮਾਤਮਾ ਤੋਂ ਜਿਹਨੂੰ ਨਜ਼ਰ ਹੀ ਨਹੀਂ ਆਉਂਦਾ ਇਸਦੀ ਵਿਧ ਦ੍ਰਿਸ਼ਟੀ ਮਿਲ ਜਾਂਦੀ ਹੈ। ਗੌੜੀ ਮਹੱਲਾ ਪੰਜਾਬ ਦੇ ਰਾਜ ਦੇ ਅੰਧਲਾ ਪਾਰੀ ਦੁੱਖ ਲਾਗੈ ਰਾਮ ਰਾਮ ਨਾਮ ਚਿਤਾਰੀ। ਪਾਤਸ਼ਾਹ ਕਹਿੰਦੇ ਆ ਬਿਖੈ ਰਾਜ ਜਿਹੜੇ ਵਿਸ਼ਈ ਰਾਜੇ ਨਾਲੋਂ ਭਾਵੇਂ ਕੋਈ ਨੇਤਰਾਂ ਤੋਂ ਹੀਣਾ ਪੁਰਖ ਵੀ ਹੈ ਉਹ ਵੀ ਕਹਿੰਦੇ ਭਾਰੀ ਮੈਨੇ ਬਹੁਤ ਚੰਗਾ ਆ ਸ੍ਰੇਸ਼ਟ ਹੈ, ਕਿਉਂਕਿ ਜਿਹੜਾ ਅੱਖਾਂ ਤੋਂ ਮਨਾਖਾ ਪੁਰਸ਼ ਹੈ ਜਿਸ ਵੇਲੇ ਕੋਈ ਦੁੱਖ ਆ ਕੇ ਲੱਗਦਾ ਉਹ ਵੀ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦਾ, ਪਰ ਜਿਹੜੇ ਵਿਸ਼ਈ ਪਾਂਬਰ ਰਾਜੇ ਉਹਦੇ ਕੋਲ ਬਹਿ ਕੇ ਕੋਈ ਪਰਮਾਤਮਾ ਦੇ ਨਾਮ ਦੀ ਢੋਲ ਨੂੰ ਉਚਾਰ ਨਾ ਕਰੇ ਸਗੋਂ ਉਹਨੂੰ ਦੁੱਖ ਲੱਗਦਾ ਹੈ ਕਿ ਮੇਰੇ ਕਾਨੇ ਨੇ ਖਾ ਲਿਆ, ਇਹ ਰਾਤ ਨੂੰ ਸੌਣੇ ਨਹੀਂ ਦਿੰਦੇ ਹੈਗੇ। ਹੈਂਜੀ ਇਸ ਵਾਸਤੇ ਕਹਿੰਦੇ ਬੀਕੇ ਬੀਕਿਆਂ ਦੀ ਰਾਜ ਮੈਨੇ ਬਹੁਲਤਾ ਕਰਕੇ ਇਹ ਜੀਵ ਭਾਰੀ ਅੰਨਾ ਹੋ ਰਿਹਾ, ਜਦੋਂ ਵਿਕਾਰ ਦਿਮਾਗ ਨੂੰ ਚੜ੍ਹ ਜਾਂਦੇ ਇਹਨੂੰ ਅੰਨਾ ਕਰ ਦਿੰਦੇ ਨੇ। ਕਹਿੰਦੇ ਜੇ ਪ੍ਰੇਮ ਭਾਵਨਾ ਨਾਲ ਪਰਮਾਤਮਾ ਦੇ ਨਾਮ ਨੂੰ ਚਿਤਾਰ ਨਾ ਕਰੇ ਇਹਦੇ ਸਾਰੇ ਦੁੱਖ ਲਾਗੇ ਮੈਨੇ ਲਾਂਭੇ ਹੋ ਜਾਣਗੇ, ਦੁੱਖ ਲਾਗੇ। ਰਾਮ ਨਾਮ ਚਿਤਾਰੀ ਰਾਮ ਦਾ ਨਾਮ ਚਿਤਾਰਨਾ ਇਹਦੇ ਦੁੱਖ ਇਸਦੇ ਲਾਗੇ ਦਾ ਨਾਮ ਹੈ ਲਾਂਭੇ ਹੋ ਜਾਣਗੇ। ਤੇਰੋ ਦਾਸ ਕੋ ਤੇਰੇ ਦਾਸ ਕੋ ਤੁਸੀਂ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹੋ, ਇਹ ਸੱਚੇ ਪਾਤਸ਼ਾਹ ਜਿਹੜੇ ਤੇਰੇ ਦਾਸ ਆ ਉਹਨਾਂ ਨੂੰ ਆਪ ਦੀ ਵਡਿਆਈ ਤੂੰ ਆਪੇ ਵਡਿਆਈ ਦਿੰਦਾ, ਔਰ ਅਤੇ ਜਿਹੜੇ ਜਗਤੀ ਮਾਇਆ ਵਿੱਚ ਮਗਨ ਵਾਸਤੇ ਆ ਉਹਨਾਂ ਨੂੰ ਮਾਇਆ ਜਿਹੜੀ ਨਰਕਾਂ 'ਚ ਲੈ ਜਾਂਦੀ ਹੈ। ਰੋਗ ਰਿਸ ਸਿਤਾਰੇ ਨਾ ਹੋ ਬੇਕਮਾਤੇ ਗਾ ਟੋਰਨਾਟ ਆਓ, ਭਾਵੇਂ ਕਹਿੰਦੇ ਕਰਮ ਭੋਗ ਕਰਕੇ ਰੋਗਾਂ ਨਾਲ ਕੋਈ ਗ੍ਰਸਿਆ ਪੁਰਸ਼ ਵੀ ਜਿਹੜਾ ਜੋ ਪਰਮਾਤਮਾ ਦੇ ਨਾਮ ਨੂੰ ਸਿਤਾਰੇ ਚੇਤੇ ਕਰੇ ਉਹਦੇ ਸਾਰੇ ਲੋਕ ਜਿਹੜੇ ਸੂਲੀ ਦਾ ਕੰਡਾ ਹੋ ਗਏ ਨਿਵਰਤ ਹੋ ਜਾਂਦੇ, ਪਰ ਜਿਹੜੇ ਬੀਜ ਵਿਕਾਰਾਂ ਵਾਸਤੇ ਆ ਉਹਨਾਂ ਦਾ ਨਾ ਇਸ ਲੋਕ ਦੀ ਪਾਵਰ ਜਗ੍ਹਾ ਮਿਲਦੀ ਹੈ ਨਾ ਪਰਲੋਕ ਠਾਓ ਕੋਈ ਜਗ੍ਹਾ ਮਿਲਦੀ ਹੈ, ਔਰ ਇੱਥੇ ਵੀ ਕੋਈ ਸਥਾਨ ਨਹੀਂ ਪਰਲੋਕ ਵੀ ਠਾਓ ਕੋਈ ਜਗ੍ਹਾ ਨਹੀਂ ਮਿਲਦੀ, ਬਸ ਉਹ ਭਟਕਦੇ ਹੀ ਫਿਰਦੇ ਆ। ਕਹਿੰਦੀ ਭੈੜੀਆਂ ਰੂਹਾਂ ਦੇ ਜਿਵੇਂ ਉਹ ਮਾਰਾਂ ਕੋਈ ਸੰਗਤ 'ਚ ਜਾਣਾ
ਇੱਕ ਨੇ ਉੱਥੇ ਜਾਣਾ, ਮਾੜੇ ਪਾਸੇ ਜਾਣਾ ਵਿਚਾਰ ਲਈ। ਅਤੇ ਇੱਕ ਦਿਨ ਜਾ ਰਹੇ ਸੀ, ਪੂਰੇ ਪੈਰ 'ਚ ਕੰਡਾ ਵੱਜਾ ਗੁਰਸਿੱਖ ਦੇ, ਉਹਨੂੰ ਇੱਕ ਬੁਰ ਮਿਲੀ, ਕਹਿੰਦੇ ਲੈ ਤੂੰ ਮਹਾਰਾਜ ਗੁਰਿਆ ਨਾ, ਤੇਰੇ ਕੰਡਾ ਵੱਜਾ ਆਰ ਪਾਰ ਨਿਕਲ ਗਿਆ, ਮੈਨੂੰ ਬੁਰ ਮਿਲੀ। ਮਹਾਰਾਜ ਕਹਿੰਦੇ ਅੱਜ ਲੇਟ ਹੋ ਗਿਆ। ਕਹਿੰਦੇ ਆਹ ਗੱਲ ਹੋ ਗਈ, ਇੱਕ ਮਨ ਮੌਕੇ ਆ ਰਾਹ 'ਚ ਮਿਲਦਾ ਆਹ ਗੱਲ ਕਰਦਾ। ਮਹਾਰਾਜ ਕਹਿੰਦੇ ਉਹਨੂੰ ਲਿਆ, ਜਿਹੜੇ ਲਿਆਂਦਾ ਕਹਿੰਦੇ ਜਿਹੜੀ ਆ ਮੋਹਰ ਲੱਗੀ ਸੀ ਜਗ੍ਹਾ ਪੁੱਟ, ਜਿਹੜੇ ਪੁੱਤੇ ਦੇ ਚਟੂਰਾ ਸੀ ਕੋਲਿਆਂ ਦਾ ਭਰਿਆ। ਕਹਿੰਦੇ ਤੇਰੇ ਪਿਛਲੇ ਪੁੰਨ ਰੂਪੀ ਮੋਹਰਾਂ ਸੀ, ਜਿਹੜਾ ਜਾਂਦਾ ਸੀ ਵਿਵਚਾਰ ਕਰਨ, ਉਹ ਸਾਰੇ ਕੋਲੇ ਹੋ ਗਏ। ਅੱਜ ਜਿਹੜੀ ਇੱਕ ਮੋਹਰ ਮਿਲੀ ਸੀ ਪੁੰਨ ਦੀ, ਉਹ ਵੀ ਕੋਲੇ ਕਰ ਆਇਆ। ਅਤੇ ਮੇਰੇ ਗੁਰਸਿੱਖ ਨੂੰ ਫਾਂਸੀ ਲੱਗਣੀ ਸੀ, ਉਹ ਕੰਡਾ ਵਜਾ ਸੂਈ ਦੀ ਥੂਲ ਹੋ ਗਈ ਹੈ। ਇਸ ਵਾਸਤੇ ਸੰਗਤ ਵਿੱਚ ਆਉਣਾ ਕਈ ਵਾਰੀ ਅਸੀਂ ਬੜੇ ਵੱਡੇ ਸੰਕਟ ਜਿਹੜੇ ਆ ਉਹਨੂੰ ਮਹਾਰਾਜ ਛੋਟੇ 'ਚ ਭੁਲਾ ਕੇ ਪੂਰਾ ਕਰ ਸਕਦੇ। ਚਰਨ ਕਮਲ ਤੋਂ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ। ਕਹਿੰਦੇ ਜਿਨ੍ਹਾਂ ਦੀ ਆਪ ਦੇ ਚਰਨ ਕਮਲਾਂ ਪ੍ਰੀਤੀ ਲੱਗ ਗਈ ਹੈ, ਇਹ ਉਹਨਾਂ ਗੁਰੂ ਚਰਨ ਹੋਰ ਸੁੱਖ ਚੇਤੇ ਨਹੀਂ ਆਉਂਦੇ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕਾਰ ਅੰਤਰਜਾਮੀ। ਇਹ ਨਿਰੰਕਾਰ ਅਸੀਂ ਸਦਾ ਹਮੇਸ਼ਾ ਹਮੇਸ਼ਾ ਤੁਹਾਨੂੰ ਚੇਤੇ ਕਰਦੇ ਹਾਂ, ਤੇਰਾ ਨਾਮ ਸਿਮਰਦੇ ਹਾਂ। ਪਾਤਸ਼ਾਹ ਕਹਿੰਦੇ ਇਹ ਅੰਤਰਜਾਮੀ, ਸਾਨੂੰ ਕਿਰਪਾ ਕਰਕੇ ਮਿਲੋ, ਸਾਨੂੰ ਆਪਣਾ ਦਰਸ਼ਨ ਦਦਾਰ ਬਖਸ਼ਿਸ਼ ਕਰੋ। ਗੌੜੀ ਮੰਦਾ ਪੰਜਵਾਂ ਆਠ ਕਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲਏ ਨਿਵਾਰੇ। ਕਿਹੜੇ ਕੰਮ ਪ੍ਰਲੁਮ ਹੰਕਾਰ ਬਟਵਾਰੇ, ਧਾੜ ਵੀ ਬੜੇ ਡਾਕੂ ਆ ਤਕੜੇ, ਕਿ ਸੁੱਤਿਆਂ ਸੁਪਨੇ 'ਚ ਵੀ ਬਾਹਰ ਕਰ ਜਾਂਦੇ, ਕਿ ਅੱਠੇ ਪੈਰ ਨਾਲੇ ਰਹਿੰਦੇ, ਸਹਿੜਾ ਹੀ ਨਹੀਂ ਛੱਡਦੇ। ਹਾਂਜੀ, ਜਿੱਥੇ ਚੱਲ ਜਾਓ ਨਾਲੇ ਨਾਲ ਜਾਂਦੇ। ਪਰਮਾਤਮਾ ਨੇ ਆਪਣਾ ਕਿਰਪਾ ਕਰਕੇ ਜਿਹੜੇ ਵਿਕਾਰ ਸੀ ਸਾਰੇ ਨਿਵਿਰਤ ਕਰਕੇ ਦੂਰ ਕਰਦੇ ਹਨ। ਐਸਾ ਹਰ ਸਰਮਨ ਸਭ ਕੋਏ, ਸਰਬ ਕਲਾ ਪੂਰਨ ਪ੍ਰਭ ਸੋਏ ਰਾਹੋ। ਐਸਾ ਜਿਹੜਾ ਬਲਸ਼ਾਲੀ ਪਰਮਾਤਮਾ, ਉਹਨੂੰ ਸਾਰੇ ਕੋਈ ਰਸ ਪ੍ਰੇਮ ਦੇਣਾ, ਰਮਨ ਦਾ ਜਸ ਚਾਰਨਾ ਕਰੋ, ਉਹਦੇ ਨਾਮ ਨੂੰ ਜਪੋ। ਉਹ ਸਾਰੀਆਂ ਕਲਾ ਸ਼ਕਤੀਆਂ ਕਰਕੇ ਪਰਿਪੂਰਨ ਹੈ, ਵਿਸਰਾਮ ਦੇ ਕੇ ਪਰਮਾਉਂਦੇ ਹਨ। ਮਹਾਂ ਤਪ ਸਾਗਰ ਸੰਸਾਰ ਪ੍ਰਭ ਜਨਮ ਮੈਂ ਪਾਰ ਉਤਾਰਨ ਹਾਰ। ਇਹ ਜਿਹੜਾ ਸੰਸਾਰ ਸਾਗਰ ਹੈ ਬੜਾ ਹਾਂਜੀ ਤਪਦਾ ਆ, ਗਰਮੈਸ਼ ਦੇ ਸਹਿਤ। ਕਹਿੰਦੇ ਹਿੰਨਾ ਕਰ ਕਿਰਪਾ ਕਰੇ ਕਿਸ਼ਨ ਵਿੱਚ, ਸਾਨੂੰ ਪਾਰ ਲੰਘਾ ਦੇਣ ਵਾਲਾ ਤੁਹਾਡਾ ਨਾਮ ਆ, ਪਾਰ ਲੰਘਾ ਦੇਣਾ ਕਰੋ। ਅਨਕ ਬੰਧਨ ਤੋਰੇ ਨਹੀਂ ਜਾ ਰਹੇ, ਸਿਮਰਤ ਨਾਮ ਮੁਕਤ ਫਲ ਪਾਏ। ਅਨੇਕਾਂ ਬੰਧਨ ਜਿਹੜੇ ਆ ਬਹੁਤ ਤਰ੍ਹਾਂ ਦੇ, ਉਹ ਕਰਮਾਂ ਦੇ ਨਾਲ ਵੀ ਤੋੜੇ ਨਹੀਂ ਜਾਂਦੇ। ਹਾਂਜੀ, ਨਾਮ ਦਾ ਸਿਮਰਨ ਕਰਨਾ, ਉਹਨਾਂ ਬੰਧਨਾਂ ਨੂੰ ਤੋੜ ਕੇ ਇਹ ਜਿਹੜੇ ਜੀਵ ਆ ਮੁਕਤੀ ਦੇ ਫਲ ਨੂੰ ਪ੍ਰਾਪਤ ਕਰ ਲੈਂਦੇ ਹਨ। ਮੁਕਤ ਸਿਆਣ ਪੇਸ ਤੇ ਕਛ ਨਾ ਆਜੇ, ਕਰ ਕਿਰਪਾ ਨਾਨੂ ਗੁਣ ਗਾਜੇ। ਜੋ ਗੋਬਿੰਦ ਜਿਹੜੇ ਸ਼੍ਰੀ ਰਾਮ ਚੰਦਰ ਜੀ ਨੇ, ਉਹ ਨਾਲਿਨੀ ਨੂੰ ਸ਼ਰਾਪ ਸੀ ਗੁਰੂ ਦਾ ਪੱਤਰ ਸਿੱਟਣ ਤਾਰਨ, ਇਹ ਵੀ ਕਹਿੰਦੇ ਮਹਾਰਾਜ ਜੁੜਦੇ ਨਹੀਂ। ਕਹਿੰਦੇ ਕਿ ਤੇਰਾ ਆਲੇ ਹੋਏ ਤੇ ਮਾਂ ਪਰਮੇਸ਼ਰ ਨਾਮ ਲੈ ਕੇ ਉਹ ਜੋੜੇ ਪੁਲ ਬਣਾਇਆ। ਇਸ ਵਾਰ ਕਹਿੰਦੇ ਆ ਕਿ ਮਹਾਰਾਜ ਪੁਲ ਬਣਾ ਕੇ ਗਏ, ਅਤੇ ਹਨੂੰਮਾਨ ਜੀ ਕਹਿੰਦੇ ਰਾਮ ਭਗਤ ਰਾਮ ਤੇ ਵੱਡੇ, ਹਾਂਜੀ ਰਾਮ ਭਗਤ ਰਾਮ ਤੇ ਵੱਡੇ, ਨੇਤਰ ਜੀ ਭਗਵਾਨ ਰਾਮ ਗਏ ਪੁਲ ਬਾਨ ਕੇ ਕੂਦ ਪੜੇ ਹਨੂੰਮਾਨ, ਅਤੇ ਰਾਮ ਜੀ ਪੁਲ ਬਣਾ ਕੇ ਗਏ। ਭਗਤ ਜਿਹੜਾ ਸੀ ਕੋਈ ਛਾਲ ਮਾਰ ਕੇ ਲੰਘ ਗਿਆ ਸੀ, ਇਸ ਵਾਸਤੇ ਉੱਥੇ ਫਿਰ ਤਰਪਰ ਪਰ ਗਿਰਵਰ ਤਰੇ ਜੋ ਤਰਵਰ ਕੇ ਪਾਤ, ਇਸ ਕਹਿੰਦੇ ਉਸ ਸਰੋਵਰ ਸਮੁੰਦਰ ਦੇ ਉੱਤੇ ਪੱਥਰ ਐਂ ਉਤਰ ਗਿਆ ਜਿਵੇਂ ਪਾਣੀ ਦੇ ਉੱਤੇ ਪੱਤਾ ਤਰਦਾ ਹੈ, ਕਿ ਪਰਮੇਸ਼ਰ ਦੀ ਨਾਮ ਦੀ ਵਰਕਤ ਹੈ। ਉਗਤ ਸਿਆਣ ਦੇ ਇਸ ਤੇ ਕਛ ਨਾ ਹੈ, ਕਰ ਕਿਰਪਾ ਨਾਨ ਗੁਣ ਗਾ ਹੈ। ਉਗਤ ਮੈਨੇ ਬਾਣੀ ਦੀ ਯੋਗਤੀ ਕਰੇ, ਬੁੱਧੀ ਦੀ ਸਿਆਣ ਕਰਕੇ ਇਹਦੇ ਜੀਵ ਦੇ ਪਾਸੋਂ ਕੁਝ ਵੀ ਨਹੀਂ ਹੋ ਸਕਦਾ, ਚਿਤਰਾਈਆਂ ਤਾਂ ਬਹੁਤ ਕਰਦਾ। ਪਾਤਸ਼ਾਹਾਂ ਦੇ ਜੇ ਪਰਮਾਤਮਾ ਕਿਰਪਾ ਕਰੇ, ਫਿਰ ਇਹ ਜਿਹੜੇ ਜੀਵ ਆ ਪਰਮਾਤਮਾ ਦੇ ਗੁਣ ਨੂੰ ਗਾ ਸਕਦੇ ਹਨ। ਉਹਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਗੌੜੀ ਮਹੱਲਾ ਪੰਜਵਾਂ, ਤਾਤੀ ਭਾਈ ਹਰ ਕੋ ਨਾਮ, ਵਿਚਿਰ ਸੰਸਾਰ ਪੂਰਨ ਸਭ ਕਾਮ। ਜਿਨ੍ਹਾਂ ਨੇ ਸਤਿਗੁਰ ਪਾਸੋਂ ਪਰਮੇਸ਼ਰ ਦਾ ਨਾਮ ਧੰਨ ਦੀ ਥਾਤੀ ਮੈਨੇ ਥੈਲੀ ਪ੍ਰਾਪਤ ਕਰ ਲਈ ਹੈ, ਉਹ ਗੁਰੂ ਪਿਆਰੇ ਸੰਸਾਰ ਸਾਗਰ ਵਿੱਚ ਸੁਤੰਤਰ ਵਿਚਰ ਘੁੰਮਦੇ ਆ ਆਜ਼ਾਦ। ਉਹਨਾਂ ਦੇ ਸਾਰੇ ਕੰਮ ਪੂਰਨ ਹੋ ਗਏ। ਬੜਭਾਗੀ ਹਰ ਕੀਰਤਨ ਗਾਈਏ, ਪਾਰ ਬ੍ਰਹਮ ਤੋਂ ਦੇਹ ਤਾਂ ਪਾਈਏ। ਪਰਮਾਤਮਾ ਦਾ ਕੀਰਤ ਗਾਉਣਾ ਵੱਡਿਆਂ ਭਾਗਾਂ ਨਾਲ ਜਸ ਕਰਨਾ ਮਿਲਦਾ। ਇਸ ਵਾਸਤੇ ਬੇਨਤੀ ਹੈ ਨਿਰੰਕਾਰ ਜੀ, ਆਪ ਕਿਰਪਾ ਕਰਦੇ ਹਾਂ ਕਿ ਫਿਰ ਸਾਨੂੰ ਆਪਣਾ ਕੀਰਤਨ ਜਸ ਕਰਨ ਦੀ ਦਾਤ ਦੇ ਦਿਓ, ਤਾਂ ਹੀ ਇਹ ਪ੍ਰਾਪਤ ਹੁੰਦੀ ਹੈ, ਤਾਂ ਹੀ ਕਰਨਾ ਪਾਈਦਾ, ਨਹੀਂ ਤਾਂ ਜਸ ਹੁੰਦਾ ਨਹੀਂ। ਨਹੀਂ ਤਾਂ ਬੰਦਾ ਬੰਦਿਆਂ ਦੇ ਹਾਂਜੀ ਦਿਨ ਰਾਤ ਢੋਲੇ ਗਾਉਂਦਾ, ਗੁਰੂ ਦਾ ਜਸ ਉਹਦੀ ਕਿਰਪਾ ਨਾਲ ਹੁੰਦਾ। ਹਰ ਕੇ ਚਰਨ ਹਿਰਦੈ ਔਰ ਧਾਰ ਭਵ ਸਾਗਰ ਜੜ ਉਤਰੈ ਪਾਰ। ਇਹ ਗੁਰੂ ਸਾਧੂ ਪਰਮਾਤਮਾ ਦੇ ਚਰਨ ਕਮਲਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰ ਲੈ, ਫਿਰ ਇਸ ਜਹਾਜ਼ 'ਤੇ ਚੜ੍ਹ ਕੇ ਸੰਸਾਰ ਸਾਗਰ ਤੋਂ ਪਾਰ ਉਤਰ ਜਾਏਗਾ। ਇਹ ਨਾਮ ਗਿਆਨ ਰੂਪੀ ਜਹਾਜ਼ 'ਤੇ ਚੜ੍ਹ ਕੇ ਤੂੰ ਇਹ ਜਿਹੜਾ ਭੈਦਾ ਸੰਸਾਰ ਸਾਗਰੀ ਤੋਂ ਪਾਰ ਉਤਰ ਜਾਏਗਾ। ਸਾਧੂ ਸੰਕਰੋ ਸਭ ਕੋਈ ਸਦਾ ਕਲਿਆਣ ਫਿਰ ਦੁੱਖ ਨਾ ਹੋਏ।
ਇਹ ਗੁਰੂ ਹੋ ਸਦਾ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰੋ, ਇਹ ਤੁਹਾਨੂੰ ਸਦਾ ਕਲਿਆਣ ਹਮੇਸ਼ਾ ਸੁੱਖ ਹੋਏਗਾ, ਕਦੇ ਦੁੱਖ ਨਹੀਂ ਹੋਏਗਾ। ਪ੍ਰੇਮ ਭਗਤ ਭਜ ਗੁਣੀ ਨਿਦਾਨ ਨਾਨਕ ਦਰਗਾਹ ਪਾਈ ਹੈ ਮਾਨ, ਪਾਤਸ਼ਾਹਾਂ ਦੇ ਪ੍ਰੇਮਾ ਭਗਤੀ ਕਰਕੇ ਸ਼ੁਭ ਗੁਣਾਂ ਦਾ ਜਿਹੜਾ ਨਿਦਾਨ ਖਜ਼ਾਨਾ ਆ, ਪਰਮੇਸ਼ਰ ਦੇ ਨਾਮ ਦਾ ਭਜਨ ਕਰੋ, ਪਾਤਸ਼ਾਹਾਂ ਦੇ ਫਿਰ ਪ੍ਰਲੋਕ ਦਰਗਾਹ ਵਿੱਚ ਮਾਣ ਆਦਰ ਸਤਿਕਾਰ ਪ੍ਰਾਪਤ ਕਰ ਲਈਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਗੌੜੀ ਮਹੱਲਾ ਪੰਜਵਾਂ। ਜਲ ਥਲ ਮਹੀਅਲ ਪੂਰਨ ਹਰ ਮੀਤ, ਤਮਿਨ ਸੇ ਗਾਏ ਗੁਣ ਮੀਤ। ਸਾਡਾ ਜਿਹੜਾ ਨਿਰੰਕਾਰ ਪਰਮੇਸ਼ਰ ਮਿੱਤਰ ਆ, ਉਹ ਜਲਾਂ 'ਚ ਵੀ ਆ, ਥਲਾਂ 'ਚ ਵੀ ਆ, ਮਹੀ ਧਰਤੀ 'ਚ ਵੀ, ਆਲ ਆਕਾਸ ਵਿੱਚ ਵੀ ਪਰਿਪੂਰਨ ਆ। ਉਸ ਪਰਮੇਸ਼ਰ ਦਾ ਜਸ ਰੂਪ ਜਿਹੜੇ ਗੁਣ ਆ, ਉਹਨਾਂ ਨੂੰ ਅਸੀਂ ਸਦਾ ਵਾਸਤੇ ਗਾਉਂਦੇ ਹਾਂ। ਇਸ ਕਰਕੇ ਸਾਡਾ ਭਰਮ ਦਿਨ ਸੀ ਭਰਮ ਨਾਸ ਹੋ ਗਿਆ ਹੈ। ਉਠਤ ਸੋਵਤ ਹਰ ਸੰਗ ਪਹਿਰੂਆ, ਜਾ ਕੇ ਸਿਮਰਨ ਜੰਮ ਨਹੀਂ ਡਰੂਆ ਰਹਾਉ। ਉਠਤ ਉੱਠਦਿਆਂ, ਸੋਵਤ ਸੌਂਦਿਆਂ ਔਰ ਬਹਿੰਦਿਆਂ, ਜਾਗਦਿਆਂ ਸੁੱਤਿਆਂ, ਉਹ ਪਰਮਾਤਮਾ ਸਾਡੇ ਨਾਲ ਪਹਿਰੂਆ ਮੈਨੇ ਪਹਿਰੇਦਾਰ ਹੋ ਕੇ ਪਹਿਰੂਆ ਰੱਖਿਆ ਕਰਦਾ, ਜਿਹਦੇ ਸਿਮਰਨ ਕਰਨੇ ਦੇ ਨਾਲ ਜਮਾਂ ਦਾ ਡਰ ਨਹੀਂ ਰਹਿੰਦਾ। ਜਮ ਨਹੀਂ ਡਰਦਾ, ਜਮਾਂ ਦਾ ਡਰ ਨਹੀਂ, ਕਿਉਂਕਿ ਉਹਦਾ ਸਿਮਰਨ ਕਰਨਾ ਜਿਹੜੇ ਗੁਰੂ ਪਿਆਰੇ ਆ ਉਹਨਾਂ ਨੂੰ ਤਾਂ ਜਮਾਂ ਦਾ ਡਰ ਨਹੀਂ ਰਹਿੰਦਾ। ਚਰਨ ਕਮਲ ਪ੍ਰਗਟ ਰਿਹਾ ਨਿਵਾਸ, ਸਗਲ ਦੂਸਰਾ ਹੋਇਆ ਨਾਸ, ਪਰਮਾਤਮਾ ਦੇ ਚਰਨ ਕਮਲਾਂ ਦਾ ਦਿਲ ਦੇ ਸਰੀਰ ਨੂੰ ਵਾਸਾ ਹੋ ਗਿਆ, ਜਿੰਨੇ ਦੁੱਖ ਸੀ ਸਾਰਿਆਂ ਦਾ ਨਾਸ ਹੋ ਗਿਆ ਹੈ। ਆਸਾ ਮਾਣ ਤਾਣ ਧਨ ਏਕ, ਸਾਚੇ ਸਾਖੀ ਮਨ ਮਹਿ ਟੇਕ। ਹੁਣ ਕਹਿੰਦੇ ਇੱਕੋ ਇੱਕ ਪਰਮੇਸ਼ਰ ਦੀ ਸਾਨੂੰ ਆਸ ਹੈ, ਮਨ ਦਾ ਮਾਣ ਵੀ ਉਹ ਹੈ, ਤਨ ਦਾ ਤਾਣ ਬਲ ਵੀ ਪਰਮਾਤਮਾ ਨੂੰ, ਔਰ ਸਾਡੇ ਕੋਈ ਜਿਹੜਾ ਧਨ ਹੈ ਉਹ ਵੀ ਪਰਮਾਤਮਾ ਦਾ ਨਾਮ ਨਹੀਂ, ਸੱਚੇ ਪਰਮਾਤਮਾ ਦੀ ਮਨ ਦੇ ਵਿੱਚ ਅਸੀਂ ਟੇਕ ਨੂੰ ਕੋਟ ਗ੍ਰਹਿਣ ਕੀਤੀ ਹੈ। ਮਹਾਂਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇ ਹਾਥ। ਪਾਤਸ਼ਾਹਾਂ ਦੇ ਜਿਹੜੇ ਸੰਤ ਜਨ ਨੇ ਉਹ ਮਹਾਂ ਬੜੇ ਗਰੀਬ ਨੇ, ਮਰਤਾਲੇ ਆ, ਅਨਾਥ ਪਾਤਸ਼ਾਹ ਕਹਿੰਦੇ ਆ। ਉਹਨਾਂ ਮਹਾਂਪੁਰਖਾਂ ਨੂੰ ਪਰਮਾਤਮਾ ਨੇ ਆਪਣੇ ਮੇਰ ਭਰਿਆ ਹੱਥ ਦੇ ਕੇ ਉਹਨਾਂ ਨੂੰ ਰੱਖ ਲਿਆ ਹੈ। ਗੌੜੀ ਮਹੱਲਾ ਪੰਜਵਾਂ। ਹਰ ਹਰ ਨਾਮ ਮਜਨ ਕਰ ਸੂਚੇ, ਕੋਟ ਗ੍ਰਹਿਣ ਪੁੰਨ ਫਲ ਮੂਚੇ ਰਾਮ। ਹਰੀ ਹਰ ਨਿਰੰਕਾਰ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਜਲ ਹੈ, ਉਹਦੇ 'ਚ ਜਿਹੜਾ ਸਿਮਰਨ ਰੂਪੀ ਮਜਨ ਇਸ਼ਨਾਨ ਕਰਕੇ ਸੂਚੇ ਮੈਨੇ ਉਪਵਿੱਤਰ ਹੋ ਗਏ। ਫਿਰ ਉਹਨਾਂ ਗੁਰੂ ਪਿਆਰਿਆਂ ਨੂੰ ਸੂਰਜ, ਚੰਦਰਮਾ, ਕਰੋੜਾਂ ਗ੍ਰਹਿਣਾਂ ਦੇ ਪੁੰਨ ਨਾਲੋਂ ਵੀ ਮੂਚੇ ਬਹੁਤ ਸਾਰਾ ਫਲ ਨਾਮ ਜਪਣ ਤੋਂ ਪ੍ਰਾਪਤ ਹੋ ਜਾਂਦਾ ਹੈ। ਜਿਸ ਕੰਮ ਦੇ ਉੱਤੇ ਕਹਿੰਦੇ ਹਨ ਰਾਵ ਹਰ ਕੇ ਚਰਨ ਹਿਰਦੇ ਮਹਿ ਵਸੇ, ਜਨਮ ਜਨਮ ਕੇ ਕਿਲਵਿਸ ਨਸੇ। ਜਿਹਨਾਂ ਗੁਰੂ ਪਿਆਰਿਆਂ ਦੇ ਮਨ ਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਪਿਆਰ ਵਸਿਆ, ਕਹਿੰਦੇ ਉਹਨਾਂ ਦੇ ਜਨਮ ਜਨਮਾਂਤਰਾਂ ਦੇ ਫਿਰ ਮਿਰਚ ਕਰਦੇ ਦੇਖਣ ਜਿਹੜੇ ਪਾਪ ਗਿਆ ਵੀ ਸਾਰੇ ਨੱਚ ਗਏ। ਸਾਧ ਸੰਗ ਕੀਰਤਨ ਫਲ ਪਾਇਆ, ਜਨਤਾ ਮਾਰ ਦ੍ਰਿਸ਼ਟ ਆਇਆ। ਉਹ ਜਿਹਨਾਂ ਗੁਰੂ ਪਿਆਰਿਆਂ ਨੇ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਕੀਰਤਨ ਸੁਣਿਆ, ਕਹਿੰਦੇ ਤੇ ਉਹਨਾਂ ਨੇ ਇਹ ਜਿਹੜਾ ਪਾ ਲਿਆ ਉਹਨੂੰ ਪਾ ਲਿਆ, ਭਾਵ ਜਿਹੜਾ ਜਮਾਂ ਦਾ ਮਾਰਗ ਰਸਤਾ ਉਹਨਾਂ ਨੂੰ ਨਜ਼ਰ ਨਹੀਂ ਆਇਆ। ਮਨ ਵਚ ਕ੍ਰਮ ਗੋਬਿੰਦ ਆਧਾਰ, ਸਾਧੇ ਛੁਟੋ ਵਿੱਚ ਸੰਸਾਰ। ਕਹਿੰਦੇ ਜਿਹਨਾਂ ਨੇ ਮਨ ਬਚ ਬਚਨ ਕਰਕੇ, ਕਰਮ ਸਰੀਰ ਕਰਕੇ, ਜਿਵੇਂ ਗੋਬਿੰਦ ਗੋਬਿੰਦਿਆਂ ਦੇ ਪ੍ਰਕਾਸ਼ ਕਰਨਾ, ਪਰਮਾਤਮਾ ਦਾ ਆਧਾਰ ਆਸਰਾ ਗ੍ਰਹਿਣ ਕਰ ਲਿਆ, ਫੜ ਲਿਆ। ਇਸ ਵਾਸਤੇ ਉਹਨਾਂ ਦਾ ਜਿਹੜਾ ਜਹਿਰ ਸੰਸਾਰ ਦਾ ਦੁੱਖ ਜਿਹੜਾ ਛੁੱਟ ਗਿਆ, ਜੋ ਛੁਟਕਾਰਾ ਪ੍ਰਾਪਤ ਕਰ ਗਿਆ। ਕਰ ਕਿਰਪਾ ਪ੍ਰਭ ਕੀ ਨੂੰ ਆਪਣਾ, ਨਾਨਕ ਜਪ ਜਪੇ ਹਰ ਜਪਣਾ। ਕਹਿੰਦੇ ਨਿਰੰਕਾਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਆਪਣਾ ਦਾਸ ਬਣਾ ਲਿਆ। ਮਹਾਰਾਜ ਕਹਿੰਦੇ ਆ ਕਿ ਉਹਨਾਂ ਨੇ
ਜਪਣੇ ਯੋਗ ਪਰਮਾਤਮਾ ਦੇ ਨਾਮ ਜਪਣ ਜਪਣਾ ਕੀਤਾ। ਗੌੜੀ ਮਹਲਾ ਪੰਜਵਾਂ ਪਉ ਸਰਨਾਈ ਜਿਨ ਹਰ ਜਾਤੇ ਮੰਤਨ ਕੀਰਤਨ ਚਰਨਾ ਜਾਤੇ। ਕਹਿੰਦੇ ਜਿਨ੍ਹਾਂ ਗੁਰੂ ਪਿਆਰਿਆਂ ਨੇ ਪਰਮਾਤਮਾ ਨੂੰ ਜਾਤੇ ਵੀ ਨਹੀਂ ਜਾਣ ਲਿਆ ਉਹਨਾਂ ਦੀ ਸ਼ਰਨ ਵਿੱਚ ਪੈਣਾ ਤਾਂ ਕਿ ਉਹਨਾਂ ਦਾ ਮਨ ਵੀ ਤਨ ਵੀ ਸ਼ੀਤਲ ਠੰਡਾ ਠਾਰ ਹੋ ਗਿਆ ਕਿਉਂਕਿ ਉਹ ਪਰਮਾਤਮਾ ਦੇ ਚਰਨਾਂ ਨਾਲ ਰਾਤੇ ਮੈਂ ਜਿਲੇ ਰਹਿੰਦੇ ਆ। ਭੈ ਪੰਜਨ ਭਰਾ ਮਨ ਨਾ ਵਸਾਈ ਡਰਪਤ ਡਰਪਤ ਜਨਮ ਬਹੁਤ ਜਾ ਹੀ ਰਹੋ। ਕਹਿੰਦੇ ਜਿਹੜੇ ਗੁਰਮੁਖ ਪਿਆਰੇ ਡਰ ਦਾ ਭੰਜਨ ਭੰਜਨ ਮੈਨੇ ਨਾਸ ਕਰਨ ਵਾਲਾ ਪਾਉਂਦੇ ਪਰਮਾਤਮਾ ਉਹਨੂੰ ਮਨ 'ਚ ਨਹੀਂ ਵਸਾਉਂਦੇ ਉਹ ਫਿਰ ਡਰਪਤ ਡਰਪਤ ਡਰਦਿਆਂ ਡਰਦਿਆਂ ਉਹਨਾਂ ਦੇ ਬਹੁਤੇ ਜਨਮ ਇਸੇ ਤਰ੍ਹਾਂ ਬਤੀਤ ਹੋ ਜਾਂਦੇ ਆ। ਰਹਾ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਜਾ ਕੇ ਹਿਰਦੈ ਵਸੋ ਹਰ ਨਾਮ ਸਗਨ ਮਨੋਰਥ ਤਾਂ ਕਿ ਪੂਰਨ ਕਾਮ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਉਹਨਾਂ ਦੇ ਸਾਰੇ ਮਨੋਰਥ ਕਹਿੰਦੀ ਮਨ ਦੇ ਜਿੰਨੇ ਵੀ ਕਾਰਜ ਪੂਰੇ ਹੋ ਜਾਂਦੇ ਉਹਨਾਂ ਦੇ ਮਨ ਦੇ ਮਨੋਰਥ ਕੀ ਹੈ ਜਿਹੜੇ ਸੰਕਲਪ ਕਲਪ ਸਾਰੇ ਪੂਰੇ ਹੋ ਜਾਂਦੇ ਹਨ। ਜਨਮ ਜਰਾ ਨਿਰਤ ਜਿਸ ਵਾਸ ਸੋ ਸਿਮਰਾ ਸਿਮਰ ਸਾਸ ਗਰਾਸ। ਜਨਮ ਜੰਮਣਾ ਨਿਰਤ ਮਰਨਾ ਜਰਾ ਨਾਮ ਬੁਢਾਪੇ ਦਾ ਅਤੇ ਜਰਾ ਬੁਢਾਪੇ ਦਾ ਮਰਾ ਜਿਹੜਾ ਰੋ ਗਿਆ ਜਰਾ ਮਰਾ ਦਾ ਰੋ ਕਿਤਨੇ ਇਹ ਜਿੰਨੇ ਵੀ ਹੈਗੇ ਸਾਰੇ ਪਰਮਾਤਮਾ ਦੇ ਬਾਸ ਮੈਨੂੰ ਬਸ ਵਿੱਚ ਅਧੀਨ ਵਿੱਚ ਅਤੇ ਜਿਹੜੇ ਪਿਓ ਅਸੀਂ ਸਮਰੱਥਾ ਵਾਲਾ ਪਰਮਾਤਮਾ ਹੈ ਉਹਨੂੰ ਸਵਾਸ ਲੈਂਦੇ ਹਾਂ ਗਰਾਸ ਭੋਜਨ ਖਾਂਦੇ ਹਾਂ ਹਾਂਜੀ ਉਹਦਾ ਸਿਮਰਨ ਕਰੋ। ਜਦੋਂ ਉਹਦਾ ਸਿਮਰਨ ਕਰਾਂਗੇ ਇਹ ਸਾਰੇ ਸੰਕਟ ਟੁੱਟ ਜਾਂਦੇ। ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਣੀ ਦਾ ਨਾਨਕ ਟੇਕ। ਉਹ ਪਰਮੇਸ਼ਰ ਇਸ ਲੋਕ ਦਾ ਵੀ ਮਿੱਤਰ ਆ ਇਸ ਲੋਕ ਦਾ ਵੀ ਸੱਜਣ ਹਾਂਜੀ ਸਖਾ ਪ੍ਰਾਣਾ ਦਾ ਜਦੋਂ ਵਿਯੋਗ ਕਾਲ ਹੁੰਦਾ ਤਾਂ ਉਹ ਫਿਰ ਇੱਕ ਨਿਰੰਕਾਰ ਹੀ ਹੈ ਹਾਂਜੀ ਕਿ ਜਿਹੜਾ ਜੀਵ ਆਤਮਾ ਦੀ ਸੰਭਾਲ ਕਰਦਾ ਉਸ ਪਰਮਾਤਮਾ ਦਾ ਨਾਮ ਕਹਿੰਦੇ ਅਸੀਂ ਉਹਦੀ ਟੇਕ ਉਹਦਾ ਨਾਮ ਹੀ ਸਾਡੇ ਲਈ ਟੇਕ ਆ ਉਹ ਹੈ। ਗੌੜੀ ਮਹੱਲਾ ਪੰਜਵਾਂ। ਹੁਣ ਕਹਿੰਦੇ ਜੀ ਉਸ ਵੇਲੇ ਬਾਬਾ ਬੁੱਢਾ ਜੀ ਦਾ ਜਿਹੜਾ ਸ਼ਰਾਪ ਸੀ ਪੂਰਾ ਕਰਨ ਲਈ ਸਾਨੂੰ ਗੁਰੂ ਅਰਜਨ ਸਾਹਿਬ ਬਡਾਲੀ ਜਾ ਰਹੇ ਸੀ ਅਤੇ ਉਸ ਵੇਲੇ ਮੀਰੀ ਪੀਰੀ ਇਮਾਰਤ ਕੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰਨ 1652 ਹਾਂਜੀ ਅਤੇ ਹਾੜ 21 ਹਾੜ ਵਧੀ ਇੱਕ ਨੂੰ ਇੱਥੇ ਬਡਾਲੀ ਸਾਹਿਬ ਹੋਇਆ। ਫਿਰ ਕਹਿੰਦੇ ਕਿ ਮਹਾਰਾਜ ਤਕਰੀਬਨ ਉੱਥੇ ਕਾਫੀ ਸਾਲ ਰਹੇ ਅਤੇ ਬਾਬ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਅਤੇ ਜਦੋਂ ਫਿਰ ਆਏ ਆ ਅਤੇ ਫਿਰ ਮਹਾਰਾਜ ਨੇ ਸ਼ਬਦ ਉਚਾਰੇ ਬਾਹਰ ਰਾਖੀ ਉਰ ਲੈ ਸੰਭਾਲ ਕਰ ਆਏ ਗੋਬਿੰਦ ਲੈ ਨਾਲ। ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਰਬਾਰ ਤੋਂ ਬਾਹਰ ਕਿਤੇ ਬਡਾਲੀ ਸਾਹਿਬ 'ਚ ਰਹੇ ਫਿਰ ਵੀ ਕਹਿੰਦੇ ਫਿਰ ਵਿੱਚ ਪਰਮਾਤਮਾ ਦੇ ਨਾਮ ਨੂੰ ਅਸੀਂ ਸਾਂਭ ਕੇ ਰੱਖਿਆ। ਔਰ ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਘਰ ਆ ਗਏ ਫਿਰ ਵੀ ਗੋਬਿੰਦ ਨੂੰ ਨਾਲ ਲੈ ਕੇ ਆਏ। ਜਦੋਂ ਕੋਈ ਵੀ ਕਾਰਜ ਵਾਸਤੇ ਸੰਤ ਲੋਕ ਬਾਹਰ ਜਾਂਦੇ ਉਸ ਵੇਲੇ ਵੀ ਪਰਮਾਤਮਾ ਦੇ ਨਾਮ ਨੂੰ ਯਾਦ ਕਰਦੇ ਮਨ ਦੇ ਵਿੱਚ ਔਰ ਜਿਸ ਵੇਲੇ ਸੰਤ ਆਪਣੇ ਘਰ ਆਉਂਦੇ ਆ ਫਿਰ ਵੀ ਪਰਮਾਤਮਾ ਨੂੰ ਨਾਲ ਲੈ ਕੇ ਆਉਂਦੇ ਭਾਵ ਨੂੰ ਕਿਸੇ ਰੱਖਦੇ ਉਹਦੀ ਯਾਦ ਮਨ 'ਚ ਹੀ ਰੱਖਦੇ। ਹਰ ਹਰ ਨਾਮ ਸੰਤਨ ਕਹਿ ਸੰਗ ਮੰਤਨ ਰਾਤਾ ਰਾਮ ਕਹਿ ਰੰਗ ਰਹਾਉ। ਪਾਤਸ਼ਾਹ ਕਹਿੰਦੇ ਆ ਪਰਮਾਤਮਾ ਦਾ ਨਾਮ ਹਰ ਵੇਲੇ ਜਿਹੜਾ ਉਹ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਰਹਿੰਦਾ ਕਿਉਂਕਿ ਉਹਨਾਂ ਦਾ ਮਾਨ ਤਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਉਹਦੇ ਰੰਗ ਵਿੱਚ ਉਹ ਰੰਗੇ ਹੋਏ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਆ ਅਤੇ ਉਹਨਾਂ ਦਾ ਮਨ ਵੀ ਤਨ ਵੀ ਪਰਮਾਤਮਾ ਦੇ ਰੰਗ 'ਚ ਰੰਗਿਆ ਹੋਇਆ। ਗੁਰਪ੍ਰਸਾਦੀ ਸਾਗਰ ਕਰਿਆ ਜਨਮ ਜਨਮ ਕੇ ਕਿਲ ਵਿੱਚ ਸਭ ਹਿਰਿਆ। ਕਹਿੰਦੇ ਸਤਿਗੁਰਾਂ ਦੀ ਕਿਰਪਾ ਨਾਲ ਉਹ ਸੰਸਾਰ ਸਮੁੰਦਰ ਤੋਂ ਉਹ ਤਰ ਗਿਆ ਔਰ ਜਨਮਾਂ ਜਨਮਾਂ ਦੇ ਜਿਹੜੇ ਕਿਲ ਨੀਚੇ ਕਰਕੇ ਪਾਪ ਆ ਹਿਰਿਆ ਮੈਨੇ ਉਹਨਾਂ ਨੂੰ ਨਾਸ਼ ਕੀਤਾ। ਇਸ ਵਾਸਤੇ ਸੋਭਾ ਸੁਰਤ ਨਾਮ ਭਗਵੰਤ
ਪੂਰੇ ਗੁਰ ਕਾ ਨਿਰਮਲ ਮੰਤ, ਪੂਰੇ ਸਤਿਗੁਰਾਂ ਦਾ ਜਿਹੜਾ ਨਿਰਮਲ ਪਵਿੱਤਰ ਉਪਦੇਸ਼ ਹੈ ਉਹ ਮੰਤ ਬਿਠਾਉਣੇ ਕਰਕੇ ਉਹਨਾਂ ਦੀ ਜਿਹੜੀ ਸੁਰਤੀ ਹੈ ਭਗਵਾਨ ਦੀ ਸੋਭਾ ਕਰਨ ਦੇ ਨਾਲ ਨਾਮ ਸਿਮਰਨ ਦੇ ਵਿੱਚ ਟਿੱਕੀ ਰਹਿੰਦੀ। ਕਹਿੰਦੇ ਵੀ ਹੇ ਗੁਰੂ ਪਿਆਰਿਓ, ਪੂਰੇ ਸਤਿਗੁਰਾਂ ਦਾ ਜਿਹੜਾ ਪਵਿੱਤਰ ਮੰਤਰ ਲੈ ਕੇ ਭਗਵਾਨ ਦੇ ਨਾਮ ਸਿਮਰਨ ਵਿੱਚ ਆਪਣੀ ਸੁਰਤ ਨੂੰ ਜੇ ਜੋੜੀ ਰੱਖੇਗਾ ਫਿਰ ਤੇਰੀ ਸੋਭਾ ਹੋਵੇਗੀ। ਚਰਨ ਕਮਲ ਹਿਰਦੇ ਮਹਿ ਜਾਪ, ਨਾਨਕ ਦੇਵ ਜੀ ਦਾ ਪ੍ਰਤਾਪ। ਪਾਤਸ਼ਾਹ ਕਹਿੰਦੇ ਜਿਹੜੇ ਮਹਾਤਮਾ ਜਨ ਆ ਉਹ ਹਿਰਦੇ 'ਚ ਪਰਮਾਤਮਾ ਦੇ ਚਰਨ ਕਮਲਾਂ ਦਾ ਹਮੇਸ਼ਾ ਜਾਪ ਕਰਦੇ ਰਹਿੰਦੇ। ਪਾਤਸ਼ਾਹ ਕਹਿੰਦੇ ਐਸੇ ਸੰਤਾਂ ਦੇ ਪ੍ਰਤਾਪ ਜਸ ਨੂੰ ਦੇਖ ਕੇ ਮੈਂ ਜਿਉਂਦਾ ਹਾਂ। ਹਾਂਜੀ, ਜਿਵੇਂ ਬੱਚੇ ਦੀ ਸੋਭਾ ਹੋਵੇ ਮਾਂ ਪਿਓ ਖੁਸ਼ ਹੁੰਦੇ ਆ, ਇਸ ਤਰ੍ਹਾਂ ਪਰਮਾਤਮਾ ਵੀ ਨਾਮ ਜਪਣ ਵਾਲਿਆਂ ਦੀ ਵਡਿਆਈ ਦੇਖ ਕੇ ਖੁਸ਼ ਹੁੰਦਾ। ਗੋੜੀ ਮਹੱਲਾ ਪੰਜਵਾ, ਧੰਨ ਹੋ ਥਾਨ ਗੋਬਿੰਦ ਗੁਣ ਗਾਏ, ਕੁਸਲ ਕੇਮ ਪ੍ਰਭਾਵ ਵਸਾਏ ਰਹੋ। ਪਾਤਸ਼ਾਹ ਕਹਿੰਦੇ ਜਿਹੜਾ ਹਰਿਮੰਦਰ ਸਾਹਿਬ ਰੂਪੀ ਸਥਾਨ ਹੈ, ਸਤਸੰਗ ਰੂਪੀ ਸਥਾਨ ਹੈ ਸੰਤਾਂ ਦੇ, ਇਹ ਜਗ੍ਹਾ ਬੈਠ ਕੇ ਗੋਬਿੰਦ ਪਰਮਾਤਮਾ ਦੇ ਪਵਿੱਤਰ ਗੁਣ ਗਾਏ ਜਾਂਦੇ। ਪਰਮਾਤਮਾ ਨੇ ਆਪ ਇੱਥੇ ਸਾਰੇ ਸੁੱਖ ਆਨੰਦ ਜਿੰਨੇ ਨੇ ਉਹ ਵਸਾ ਦਿੱਤੇ, ਕਿਉਂਕਿ ਪਰਮੇਸ਼ਰ ਨੇ ਆਪ ਸੁੱਖ ਆਨੰਦ ਦੇ ਸਹਿ ਸਾਰੇ ਸੰਤ ਇੱਥੇ ਵਸਾ ਦਿੱਤੇ, ਰਾਹ ਵਿਸ਼ਰਾਮ ਦੇ ਕੇ ਕਿਰਪਾ ਕਰਦੇ। ਬਿਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਪਾਤਸ਼ਾਹ ਦੇ ਜਿਹੜੀ ਜਗ੍ਹਾ ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ ਉੱਥੇ ਹਮੇਸ਼ਾ ਬਿਪਤਾ ਦਾ ਨਿਵਾਸ ਹੁੰਦਾ, ਕੋਈ ਨਾ ਕੋਈ ਬਿਪਤਾ ਪਈ ਰਹਿੰਦੀ। ਔਰ ਜਿਸ ਜਗ੍ਹਾ ਵਿੱਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਆ ਉੱਥੇ ਕਰੋੜਾਂ ਹੀ ਆਨੰਦ ਨਿਵਾਸ ਕਰਦੇ। ਹਰ ਬਿਸਰਿਆ ਦੁੱਖ ਰੋਗ ਹਨੇਰੇ, ਪ੍ਰਭ ਸੇਵਾ ਜਮ ਲੱਗਾ ਨਾ ਨੇਰੇ। ਨਿਰੰਕਾਰ ਨੂੰ ਭੁੱਲਣ ਕਰਕੇ ਹਨੇਰੇ ਮੈਨੇ ਬਹੁਤ ਦੁੱਖ ਅਤੇ ਰੋਗ ਆ ਕੇ ਚਿੰਬੜ ਜਾਂਦੇ ਲੱਗ ਜਾਂਦੇ। ਔਰ ਮਹਾਰਾਜ ਦੀ ਸੇਵਾ ਕਰਨ ਸਿਮਰਨ ਭਗਤੀ ਕਰਨ ਵਾਲਿਆਂ ਦੇ ਨੇੜੇ ਯਮਰਾਜ ਵੀ ਨਹੀਂ ਲੱਗਦਾ, ਉਹ ਵੀ ਨੇੜੇ ਨਹੀਂ ਹੁੰਦਾ, ਉਹ ਵੀ ਸਤਿਕਾਰ ਕਰਦਾ। ਸੋਵੜ ਭਾਗੀ ਨਿਚਲ ਥਾਨ ਜੈ ਜਪੀਆ ਪ੍ਰਭ ਕੇਵਲ ਨਾਮ। ਕਹਿੰਦੇ ਉਹ ਵੱਡਿਆਂ ਭਾਗਾਂ ਵਾਲਾ ਨਿਸ਼ਚਲ ਸਦਾ ਰਹਿਣ ਵਾਲਾ ਪਵਿੱਤਰ ਸਥਾਨ ਹੈ। ਹਾਂਜੀ, ਜਿਹੜੇ ਸਤਸੰਗਤ ਰੂਪੀ ਸਥਾਨ ਵਿੱਚ ਕੇਵਲ ਇੱਕੋ ਇੱਕ ਸ਼ੁੱਧ ਨਿਰੰਕਾਰ ਪਰਮਾਤਮਾ ਦਾ ਨਾਮ ਜਪਿਆ ਜਾਂਦਾ। ਜਿਹਾ ਜਾਈਆ ਤੈ ਨਾਲ ਮੇਰਾ ਸੁਆਮੀ, ਨਾਨਕ ਉਹ ਮਿਲਿਆ ਅੰਤਰ ਜਾਮੀ। ਕਹਿੰਦੇ ਹੁਣ ਅਸੀਂ ਜਿੱਥੇ ਵੀ ਜਾਂਦੇ ਹਾਂ ਉਹ ਮਾਲਕ ਤਾਂ ਸਾਡੇ ਨਾਲ ਹੀ ਹੈ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਪਰਮੇਸ਼ਰ ਅੰਤਰ ਜਾਮੀ ਹੈ, ਸਾਡੀ ਸ਼ਰਧਾ ਭਾਵਨਾ ਨੂੰ ਦੇਖ ਕੇ ਮਿਲਿਆ। ਅਸੀਂ ਜਿੱਥੇ ਸ਼ਰਧਾ ਹੀ ਨਹੀਂ ਉੱਥੇ ਮਹਾਰਾਜ ਨੇ ਕੀ ਜਾਣਾ। ਗੋੜੀ ਮਹੱਲਾ ਪੰਜਵਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਕਿਸੇ ਗੁਰਮੁਖ ਨੇ ਪੁੱਛਿਆ ਮਹਾਰਾਜ ਪੜ੍ਹੇ ਹੀ ਮੁਕਤੀ ਨੂੰ ਪਾਉਂਦੇ ਜਾਂ ਅਨਪੜ੍ਹ ਵੀ ਪਾ ਲੈਂਦੇ ਆ, ਪਾਤਸ਼ਾਹ ਸਮਾਤ ਦਿੰਦੇ ਆ। ਕਹਿੰਦੇ ਜਿਹੜਾ ਵੀ ਪ੍ਰਾਣੀ ਭਾਵ ਕੋਈ ਵੀ ਮਨੁੱਖ ਹੈ ਉਹ ਗੋਬਿੰਦ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ, ਚਾਹੇ ਉਹ ਪੜ੍ਹਿਆ ਹੋਵੇ ਅਤੇ ਚਾਹੇ ਅਨਪੜ੍ਹ ਹੋਵੇ, ਜੇ ਉਹ ਸਿਮਰਨ ਕਰਦਾ ਆ ਮਨ ਚ ਚੜ੍ਹਦਾ ਭਗਤੀ ਹੈ ਉਹ ਜ਼ਰੂਰ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਹਾਂਜੀ, ਉੱਥੇ ਪੜ੍ਹਿਆਂ ਦਾ ਕੋਈ ਲਿਹਾਜ਼ ਨਹੀਂ, ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਫਲ ਤਾਂ ਉਸੇ ਦਾ ਹੀ ਪਾਉਂਦਾ, ਅਤੇ ਜੇ ਹੁਣ ਪੜ੍ਹਿਆ ਹੈਗਾ ਕੰਮ ਪੁੱਠੇ ਕਰਦਾ ਇਹ ਤਾਂ ਮੁਕਤੀ ਨਾ ਪਾਏਗਾ। ਇਸ ਵਾਸਤੇ ਕਿ ਜਿਹੜਾ ਪੜ੍ਹਿਆ ਹੋ ਗਿਆ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਹੈ, ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾ ਉਪਚਾਰੀ ਹੈ। ਅਤੇ ਇਸ ਵਾਸਤੇ ਕਬੀਰ ਸਾਹਿਬ ਦਾ ਕਬੀਰ ਮੈਂ ਜਾਣੋ ਪੜ੍ਹਵੋ ਭਲੋ, ਪੜ੍ਹਵੇ ਜੋ ਭਲ ਜੋ ਭਗਤ ਨਾ ਛੱਡੋ, ਰਾਮ ਕੀ ਭਾਵ ਹੈ ਨਿੰਦੋ ਲੋ। ਇਸ ਵਾਸਤੇ ਗੱਲ ਹੈ ਕਮਾਈ ਦੀ, ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੈ ਝੂਠਾ ਧਨ ਮਾਲ ਰਹੋ, ਜੋ ਸਾਹਮਣੇ ਵੀ ਕਿਰਪਾ ਕਰਦੇ। ਇਸ ਵਾਸਤੇ ਸੰਤ ਜਨਾਂ ਮਹਾਤਮਾ ਜਨਾਂ ਮਿਲ ਕੇ ਨਿਰੰਕਾਰ ਦੇ ਨਾਮ ਦਾ ਸਿਮਰਨ ਕਰੋ, ਨਾਮ ਤੋਂ ਬਿਨਾਂ ਜਿੰਨਾ ਧਾਨ ਆ ਮਾਲ ਆ ਇਹ ਸਾਰਾ ਝੂਠਾ ਹੀ ਹੈ। ਚਾਰ ਦਿਨ ਦਾ ਟਾਟਾ ਬਾਬਾ ਹੀ ਹੈ, ਰੂਪਵੰਤ ਤੋਂ ਚਤੁਰ ਸਿਆਣਾ, ਜਨ ਜਨ ਮੰਨਿਆ ਪ੍ਰਭਤਾ ਭਾਣਾ। ਉਹ ਗੁਰਮੁਖ ਪਿਆਰਾ ਹਾਂਜੀ ਸੁੰਦਰ ਰੂਪ ਵਾਲਾ ਅਤੇ ਬੁੱਧੀ ਕਰਕੇ ਵੀ ਬੜਾ ਚਤੁਰ ਆ, ਬਚਨਾ ਕਰਕੇ ਵੀ ਬੜਾ ਸਿਆਣਾ। ਕੌਣ? ਜਿਸ ਵਿਅਕਤੀ ਨੇ ਪਰਮਾਤਮਾ ਦਾ ਭਾਣਾ ਸੱਚ ਕਰਕੇ ਮੰਨ ਲਿਆ। ਜਗ ਮੈਂ ਆਇਆ ਸੋ ਪ੍ਰਵਾਨ, ਘਟ ਘਟਾ ਆਪਣਾ ਸੁਆਮੀ ਜਾਣ।
ਉਸ ਗੁਰਮੁਖ ਪਿਆਰੇ ਦਾ ਸੰਸਾਰ ਵਿੱਚ ਆਇਆ ਹੋਇਆ ਪਰ ਪ੍ਰਵਾਨ ਮੈਂ ਨਹੀਂ ਪ੍ਰਵਾਨ ਨਹੀਂ ਸਕਲਿਆ, ਸੰਸਾਰ ਵਿੱਚ ਵੀ ਆਇਆ ਸਕਲਿਆ, ਕਿਉਂਕਿ ਸਾਰੀਆਂ ਘਟਾਂ ਹਿਰਦਿਆਂ ਵਿੱਚ ਆਪਣੇ ਮਾਲਕ ਨੂੰ ਨਿਰੰਕਾਰ ਪਰਮੇਸ਼ਵਰ ਨੂੰ ਜਾਣਦੇ ਹਾਂ। ਕਹੋ ਨਾਨਕ ਜਾ ਕੇ ਪੂਰਨ ਭਾਗ ਹਰ ਚਰਣੀ ਤਾਕਾ ਮਨ ਲਾਗ ਪਾਤਸ਼ਾਹ ਕਹਿੰਦੇ ਆ, ਹੈਂ, ਜਿਹਨਾਂ ਦੇ ਮਸਤਕ ਦੇ ਪੂਰਨ ਸ੍ਰੇਸ਼ਟ ਭਾਗ ਆ ਉਹਨਾਂ ਦਾ ਮਨ ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗਦਾ ਹੈ। ਗੌੜੀ ਮਹੱਲਾ ਪੰਜਵਾਂ, ਜਿਹੜੇ ਸਿਮਰਨ ਕਰਨ ਵਾਲੇ ਪਰਮਾਤਮਾ ਦੇ ਦਾਸਾਂ ਦਾ ਕਹਿੰਦੇ, ਜਿਹੜੇ ਸੰਸਾਰੀ ਲੋਕ ਇਹਨਾਂ ਦਾ ਕੋਈ ਆਪਸ ਵਿੱਚ ਸੰਬੰਧ ਹੈ, ਰਿਸ਼ਤਾ ਹੈ, ਪਾਤਸ਼ਾਹ ਦੱਸਦੇ ਹਰ ਕੇ ਦਾਸ ਤੋਂ ਸਾਕਸ਼ਨੀ ਸੰਗ ਉਹ ਵਕਈ ਉਸ ਰਾਮ ਕੋ ਰੰਗ ਰਹੋ, ਇਸ ਰਾਮਦੇਵ ਕੀ ਕਿਰਪਾ ਕਰਦੇ। ਜਿਹੜੇ ਪਰਮਾਤਮਾ ਦਾ ਭਜਨ ਸਿਮਰਨ ਕਰਨ ਵਾਲੇ ਹਾਂਜੀ ਉਸ ਪਰਮਾਤਮਾ ਦੇ ਦਾਸ ਹੈ, ਉਹਨਾਂ ਨਾਲ ਸਾਗਤ ਪੁਰਸ਼ਾਂ ਦਾ ਕੋਈ ਸੰਗ ਸੰਬੰਧ ਨਹੀਂ, ਕਿਉਂ ਭਗਤਾਂ ਤੇ ਸਹਿਸਾਰੀ ਆ ਜੋੜ ਕਦੇ ਨਾ ਆਇਆ ਉਹ ਵਕਈ, ਕਿਉਂਕਿ ਉਹ ਜਿਹੜੇ ਬੰਦੇ ਆ ਉਹ ਤਾਂ ਵਕਈ ਆ ਸਾਗਤ ਲੋਕ, ਇਹ ਵਿਕਾਰਾਂ ਦੇ ਨਾਲ ਪਿਆਰ ਕਰਦੇ ਆ। ਇਹ ਜਿਹੜੇ ਉਸ ਦਾਸ ਨੂੰ ਰਾਮ ਦਾ ਰੰਗ ਪ੍ਰੇਮ ਆਨੰਦ ਹੈ, ਜਿਹੜੇ ਪਰਮਾਤਮਾ ਦੇ ਦਾਸਾਂ ਦਾ ਅਤੇ ਸਾਗਤਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ, ਇਸੇ ਕਰਕੇ ਹੈ ਨਹੀਂ ਕਿ ਉਹਦੇ ਵਾਸਤੇ ਅੱਗੇ ਮਹਾਰਾਜ ਛੇ ਤਰ੍ਹਾਂ ਦੇ ਦ੍ਰਿਸ਼ਟਾਂਤ ਦੇਣਗੇ। ਮਨ ਸਵਾਰ ਜੈਸੇ ਤੁਰੀ ਸਿਗਾਰੀ ਜੋ ਕਾ ਪੁਰਖ ਪੁਜਾਰਿਆਂ ਨਾਲੀ, ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਇੱਕ ਜਿਹੜਾ ਪੁਰਖ ਹੈ ਕੋਈ ਵਿਅਕਤੀ ਹੈ ਮਨ ਸਵਾਰ, ਹਾਂਜੀ ਉਹ ਅੰਨ ਸਵਾਰ ਆ ਕਦੇ ਘੋੜੀ ਉੱਤੇ ਚੜਿਆ ਹੀ ਨਹੀਂ, ਔਰ ਦੂਜੇ ਪੁਰਖ ਨੇ ਖੂਬ ਚੰਗੀ ਤਰ੍ਹਾਂ ਤੁਰੀ ਮੈਨੇ ਘੋੜੀ ਜਿਹੜੀ ਸ਼ਿਕਾਰੀ ਹੋਈ ਅਥਵਾ ਘੋੜੀ ਉੱਤੇ ਚੜ੍ਹ ਕੇ ਥੋੜ੍ਹੇ ਸਮੇਂ 'ਚ ਕਈ ਮੀਲਾਂ ਦਾ ਉਹ ਸਫ਼ਰ ਕਰਕੇ ਆ ਜਾਂਦਾ। ਇਹਨਾਂ ਦੋਵਾਂ ਦਾ ਪਾਤਸ਼ਾਹ ਕਹਿੰਦੇ ਆਪਸ ਵਿੱਚ ਕੀ ਸੰਬੰਧ ਹੈਗਾ, ਅੱਗੇ ਦੱਸਦੇ ਵੀ ਜਿਸ ਪ੍ਰਕਾਰ ਇੱਕ ਪੁਰਖ ਕਾ ਪੁਰਖ ਕੀ ਜਿਹੜਾ ਆ ਅਤੇ ਦੂਜਾ ਪੁਰਖ ਨਾਰੀ ਇਸਤਰੀ ਨੂੰ ਪੁਚਾਰਦਾ, ਹਾਂਜੀ ਭਾਵ ਕਿ ਇਸਤਰੀ ਦੇ ਨਾਲ ਹਾਂਜੀ ਪ੍ਰੇਮ ਕਰਕੇ ਮਨ ਭਾਉਂਦੀਆਂ ਗੱਲਾਂ ਕਰਦੇ, ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਆ। ਬੈਲ ਕੋ ਨੇਤਰਾ ਪਾਏ ਦੁਹਾਵੈ ਬਹੁ ਜਰ ਸਿੰਘ ਪਾਤਸ਼ਾਹ ਪਾਵੈ, ਪਾਤਸ਼ਾਹ ਦੱਸਦੇ ਜਿਸ ਤਰ੍ਹਾਂ ਇੱਕ ਪੁਰਖ ਉਹ ਬੈਲ ਜਿਹੜੇ ਬਲਦੇ ਆ ਉਹਨਾਂ ਨੂੰ ਚਰਾਉਂਦਾ ਹੈ, ਦੂਜਾ ਪੁਰਖ ਜਿਹੜਾ ਗਾਈਆਂ ਦੀਆਂ ਲੱਤਾਂ ਵਿੱਚ ਉਹ ਨੇਤਰਾ ਮੈਨੇ ਉਹਨਾਂ ਨਿਆਣਾ ਪਾਉਂਦਾ, ਜਿਹੜੇ ਉਹ ਰੱਸੀ ਜੀ ਹੁੰਦੀ ਨਾ ਜੁੱਟ ਲੈਂਦੇ ਆ, ਕਈ ਗਾਈਆਂ ਛੱਡ ਮਾਰਦੀਆਂ ਉਹ ਦੁੱਧ ਪਾਉਣ ਲਈ ਉਹ ਜੁੱਟ ਲੈਂਦੇ, ਉਹਨੂੰ ਨਿਆਣਾ ਪਾਉਣਾ ਕਹਿੰਦੇ, ਉਹ ਨਿਆਣਾ ਪਾ ਕੇ ਦੁੱਧ ਨੂੰ ਦੁਹਾਵੇ ਮੈਨੇ ਝੋਂਦੇ ਆ। ਇਹਨਾਂ ਦੋਹਾਂ ਦਾ ਕਹਿੰਦੇ ਆਪਸ ਵਿੱਚ ਕੀ ਸੰਬੰਧ ਹੈ, ਜਿਸ ਤਰ੍ਹਾਂ ਇੱਕ ਪੁਰਖ ਗਊ ਚਰ ਗਊਆਂ ਨੂੰ ਚਰ ਮੈਨੇ ਚਰਾਉਂਦਾ, ਦੂਜਾ ਪੁਰਖ ਜਿਹੜਾ ਸਿੰਘ ਸ਼ੇਰ ਦੇ ਪਿੱਛੇ ਪੈਂਦਾ, ਭਾਵ ਕੀ ਹੈ ਸੂਰਮਾ ਸ਼ੇਰ ਦਾ ਸ਼ਿਕਾਰ ਖੇਡਦਾ। ਇਹਨਾਂ ਦੋਹਾਂ ਦਾ ਆਪਸ ਵਿੱਚ ਕਹਿੰਦੇ ਕੀ ਸੰਬੰਧ ਹੈਗਾ, ਗਾਡਰ ਦੇ ਕਾਮ ਧੇਨ ਕਰ ਪੂੰਜੀ ਸੌਦੇ ਕੋ ਧਾਵੈ ਬਿਨ ਪੂੰਜੀ। ਜਿਸ ਤਰ੍ਹਾਂ ਕਹਿੰਦੇ ਇੱਕ ਵਿਅਕਤੀ ਗਾਡਰ, ਗਾਡਰ ਨਾਮ ਹੁੰਦਾ ਭੇਡਾਂ ਦਾ, ਉਹ ਭੇਡਾਂ ਦਾ ਜਿਹੜੇ ਲੈ ਕੇ ਚਲਾਉਂਦਾ, ਦੂਜਾ ਜਿਹੜਾ ਵਿਅਕਤੀ ਹੈ ਉਹ ਕਾਮ ਧੇਨ ਗਊ ਦੀ ਪੂੰਜੀ ਮੈਨੇ ਪੂਜਾ ਕਰਦਾ। ਦੋਹਾਂ ਦਾ ਆਪਸ ਵਿੱਚ ਕੀ ਰਿਸ਼ਤਾ ਕੀ ਸੰਬੰਧ ਹੈ, ਜਿਸ ਤਰ੍ਹਾਂ ਇੱਕ ਪੁਰਖ ਪੂੰਜੀ ਲੈ ਕੇ ਹੈਂ ਇੱਕ ਦੇ ਉੱਤੇ ਟਿੱਪੀ ਹੈ ਨਾ, ਜੋ ਪੂੰਜੀ ਲੈ ਕੇ ਕੋਈ ਸੌਦੇ ਵਸਤੂਆਂ ਖਰੀਦਣ ਲਈ ਧਾਵੇ ਦੌੜਦਾ, ਦੂਜਾ ਜਿਹੜਾ ਵਿਅਕਤੀ ਉਹ ਪੂੰਜੀ ਤੋਂ ਬਿਨਾਂ, ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ, ਅਥਵਾ ਜਿਵੇਂ ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਬਣਦਾ, ਇਸੇ ਤਰ੍ਹਾਂ ਪਰਮਾਤਮਾ ਦੇ ਦਾਸਾਂ ਦਾ ਅਤੇ ਜਿਹੜੇ ਸਾਖਤ ਮਨਮੁੱਖ ਲੋਕ ਆ ਉਹਨਾਂ ਦਾ ਕੋਈ ਵੀ ਸੰਬੰਧ ਨਹੀਂ ਬਣਦਾ। ਅਤੇ ਇਸ ਤਰ੍ਹਾਂ ਹੁਣ ਮਨ ਸਵਾਰ ਜੈਸੇ ਤੁਰੀ ਸਿਗਾਰੀ ਜਿਉਂ ਕਾ ਪੁਰਖ ਪੁਚਾਰਿਆਂ ਨਾਲ, ਜਿਸ ਤਰ੍ਹਾਂ ਮਨ ਸਵਾਰ ਜੀ ਅੰਨ ਸਵਾਰ ਅਥਵਾ ਕੀ ਸਵਾਰੀ ਨਾ ਕਰਨ ਸਕਣ ਵਾਲਾ ਜਿਹੜਾ ਪੁਰਖ ਆ ਸ਼ਿੰਗਾਰੀ ਉਹ ਤੁਰੀ ਜਿਹੜੀ ਉਹ ਘੋੜੀ ਦੇ ਚੜ੍ਹਨ ਦਾ ਕੀ ਸੰਬੰਧ ਆ, ਹੈਂ ਜਦੋਂ ਕਦੀ ਸਵਾਰੀ ਕੀਤੀ ਨਹੀਂ ਘੋੜੇ ਵੀ ਸਮਝ ਲੈਂਦੇ ਅਤੇ ਜਿਹੜਾ ਸਵਾਰੂ ਸਵਾਰ ਸਹੀ ਨਹੀਂ ਉਹ ਸਿੱਟ ਕੇ ਦੌੜ ਜਾਂਦੇ ਆ, ਜਿਹਨਾਂ ਨੂੰ ਪਤਾ ਲੱਗਦਾ ਵੀ ਸਵਾਰ ਸਹੀ ਆ, ਜਿਹੜਾ ਨਾ ਹੋਵੇ ਉਹਨੂੰ ਭੱਜਣਗੇ ਸੁੱਟ ਕੇ, ਕਿਹੜਾ ਚਾਹੁੰਦਾ ਮੇਰੇ 'ਤੇ ਭਾਰ ਚੁੱਕੇ। ਇਸ ਤਰ੍ਹਾਂ ਫਿਰ ਕਹਿੰਦੇ ਜਿਹੜਾ ਕਾ ਪੁਰਖ ਸੀ ਜਿਹੜੇ ਇਸਤਰੀ ਪ੍ਰਚਾਰੇ ਪ੍ਰਚਾਰਨ ਕੀ ਸੰਬੰਧ, ਕੋਈ ਸੰਬੰਧ ਨਹੀਂ, ਬੈਲ ਗੁਰ ਨੇਤਰਾ ਪਾਏ ਦੋਹਾਵੈ ਬਹੁ ਚਰ ਸਿੰਘ ਪਾਤਸ਼ਾਹ ਪਾਵੈ,
ਜਿਸ ਤਰ੍ਹਾਂ ਪੈ ਲਿਆ ਪਲ ਦਿਆ ਤੂੰ ਨੇਤਰਾਂ ਵੀ ਨਿਆਣਾ ਪਾ ਕੇ ਕੋਈ ਦੁਹਾਗਾ ਚੋ ਗਿਆ ਉਹਦਾ ਦੁੱਧ ਨਾਲ ਕੀ ਸੰਬੰਧ ਹੈ ਆਪ ਦੁੱਧ ਨਾਲ ਕੋਈ ਸੰਬੰਧ ਨਹੀਂ ਉੱਥੋਂ ਬੋਲ ਤੋਂ ਪਿਸ਼ਾਬ ਤਾਂ ਮਿਲ ਜੂਗਾ ਦੁੱਧ ਕਿੱਥੋਂ ਮਿਲ ਜੂਗਾ ਦੁੱਧ ਤਾਂ ਗਊ ਤੋਂ ਮਿਲਣਾ ਜਿਸ ਤਰ੍ਹਾਂ ਗਊਆਂ ਦੇ ਜਿਹੜਾ ਚਾਰਨ ਵਾਲਾ ਉਹਨੂੰ ਬਾਗੀ ਕਹਿ ਦਿੰਦੇ ਉਹ ਜਿਹੜਾ ਪੁਰਖ ਹੈ ਗਊ ਉੱਤੇ ਚੜ੍ਹ ਕੇ ਸਿੰਘ ਜਿਹੜਾ ਆ ਉਹਨੂੰ ਸ਼ੇਰ ਦੇ ਮਾਰਨ ਵਾਸਤੇ ਪਿੱਛੇ ਹੋਵੇ ਸ਼ੇਰ ਦੇ ਮਾਰਨ ਨਾਲ ਕਿੰਨੇ ਸੰਬੰਧ ਹੋਏਗਾ ਭਾਵ ਨਹੀਂ ਹੋ ਸਕਦਾ ਕਿਉਂਕਿ ਜਦੋਂ ਸ਼ੇਰ ਨੇ ਬਹੁਤ ਮਾਰੀ ਅਤੇ ਗਊ ਨੇ ਉਸੇ ਵੇਲੇ ਡਰਦੀ ਨੇ ਭੱਜ ਕੇ ਦੌੜ ਜਾਣਾ ਅਤੇ ਮਰੂਗਾ ਹੀ ਫਿਰ ਗਾਡਰ ਦੇ ਕਾਮ ਧੇਨ ਕਰ ਪੂੰਜੀ ਪੌਦੇ ਕੋ ਧਾਵਾ ਦਿਨ ਪੂੰਜੀ ਜਿਸ ਤਰ੍ਹਾਂ ਕਹਿੰਦੇ ਗਾਡਰ ਭੇਡਾਂ ਦੇ ਲੈਣ ਵਾਲਾ ਭਾਵ ਭੇਡਾਂ ਨੂੰ ਜਿਹੜਾ ਖਰੀਦਣ ਵਾਲਾ ਉਹਦਾ ਕਾਮ ਦਿਨ ਗਊ ਦੀ ਪੂਜਾ ਨਾਲ ਕੀ ਸੰਬੰਧ ਹੋ ਸਕਦਾ ਕੋਈ ਸੰਬੰਧ ਨਹੀਂ ਜਿਵੇਂ ਕੋਈ ਪੂੰਜੀ ਨੇ ਕਹਿੰਦੇ ਰੁਪਇਆਂ ਤੋਂ ਬਿਨਾਂ ਸੌਦਾ ਖਰੀਦਣ ਨੂੰ ਧਾਵੇ ਦੌੜੇ ਉਹਦਾ ਸੌਦੇ ਖਰੀਦਣ ਨਾਲ ਕੀ ਸੰਬੰਧ ਹੋ ਸਕਦਾ ਕੋਈ ਵੀ ਨਹੀਂ ਹੋ ਸਕਦਾ ਇਸੇ ਪ੍ਰਕਾਰ ਜਿਹੜੇ ਪਰਮਾਤਮਾ ਦੇ ਦਾਸਾਂ ਨਾਲ ਤਾਕਤਾਂ ਦਾ ਕੋਈ ਸੰਬੰਧ ਨਹੀਂ ਹੁੰਦਾ ਕਿਉਂ ਤਾਕਤਾਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਅਤੇ ਜਿਹੜੇ ਪਰਮਾਤਮਾ ਦੇ ਦਾਸ ਮੂੰਹੋਂ ਜੋ ਬਚਨ ਕਹਿੰਦੇ ਆ ਪਰਮਾਤਮਾ ਪੂਰਾ ਕਰੀ ਜਾਂਦਾ ਹੈ ਉਹਨਾਂ ਦਾ ਬਚਨ ਕੋਈ ਅਧੂਰਾ ਰਹਿੰਦਾ ਹੀ ਨਹੀਂ ਪਹਿਲਾਂ ਤਾਂ ਬੋਲਦੇ ਘੱਟ ਆ ਜੇ ਫਿਰ ਉਹ ਬਚਨ ਕਰਦੇ ਉਹ ਪੂਰਾ ਹੋ ਜਾਂਦਾ ਇਸੇ ਤਰ੍ਹਾਂ ਹੁਣ ਅੱਗੇ ਦੱਸਦੇ ਮਾਨਸ ਵਾਰ ਜੈਸੇ ਪੂਰੀ ਸ਼ਿੰਗਾਰੀ ਜਿਉਂ ਕਾ ਪੁਰਖ ਪਚਾਰਿਆ ਨਾਰੀ ਜਿਸ ਨੇ ਇੱਕ ਪੁਰਖ ਤਾਂ ਅੰਨ ਸਵਾਰਿਆ ਭਾਵ ਨਾ ਕੋਈ ਜਪ ਕੀਤਾ ਨਾ ਤਾਪਿਆ ਸਾਧਨਾਂ ਤੋਂ ਜੀਣਾ ਆ ਐਂ ਦੂਜੇ ਨੇ ਜਪ ਤਪਾ ਸਾਧਨ ਇਹ ਸ਼ਿੰਗਾਰ ਕੀਤੇ ਆ ਉਹ ਤੁਰਿਆ ਪਦ ਰੂਪੀ ਘੋੜੀ ਸ਼ਿੰਗਾਰੀ ਹੋਈ ਜਿਹੜੀ ਬ੍ਰਹਮ ਭੂਮਿਕਾ ਹੈਗੀ ਬ੍ਰਹਮ ਗਿਆਨ ਦੀ ਭਾਵ ਕਿ ਚੌਥੀ ਭੂਮਿਕਾ ਜੋ ਇਸ ਤੋਂ ਹੋਇਆ ਟਿਕਿਆ ਦੋਹਾਂ ਦਾ ਕਹਿੰਦੇ ਆਪ ਕੀ ਸੰਬੰਧ ਹੈ ਜਿਸ ਤਰ੍ਹਾਂ ਕਹਿੰਦੇ ਇੱਕ ਪੁਰਖ ਕਾਪੁਰ ਹੀ ਜਿਹੜਾ ਭਾਵ ਸ਼ਰਧਾ ਰੂਪੀ ਹੈਂਜੀ ਖੋਜ ਤੋਂ ਰਹਿਤ ਆ ਸ਼ਰਧਾ ਹੀ ਨਹੀਂ ਦੂਜਾ ਮਾਇਆ ਰੂਪੀ ਜਿਹੜੀ ਨਾਰੀ ਨੂੰ ਪਚਾਰੇ ਪਚੀ ਭਾਵ ਮਿੱਤਰਾ ਰੂਪ ਨੇਸੇ ਕਰਦਾ ਇਹਨਾਂ ਦਾ ਦੋਹਾਂ ਦਾ ਆਪਸ ਵਿੱਚ ਕਹਿੰਦੇ ਕੀ ਸੰਬੰਧ ਆ ਹੈਂਜੀ ਇੱਕ ਤਾਂ ਗਿਆਨਵਾਨ ਹੈ ਇੱਕ ਅਗਿਆਨੀ ਹੈ ਬੈਲਗੋ ਨੇਤਰਾ ਪਾਏ ਦੁਹਾਵੇ ਗਊ ਚਰ ਸਿੰਘ ਪਾਚਾ ਪਾਵੇ ਜਿਵੇਂ ਇੱਕ ਪੁਰਸ਼ ਬੈਲ ਮੈਨੇ ਅਕਰਮੀ ਆਲਸੀ ਅਤੇ ਦਿਦਰੀ ਹੈ ਦੂਜੇ ਪੁਰਖ ਜਿਹੜਾ ਉਹ ਪਨੀਸਾ ਰੂਪੀ ਗਊਆਂ ਨੂੰ ਨੇਤਰਾ ਰੂਪੀ ਜਿਹੜਾ ਨੇਤਰਾ ਉਹ ਨਿਆਣਾ ਪਾ ਕੇ ਪਰਮਾਤਮਾ ਦਾ ਜਾਤ ਰੂਪੀ ਜਿਹੜਾ ਦੁੱਧ ਆ ਉਹਨੂੰ ਚੋ ਰਿਹਾ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਇੱਕ ਪੁਰਖ ਕਹਿੰਦੇ ਇੰਦਰੀਆਂ ਰੂਪੀ ਗਊਆਂ ਨੂੰ ਵਿਕਾਰਾਂ ਰੂਪੀ ਘਾਹ ਚਰਾ ਰਿਹਾ ਦੂਜਾ ਪੁਰਖ ਜਿਹੜਾ ਹਾਂਜੀ ਮਲੀਨ ਹੰਕਾਰ ਰੂਪੀ ਸ਼ੇਰ ਦੇ ਪਿੱਛੇ ਪੈਂਦਾ ਭਾਵ ਜਿਹੜਾ ਮਲੀਨ ਹੰਕਾਰ ਨੂੰ ਦੂਰ ਕਰਦਾ ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਗਾਡਰ ਲੈ ਕੰਮ ਤਿੰਨ ਘਰ ਪੂਜੀ ਸੌਦੇ ਕੋ ਧਾਵੈ ਦਿਨ ਪੂੰਜੀ ਇੱਕ ਪੁਰਖ ਗਾਡਰ ਲੈ ਹਾਂਜੀ ਜਿਹੜਾ ਭਗਤੀ ਦੀ ਪੂਜਾ ਕਰਦਾ ਦੂਜਾ ਜਿਹੜਾ ਪੁਰਖ ਹੈ ਉਹ ਕਾਮ ਧਿਨ ਭਗਤੀ ਦੀ ਪੂਜਾ ਕਰਦਾ ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਭਾਵ ਕੋਈ ਸੰਬੰਧ ਨਹੀਂ ਜਿਵੇਂ ਇੱਕ ਪੁਰਖ ਤਾਂ ਪ੍ਰੀਤੀ ਰੂਪੀ ਪੂੰਜੀ ਲੈ ਕੇ ਨਾਮ ਰੂਪੀ ਸੌਦੇ ਨੂੰ ਖਰੀਦਣ ਵਾਸਤੇ ਭੱਜਿਆ ਫਿਰਦਾ ਦੂਜਾ ਪੁਰਖ ਹੈ ਪ੍ਰੀਤੀ ਰੂਪੀ ਪੂੰਜੀ ਤੋਂ ਦੇਣਾ ਹੀ ਹੈ ਜਿਵੇਂ ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਇਸੇ ਤਰ੍ਹਾਂ ਪਰਮਾਤਮਾ ਦੇ ਦਾਸਾਂ ਦਾ ਤਾਕਤ ਪੁਰਸ਼ਾਂ ਨਾਲ ਕੋਈ ਮੇਲ ਸੰਬੰਧ ਨਹੀਂ ਕਹਿੰਦੇ ਮਨ ਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉਂ ਕਾ ਪੁਰਖ ਪਚਾਰਿਆ ਨਾਲ ਜਿਸ ਤਰ੍ਹਾਂ ਅੰਨ ਸਵਾਰ ਭਾਵ ਜਿਹੜਾ ਸਾਧਨ ਸੰਪਤੀ ਤੋਂ ਰਹਿਤ ਪੁਰਖ ਹੈ ਜਪ ਤਪ ਰੂਪੀ ਸ਼ਿੰਗਾਰ ਦੇ ਪੈਤ ਹੋ ਗਏ ਤੁਰੀਆ ਪਦ ਵਿੱਚ ਇਸ ਤੋਂ ਹੁਣ ਦਾ ਸੰਬੰਧ ਉਹਦਾ ਕਿੰਨੇ ਹੋ ਸਕਦਾ ਕੋਈ ਜਪ ਨਹੀਂ ਕੀਤਾ ਕੋਈ ਤਪ ਨਹੀਂ ਕੀਤਾ ਇਸ ਤਰ੍ਹਾਂ ਜਿਹੜਾ ਸ਼ਰਧਾ ਰੂਪੀ ਬੋਝ ਤੁਰਿਆ ਸੀ ਜਿਹੜੇ ਪੁਰਖ ਦਾ ਨਾਰੀ ਮੈਨੇ ਮਾਇਆ ਦੇ ਪਚਾਰੇ ਪਚੀ ਭਾਵ ਮੇਤਿਆ ਝੂਠੀ ਹੈਂ ਰੂਪ ਨੇਸੇ ਕਰਨ ਨਾਲ ਕਿਵੇਂ ਸੰਬੰਧ ਹੋ ਸਕਦਾ ਬੈਲ ਕੋ ਨੇਤਰਾ ਪਾਏ ਦੁਹਾਵੇ ਗਊ ਚਰ ਸਿੰਘ ਪਾਚਾ ਪਾਵੇ ਜਿਸ ਤਰ੍ਹਾਂ ਬੈਲ ਹੁੰਦਾ ਅਕਰ ਨਹੀਂ ਆਲਸੀ ਪੁਰਖ ਦਾ ਉਪਨੇਸ਼ਾਂ ਰੂਪੀ ਗਊਆਂ ਨੂੰ ਨੇਸਿਆ ਰੂਪੀ ਨਿਆਣਾ ਪਾ ਕੇ ਪਰਮਾਤਮਾ ਦਾ ਜਾਗਤਾਂ ਨੂੰ ਦੁੱਧ ਦੇ ਚੋਣ ਨਾਲ ਕਿਵੇਂ ਸੰਬੰਧ ਹੋ ਸਕਦਾ ਨਹੀਂ ਹੋ ਸਕਦਾ ਜਿਸ ਤਰ੍ਹਾਂ ਇੰਦਰੀਆਂ ਰੂਪੀ ਗਊਆਂ ਨੂੰ ਦੇਸ਼ਾਂ ਰੂਪੀ ਘਾਹ ਚਾਰਨ ਵਾਲੇ ਦਾ ਜਿਹੜਾ ਮਲਨ ਹੰਕਾਰ ਰੂਪੀ ਸ਼ੇਰ ਨੂੰ ਉਹ ਪਿੱਛੇ ਪਾਉਣਾ ਕਿਵੇਂ ਸੰਬੰਧ ਹੋ ਸਕਦਾ ਗਾਡਰ ਲਈ ਕੰਮ ਦੇ ਘਰ ਪੂੰਜੀ ਸੌਦੇ ਕੋ ਧਾਵੈ ਦਿਨ ਪੂੰਜੀ ਜਿਸ ਤਰ੍ਹਾਂ ਕਹਿੰਦੇ ਗਾਡਰ ਭਗਤੀ ਦੀ ਪੂਜਾ ਕਰਨ ਵਾਲੇ ਪੁਰਖ ਦਾ ਕਾਮ ਦਿਨ ਭਗਤੀ ਦੀ ਪੂਜਾ ਕਰਨ ਨਾਲ ਕਿਵੇਂ ਸੰਬੰਧ ਹੋ ਸਕਦਾ ਜਿਵੇਂ ਪ੍ਰੀਤੀ ਰੂਪੀ ਪੂੰਜੀ ਤੋਂ ਬਿਨਾਂ ਨਾਮ ਰੂਪੀ ਸੌਦੇ ਦੇ ਖਰੀਦਣ ਨੂੰ ਦੌੜਦਾ ਉਹਦਾ ਨਾਮ ਰੂਪੀ ਸੌਦੇ ਨਾਲ ਕਿਵੇਂ ਸੰਬੰਧ ਹੋ ਸਕਦਾ ਅਥਵਾ ਜਿਵੇਂ ਉਹਦਾ ਨਾਮ ਰੂਪੀ ਸੌਦੇ ਨਾਲ ਖਰੀਦਣ ਨਾਲ ਸੰਬੰਧ ਨਹੀਂ ਹੋ ਸਕਦਾ ਇਸੇ ਤਰ੍ਹਾਂ ਪਰਮਾਤਮਾ ਦੇ ਦਾਸਾਂ ਨਾਲ ਸਾਕਤਾਂ ਦਾ ਸੰਬੰਧ ਨਹੀਂ ਹੋ ਸਕਦਾ ਜਿਵੇਂ ਹਨੇਰਾ
ਤੇ ਪ੍ਰਕਾਸ਼ ਇਕੱਠੇ ਨਹੀਂ ਨਾ ਹੋ ਸਕਦੇ ਤੇ ਹੋ ਸਕਦੇ। ਇਸ ਤਰ੍ਹਾਂ ਜਿਹੜੇ ਸਾਖਤ ਮਨਮੁਖ ਲੋਕ ਉਹਨਾਂ ਦਾ ਗੁਰਮੁਖਾਂ ਨਾਲ ਸੰਬੰਧ ਕਿਵੇਂ ਬਣੇਗਾ? ਖੜਕੇ ਦਾਸ ਤੋਂ ਸਾਖਤ ਨਹੀਂ ਸੰਗ ਉਹ ਬਖਈ ਉਸ ਰਾਮ ਪੂਰਨ। ਮਹਾਰਾਜ ਕਹਿੰਦੇ ਆ ਪਰਮੇਸ਼ਰ ਦੇ ਦਾਸਾਂ ਦਾ ਸਾਖਤਾਂ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਜਿਹੜੇ ਪਰਮਾਤਮਾ ਦੇ ਦਾਸ ਆ ਉਹਦੇ ਰਾਮ ਦੇ ਨਾਮ ਰੂਪੀ ਦੇਸ਼ੇ ਨਾਲ ਰੰਗ ਜਿਹੜੇ ਸਾਖਤ ਆ ਉਹਨਾਂ ਦਾ ਪਰਮਾਤਮਾ ਦੇ ਦਾਸ ਉਸ ਰਾਮ ਦੇ ਨਾਮ ਰੂਪੀ ਬਕਈ ਜਿਹੜੇ ਦੇਸ਼ੇ ਦੇ ਰੰਗ ਵਿੱਚ ਪ੍ਰੇਮ ਕਰਦੇ ਆ, ਹਾਂਜੀ ਜਿਹੜੇ ਬਕਈ ਲੋਕ ਉਹਨਾਂ ਦਾ ਦਾਸਾਂ ਨਾਲ ਸੰਬੰਧ ਕਿਵੇਂ ਬਣੇਗਾ? ਮਾਨਸ ਵਰਗ ਚੂਰੀ ਸਿਗਾਰੀ ਜਿਉਂ ਕਾਪੁਰ ਸਚਾਰਿਆ ਨਾਰੀ। ਜਿਸ ਤਰ੍ਹਾਂ ਗੱਲ ਸੱਚੀ ਹੈ ਕਿ ਉਹ ਪਰਮਾਤਮਾ ਦਾ ਦਾਸ ਜਪਦ ਰੂਪੀ ਜਾਪਿਆ ਤਪ ਰੂਪੀ ਸ਼ਿੰਗਾਰ ਕਰਕੇ ਔਰ ਮਨ ਉੱਤੇ ਅਸਵਾਰ ਮਨ ਨੂੰ ਜਿੱਤ ਕੇ ਚੂਰੀਆ ਪਦ ਵਿੱਚ ਦੇ ਗਿਆ, ਸਿੱਧ ਹੋ ਗਿਆ ਔਰ ਉਸ ਪੁਰਖ ਨੂੰ ਅਕਾਲ ਪੁਰਖ ਦਾ ਕਾਮ ਇਹਨੇ ਧੁੱਖ ਪ੍ਰਾਪਤ ਹੈ ਅਤੇ ਉਸਨੇ ਮਾਇਆ ਰੂਪੀ ਨਾਰੀ ਨੂੰ ਪਚਾਰੇ ਮੈਨੇ ਮਿਥਿਆ ਰੂਪ ਨੇ ਸੇ ਕੀਤਾ। ਵੀ ਮਾਇਆ ਜਿਹੜੀ ਹੈ ਇਹ ਤਾਂ ਮਹਾਮਾਇਆ ਤਾਂ ਕੀ ਹੈ ਛਾਇਆ, ਜਿਵੇਂ ਬੰਦੇ ਦੀ ਛਾਂ ਨਾਲ ਜਾਂਦੀ ਹੈ ਇਸ ਤਰ੍ਹਾਂ ਰੱਬ ਦੀ ਇੱਕ ਛਾਇਆ ਛਾਇਆ ਰੂਪ ਆ। ਬੈਲ ਕੌਣ ਇਸ ਤਰ੍ਹਾਂ ਪਾਏ ਦੁਹਾਵੈ ਬਹੁ ਚਰ ਸਿੰਘ ਪਾਤਸ਼ਾਹ ਪਾਵੈ। ਬੈਲ ਨਾਮ ਬ੍ਰਹਮ ਗਿਆਨ ਵਿੱਚ ਨੇਤਰੇ ਦਾ ਮਤਲਬ ਕੀ ਹੈ? ਵੇਚਾ ਪਾ ਕੇ ਦੋ ਹਾਵੈ ਦੋ ਕਿਹੜੇ ਆ? ਰਾਗ ਅਤੇ ਦੁਆ ਹਰਖ ਤੋਂ ਜਨਮਰ ਇਹਨਾਂ ਨੂੰ ਹਾਵੈ ਨਾ ਮੈਨੇ ਸਾਰਿਆਂ ਨੂੰ ਹਾਵੇ ਮੈਨੂੰ ਉਹਦਾ ਹੱਥ ਕਰ ਦਿੱਤਾ ਨਾਸ ਕਰ ਦਿੱਤਾ। ਹਾਂਜੀ ਫਿਰ ਉਹ ਫਿਰ ਜਿਹੜੇ ਗੁਰੂ ਪਿਆਰੇ ਆ ਹਾਂਜੀ ਅਤੇ ਇਸ ਵਾਸਤੇ ਫਿਰ ਹਾਂਜੀ ਗਊਚਰ ਇੰਦਰੀਆਂ ਦੇ ਚਰਾਉਣ ਵਾਲਾ ਜਿਹੜਾ ਸਿੰਘ ਕੌਣ ਯਤਨ ਦੇਵ ਆ ਹਾਂਜੀ ਉਹਦੇ ਪਿੱਛੇ ਆਪਣੇ ਆਪ ਨੂੰ ਪਾਵੇ। ਗਾਰਡਨ ਦੇ ਕੰਮ ਤਿੰਨ ਕਰ ਪੂਜੀ ਸੌਦੇ ਤੋਂ ਧਾਵੈ ਬਿਨ ਪੂੰਜੀ। ਪਹਿਲਾਂ ਜਿਹੜਾ ਅਗਿਆਨ ਕਾਲ ਵਿੱਚ ਜਿਹੜਾ ਜਮਾਂ ਦਾ ਡਰ ਸੀ ਦੇਵ ਨੇ ਦਿੱਤਾ ਹੋਇਆ ਭਾਵ ਕੀ ਧਾਰਿਆ, ਹੁਣ ਕੀ ਹੋਇਆ ਗਾ ਮੈਨੇ ਉਹ ਚਲੇ ਗਿਆ ਅਤੇ ਮੁਕਤੀ ਰੂਪੀ ਕਾਮ ਤੈਨੂੰ ਪੂੰਜੀ ਪੁੱਜ ਗਿਆ। ਉਹ ਕਰਮਾਂ ਰੂਪੀ ਵਿਦਿਆ ਰੂਪੀ ਪੂੰਜੀ ਤੋਂ ਬਿਨਾਂ ਹੋਣ ਕਰਕੇ ਜਿਹੜੇ ਸੰਸਾਰਕ ਸੌਦੇ ਕਰਦੇ ਆ ਸਭ ਉਹਦੇ ਧਾਵੇ ਮੈਨੇ ਧਾਵ ਹੈ ਭਾਵ ਨਿਵਿਰਤ ਹੋ ਗਿਆ ਹੈ ਲੈਣਾ ਲੈਣਾ ਹਿਸਾਬ ਕਿਤਾਬ ਸਾਰਾ ਹੀ ਖਤਮ ਹੋ ਜਾਂਦਾ। ਕਈ ਕਹਿੰਦੇ ਵੀ ਮਹਾਂਪੁਰਖ ਬੜੀ ਬੜੀ ਬੰਦਗੀ ਵਾਲੇ ਪਿੱਛੇ ਜਾ ਕੇ ਉਹ ਇੰਨਾ ਦੁੱਖ ਕਿਉਂ ਭੋਗਦੇ ਆ? ਉਹ ਇਵੇਂ ਹੁੰਦਾ ਉਹ ਨਹੀਂ ਮੁੜ ਕੇ ਆਉਣਾ ਨਹੀਂ ਹੁੰਦਾ, ਉਹ ਆਪਣਾ ਹਿਸਾਬ ਕਿਤਾਬ ਅਤੇ ਸਾਰਿਆਂ ਨੂੰ ਵੇਖ ਦਿੰਦੇ। ਜਿਹੜੇ ਮਨਮੁੱਖ ਆ ਉਹ ਰੱਬ ਕਹਿੰਦਾ ਨਹੀਂ ਮੁੜ ਕੇ ਜਾਣ ਨੂੰ ਚਾਹੁੰਦਾ, ਆਪੇ ਫਿਰ ਇਹਨਾਂ ਤੋਂ ਲਈ ਚਲਾਂਗੇ ਹਿਸਾਬ ਕਿਤਾਬ। ਉਹ ਫਿਰ ਬੰਦਗੀ ਵਾਲੇ ਆ, ਕਈਆਂ ਦੇ ਤਾਂ ਨਹੀਂ ਹੁੰਦਾ, ਕਈ ਜੇ ਆਉਂਦਾ ਵੀ ਹੈ ਉਹ ਕੁਛ ਪਿਛਲਾ ਪਰਾਰਾ ਰੂਪੀ ਕਰਮ ਹੁੰਦਾ ਉਹ ਆਪਣੇ ਸਰੀਰ 'ਤੇ ਇਸੇ ਜਨ ਹੋ ਕੇ ਸੁਰਖਰੂ ਹੋ ਕੇ ਚਲੇ ਜਾਂਦੇ ਆ। ਜਿਹੜੇ ਉਹਨਾਂ ਦੇ ਪੁੰਨ ਕਰਮ ਆ ਉਹ ਸੇਵਾਲੇ ਲੈ ਜਾਂਦੇ ਆ, ਜੇ ਕੋਈ ਪਾਪ ਹੋਇਆ ਹੋਵੇ ਪਿਛਲੇ ਅਗਲੇ ਜਨ ਉਹ ਨਿੰਦਿਆ ਕਰਨ ਵਾਲੇ ਲੈ ਜਾਂਦੇ, ਉਹ ਸੁਰਖਰੂ ਹੋ ਕੇ ਚਲੇ ਜਾਂਦੇ। ਨਾਨਕ ਰਾਮ ਨੂੰ ਜਪ ਕੀਤ ਸਿਮਰ ਸਵਾਮੀ ਹਰਤਾ ਮੀਤ। ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹ ਗੁਰੂ ਪਿਆਰਿਓ ਆਪਣੇ ਮਨ ਪਰਮਾਤਮਾ ਦਾ ਨਾਮ ਜਪਣਾ ਕਰੋ, ਕਾਮੇ ਨੇ ਉਹ ਜਿਹੜਾ ਪਰਮਾਤਮਾ ਮਿੱਤਰ ਆ ਉਸ ਮਾਲਕ ਨੂੰ ਹਾਂਜੀ ਹਮੇਸ਼ਾ ਉਹਦਾ ਸਿਮਰਨ ਕਰੋ, ਉਹਨੂੰ ਚੇਤੇ ਕਰੋ। ਗੌੜੀ ਮਹੱਲਾ ਪੰਜਵਾਂ ਕਾਮਤ ਨਿਰਮਲ ਕਹੀਅਤ ਧੀਰ ਰਾਮ ਰਸਾਇਣ ਪੀਵਤ ਵੀਰ। ਵੀਰ ਤੋਂ ਮਤਲਬ ਕਹਿੰਦੇ ਹੇ ਭਰਾਵੋ ਉਹ ਜਿਹੜੀ ਬੁੱਧੀ ਹੈ ਮਾਤਮੇ ਨੇ ਬੁੱਧੀ ਉਹ ਨਿਰਮਲ ਮੈਨੇ ਬੜੀ ਪਵਿੱਤਰ ਆ। ਔਰ ਧੀਰਜ ਵਾਲੀ ਕਹੀ ਜਾਂਦੀ ਹੈ ਜੋ ਰਸਾਇਣ ਰਸਾਂ ਦਾ ਆਇਣਵੇਂ ਨਹੀਂ ਘਰ ਉਹ ਕੌਣ ਹੈ? ਪਰਮੇਸ਼ਰ। ਉਹਦੇ ਨਾਮ ਅੰਮ੍ਰਿਤ ਨੂੰ ਉਹ ਪੀਂਦੀ ਹੈ। ਹਰਕੇ ਚਰਨ ਹਿਰਦਾ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਾਹ ਵਿਸਰਾਮ ਦੇ ਫਰਮਾਉਂਦੇ। ਇਹ ਗੁਰੂ ਪਿਆਰਿਆ ਆਪਣੇ ਮਨ ਵਿੱਚ ਪਰਮਾਤਮਾ ਦੇ ਚਰਨਾਂ ਦੀ ਓਟ ਗ੍ਰਹਿਣ ਕਰ ਜੰਮਣ ਵੰਨ ਤੋਂ ਤੇਰਾ ਜਿਹੜਾ ਛੁਟਕਾਰਾ ਹੋ ਜਾਏਗਾ। ਸੋਤਨ ਨਿਰਮਲ ਜਿਸ ਉਪਜੈ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ। ਉਹ ਸਰੀਰ ਜਿਹੜਾ ਨਿਰਮਲ ਮੈਨੇ ਬੜਾ ਪਵਿੱਤਰ ਆ ਜਿਹਦੇ ਵਿੱਚ ਕੋਈ ਪਾਪ ਪੈਦਾ ਨਹੀਂ ਹੁੰਦਾ, ਕਿਉਂ ਪਾਪ ਪਹਿਲਾਂ ਮਨ 'ਚ ਹੁੰਦਾ ਤੇਰੇ ਇੰਦਰੀਆਂ ਅਤੇ ਸਰੀਰ ਨਾਲ ਪਾਪ ਕਰਦਾ। ਇਸ ਵਾਸਤੇ ਕਹਿੰਦੇ ਐਸਾ ਪਾਪ ਨਾ ਪੈਦਾ ਹੋਵੇ। ਫਿਰ ਪਰਮਾਤਮਾ ਦੇ ਨਾਲ ਪਿਆਰ ਕਰਨ ਇਸ ਸੰਸਾਰ ਦੇ ਨਿਰਮਲ ਪ੍ਰਤਾਪ ਮੈਨੇ ਉਹਦਾ ਬੜਾ ਪਵਿੱਤਰ ਜਾਸ ਹੁੰਦਾ, ਉਹਨਾਂ ਦਾ ਇੰਨਾ ਉੱਜਲ ਅਤੇ ਪਵਿੱਤਰ ਹਾਂਜੀ ਜਨਮ ਆ ਉਹਨਾਂ 'ਤੇ ਕੋਈ ਕਿੰਤੂ ਹੀ ਨਹੀਂ ਕਰਦਾ। ਇਸ ਤਰ੍ਹਾਂ ਮਹਾਰਾ ਹਰ ਪਾ ਨੂੰ ਦੇਖਿਆ ਆਮ ਕਈਆਂ ਦੇ ਨੈਗਟਿਵ ਪੋਜੀਟਿਵ ਆ, ਨਿੰਦਿਆ ਵੀ ਹੈਗੀ ਉਸ ਵੀ ਹੈਗੀ ਪਰ ਉਹਨਾਂ ਦੇ ਨਿੰਦਿਆ ਨਹੀਂ ਕਿਤੇ ਸੁਣੀ।
ਹੈ, ਮਤਲਬ ਪੋਜ਼ਿਟਿਵ ਹੀ ਹੈ। ਐਸਾ ਸ਼ੁੱਧ ਪਵਿੱਤਰ ਜੀਵਨ ਕਈ ਮਹਾਂਪੁਰਖਾਂ ਦਾ ਹੁੰਦਾ, ਇਸ ਵਾਸਤੇ ਕਥਨ ਕਰਦੇ ਹਾਂ ਕਿ ਸਾਧ ਸੰਗ ਮਿੱਟ ਜਾਤ ਵਿਕਾਰ, ਸਭ ਤੋਂ ਉੱਚੇ ਹੋ ਉਪਕਾਰ, ਸੰਤਾਂ ਮਹਾਂਪੁਰਖ ਸੰਗਤ ਕਰਨ ਜਿਤਨੇ ਵੀ ਸਮੂਹ ਸਾਰੇ ਵਿਕਾਰ ਜਿਹੜੇ ਇਹ ਮਿਟ ਜਾਂਦੇ ਹੈ, ਔਰ ਇਹ ਸਾਰਿਆਂ ਤੋਂ ਫਿਰ ਉੱਚਾ ਸ੍ਰੇਸ਼ਟ ਸਾਧਨ ਹੈ, ਔਰ ਸਾਰਿਆਂ ਤੋਂ ਸ੍ਰੇਸ਼ਟ ਪਰਉਪਕਾਰ ਵੀ ਇਹ ਹੀ ਹੈ। ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚਾ ਸਾਧ ਰਵਾਲ, ਪਾਤਸ਼ਾਹ ਕਹਿੰਦੇ ਆ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ, ਗੋਪਾਲ ਦੀ ਜਿਹੜੀ ਪ੍ਰੇਮਾ ਭਗਤੀ ਰੱਤੇ ਹੋਏ ਆ, ਉਹਨਾਂ ਮਹਾਤਮਾ ਦੇ ਚਰਨ ਦੀ ਰਵਾਲ ਮੈਨੇ ਧੂੜੀ ਮੰਗਣਾ ਕਰੋ, ਜਾਚਿਆ ਮੈਨੇ ਮੰਗੋ। ਗੌੜੀ ਮਹਲਾ ਪੰਜਵਾਂ, ਐਸੀ ਪ੍ਰੀਤ ਗੋਬਿੰਦ ਤੋਂ ਲਾਗੀ, ਮਿਲ ਲੈ ਪੂਰਨ ਵਿੱਚ ਭਾਗੀ ਰਹੋ। ਕਹਿੰਦੇ ਜਿਸ ਤਰ੍ਹਾਂ ਦੀ ਪ੍ਰੀਤੀ ਉੱਪਰ ਸ਼ਬਦ ਦਿੱਤੀ ਹੈ, ਐਸੀ ਜਿਹੜੀ ਪ੍ਰੀਤੀ ਆ ਉਹ ਪਰਮਾਤਮਾ ਨਾਲ ਜਿਨ੍ਹਾਂ ਦੀ ਲੱਗ ਗਈ ਹੈ, ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਨ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ। ਰਾਹੁਲ ਜੀ ਸ਼ਾਮਦੇ ਕਹਿੰਦੇ, ਭਰਤਾ ਪੇਖ ਬਿਰ ਸਹਿ ਜੋ ਨਾਰੀ, ਜੋ ਹਰ ਜਨ ਜੀਵੈ ਨਾਮ ਚਾਰੀ। ਜਿਸ ਤਰ੍ਹਾਂ ਪਤੀ ਵਰਤਾ ਇਸਤਰੀ ਜਿਹੜੀ ਹੈ, ਸ਼ੁੱਧ ਮਨ ਵਾਲੀ, ਉਹ ਆਪਣੇ ਪਤੀ ਨੂੰ ਦੇਖ ਕੇ ਬਿਰ ਸਹਿਮੇ ਨੇ ਬੜਾ ਪ੍ਰਸੰਨ ਹੁੰਦੀ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਜਿਹੜੇ ਸੇਵਕ ਆ, ਉਹ ਨਾਮ ਨੂੰ ਚੇਤੇ ਕਰਕੇ ਜੀਂਦੇ ਆ, ਜਿਹਦੇ ਮੈਨੇ ਜੀਂਦੇ ਆ। ਪ੍ਰਭ ਪੇਖ ਜਿਉਂ ਜੀਵਤ ਮਾਤਾ, ਉਹ ਪੂਤ ਪੇਖ ਜਿਉਂ ਜੀਵਤ ਮਾਤਾ, ਓਤ ਪੁੱਤ ਜਨ ਹਰ ਸੋ ਰਾਤਾ। ਜਿਸ ਤਰ੍ਹਾਂ ਕਹਿੰਦੇ ਜਿਹੜੀ ਮਾਤਾ ਆ ਆਪਣੇ ਪੁੱਤਰ ਨੂੰ ਦੇਖ ਕੇ ਜਿਉਂਦੀ ਹੈ, ਅਤੇ ਇਸੇ ਤਰ੍ਹਾਂ ਪਰਮਾਤਮਾ ਦੇ ਸੇਵਕ ਜਿਹੜੇ ਆ, ਉਹ ਪਰਮਾਤਮਾ ਨਾਲ ਤਾਣੇ ਪੇਟੇ ਵਾਂਗੂ ਐਨ ਭੁਲੇ ਮਿਲੇ ਹੋਏ ਆ। ਲੋਭੀ ਅੰਧ ਕਰੈ ਪੇਖ ਧਨਾ, ਜਨ ਚਰਨ ਕਮਲ ਤੋਂ ਲਾਗੂ ਮਨ। ਜਿਸ ਤਰ੍ਹਾਂ ਜਿਹੜਾ ਲੋਭੀ ਬੰਦਾ ਆ, ਉਹ ਧਨ ਨੂੰ ਆਪਣੇ ਕੋਲ ਦੇਖ ਕੇ ਬੜਾ ਆਨੰਦ ਭੋਗਣਾ ਕਰਦਾ, ਬੜਾ ਖੁਸ਼ ਹੁੰਦਾ, ਹੁਣ ਮਾਇਆ ਖੁੱਲੀ ਹੈ, ਹਾਂਜੀ ਰੁਪਏ ਲਾਵਾਂਗੇ। ਇਸ ਤਰ੍ਹਾਂ ਪਰਮਾਤਮਾ ਦੇ ਸੇਵਕ ਜਿਹੜੇ ਗੁਰਮੁਖ ਆ, ਉਹਨਾਂ ਦਾ ਮਨ ਹਾਂਜੀ ਨਿਰੰਕਾਰ ਦੇ ਚਰਨ ਕਮਲਾਂ ਨਾਲ ਲੱਗ ਰਿਹਾ, ਐਸੀ ਪ੍ਰੀਤੀ ਹੈ। ਬਿਸਤਰ ਨਹੀਂ ਇੱਕ ਤਿਲ ਦਾ ਤਾਰ, ਨਾਨਕ ਕਿਰਪਾ ਪ੍ਰਾਣ ਆਧਾਰ। ਇਹ ਦਾਤਾ ਜੀ ਕਿਰਪਾ ਕਰੋ, ਸਾਨੂੰ ਇੱਕ ਤਿਲ ਥੋੜ੍ਹਾ ਮਾਤਰ ਵੀ ਆਪ ਭੁੱਲੋ ਨਾ, ਚੇਤੇ ਰਹੋ ਸਦਾ ਜੀ। ਹਾਂਜੀ ਹਜ਼ੂਰ ਕਥਨ ਕਰਦੇ ਆ, ਇਹ ਨਿਰੰਕਾਰ ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੋ। ਗੌੜੀ ਮਹੱਲਾ ਪੰਜਵਾਂ, ਰਾਮ ਰਸਾਇਣ ਜੋ ਜਨ ਗੀਤੇ, ਚਰਨ ਕਮਲ ਪ੍ਰੇਮ ਭਗਤੀ ਵੀ ਦੇ ਰਹੋ। ਰਾਮ ਜਿਹੜਾ ਨਿਰੰਕਾਰ, ਉਹ ਰਸਾਂ ਦਾ ਘਰ ਆ, ਰਸਾਂ ਦਾ ਆਣ ਮੈਨੇ ਘਰ, ਔਰ ਜਿਹੜੇ ਪੁਰਖ ਗੀਤੇ ਮੈਨੇ ਗਿਝ ਗਿਆ, ਉਹਦੇ ਨਾਲ ਸਦਾਕਾਰ ਹੋਇਆ ਮਿਲ ਗਿਆ, ਉਹ ਨਿਰੰਕਾਰ ਦੇ ਚਰਨ ਕਮਲਾਂ ਦੀ ਜਿਹੜੀ ਪ੍ਰੇਮਾ ਭਗਤੀ ਵੀਦੇ ਮੈਨੇ ਬਿੰਨੇ ਗਏ ਆ, ਭਾਵ ਹਰ ਵੇਲੇ ਸਿਮਰਨ ਵਿੱਚ ਲੱਗੇ ਹੀ ਰਹਿੰਦੇ ਆ। ਰਾਹੁਲ ਵਿਸ਼ਰਾਮ ਦੇ ਕਹਿੰਦੇ, ਆਨ ਰਸਾ ਕੀ ਸਹਿ ਸਭ ਛਾਰ, ਨਾਮ ਬਿਨਾਂ ਨਿਰਪਲ ਸੰਸਾਰ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਨਾਂ ਗੁਰੂਆਂ ਹੋਰ ਦੁਨੀਆਂ ਦੇ ਜਿੰਨੇ ਵੀ ਰਾਸ ਆ, ਇਹ ਸਾਰੇ ਤਾਂ ਕਹਿੰਦੇ ਸੁਆਹ ਵਰਗੇ ਨਜ਼ਰ ਆਉਂਦੇ ਆ, ਕਿਉਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਜਿਹੜਾ ਇਹ ਨਿਰਪਲ ਹੀ ਹੈ। ਅੰਧ ਕੂਪ ਤੇ ਕੱਢ ਆਪ ਗੁਣ ਗੋਬਿੰਦ ਚਰਨ ਪ੍ਰਤਾਪ। ਕਹਿੰਦੇ ਉਹਨਾਂ ਨੂੰ ਪਾਤਸ਼ਾਹ ਨੇ ਅੰਨਾ ਖੂਹ ਸੰਸਾਰ ਆ, ਆਪ ਪਰਮੇਸ਼ਰ ਨੇ ਕਿਰਪਾ ਕਰਕੇ ਉਹਨਾਂ ਨੂੰ ਕੱਢ ਲਿਆ, ਕਿਉਂਕਿ ਜਿਸ ਗੋਬਿੰਦ ਦੇ ਗੁਣਾਂ ਦਾ, ਪਰਮੇਸ਼ਰ ਦੇ ਗੁਣਾਂ ਦਾ ਬੜਾ ਅਚਰਜ ਪ੍ਰਤਾਪ ਹੈ। ਬਣ ਤਿੰਨ ਤ੍ਰਿਕੋਣ ਪੂਰਨ ਗੋਪਾਲ, ਬ੍ਰਹਮ ਪ੍ਰਸਾਦ ਜੀਤ ਸੰਗ ਦਇਆਲ, ਬਣਨਾ ਬ੍ਰਿਕਸ਼ਾਂ ਦਾ ਤ੍ਰਿਣਨਮ ਕਾਪੂਰ। ਸਿਰ ਭਵਨ ਜਿਹੜੇ ਤਿੰਨੇ ਲੋਕ ਆ, ਬਣ ਦਾ ਦੂਜਿਆ ਸਾਂਝ ਅੰਤ ਸਤ, ਤ੍ਰਿਣ ਮੈਨੇ ਇੰਦਰੀਏ, ਸਿਰ ਭਵਨ ਨੇ ਤਿੰਨੇ ਸਰੀਰ ਜਿਹੜੇ ਆ, ਸਹੂਲ ਆ, ਸੂਖਮ ਆ ਅਤੇ ਕਾਰਨ। ਇਹਨਾਂ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਪਰਿਪੂਰਨ ਹੈ। ਹਾਂਜੀ ਕਹਿੰਦੇ ਜਿਸ ਪਰਮਾਤਮਾ ਦਾ ਇਹ ਸਾਰਾ ਸੰਸਾਰ ਪਸਾਰਾ ਆ, ਉਹ ਬੜਾ ਦਿਆਲੂ ਕਿਰਪਾਲੂ ਆ, ਉਹ ਸਾਰੇ ਜੀਆਂ ਦੇ ਅੰਗ ਸੰਗ ਆ, ਜੇ ਤੂੰ ਉਹਨੂੰ ਚੇਤੇ ਕਰੇ। ਕਹੋ ਨਾਨਕ ਸਾ ਕਥਨੀ ਸਾਰ, ਮਾਨ ਦੇਸ ਜੇ ਸਰਜਣ ਹਾਰ। ਹਜ਼ੂਰ ਕਥਨ ਕਰਦੇ ਆ, ਉਹਦੀ ਕਥਨ ਸਾਰ, ਉਹਦੀ ਜਿਹੜੀ ਕਥਨੀ ਆ ਬਚਨ ਆ, ਬੜੇ ਸਾਰ ਸ੍ਰੇਸ਼ਟ ਆ। ਹਾਂਜੀ ਕਿ ਜਿਸ ਕਥਨੀ ਨੂੰ ਨਿਰੰਕਾਰ ਪਰਮਾਤਮਾ ਮੰਨ ਲੈਂਦਾ, ਮਨਜ਼ੂਰ ਕਰ ਲੈਂਦਾ, ਕਿਉਂਕਿ ਜਿਹੜੇ ਮਹਾਂਪੁਰਖ ਆ ਫਜ਼ੂਲ ਤਾਂ ਗੱਲ ਹੀ ਨਹੀਂ ਕਰਦੇ, ਬਚਨ ਕਰਦੇ ਆ, ਸਹੀ ਕਰਦੇ ਆ, ਅਤੇ ਪਰਮਾਤਮਾ ਉਹਨੇ ਬਚਨ ਨੂੰ ਮੰਨ ਲੈਂਦਾ ਆ। ਅਤੇ ਜਿਸ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ,
ਗੋਇੰਦਵਾਲ ਸਾਹਿਬ ਤੋਂ ਫਿਰ ਪਾਲਕੀ ਜੀ ਪੋਥੀਆਂ ਨਹੀਂ ਸੁਭਾਏ ਮਾਣ ਕਰਕੇ ਨੰਗੇ ਚਾਨੀ ਅੰਮ੍ਰਿਤਸਰ ਸਾਹਿਬ ਆ ਰਹੇ ਸੀ ਅਤੇ ਬਾਬਾ ਬੁੱਢਾ ਭਾਈ ਗੁਰਦਾਸ ਅਤੇ ਹਾਂਜੀ ਸਿੱਖਾਂ ਨੂੰ ਸਿੱਖਾਂ ਨੇ ਅਤੇ ਸੁਣਿਆ ਅਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਗੇ ਲਿਆ ਕੇ ਹਾਂਜੀ ਮੱਥਾ ਟੇਕਿਆ ਅਤੇ ਪ੍ਰਸ਼ਾਦ ਰੱਖ ਕੇ ਧੂਪ ਸਿਖਾਏ ਸੰਤ ਵਗੈਰਾ ਵਜਾਏ ਅਤੇ ਬੜੀ ਪੂਜਾ ਕੀਤੀ ਹੈ ਅਤੇ ਫਿਰ ਸ਼ਾਮ ਦੇ ਵੇਲੇ ਬਾਬਾ ਬੁੱਢੇ ਨੇ ਪੋਥੀਆਂ ਕੋਲ ਆਪ ਬੈਠ ਕੇ ਜਾਗਾ ਕਰਦੇ ਰਹੇ ਸਿਮਰਨ ਕਰਦੇ ਰਹੇ ਹਾਂਜੀ ਫਿਰ ਮਹਾਰਾਜ ਮਹਿਲਾਂ 'ਚ ਆ ਕੇ ਨਿਵਾਸ ਕੀਤਾ ਮਸਵੇਰ ਉੱਠ ਕੇ ਇਸ਼ਨਾਨ ਕਰਕੇ ਖੜੇ ਸਾਹਿਬ ਆ ਗਿਆ ਦਿਨ ਚੜਿਆ ਭਾਈ ਗੁਰਦਾਸ ਕਿਹਾ ਵੀ ਜਗ੍ਹਾ ਕਾਂ ਦੇਖੋ ਗੁਰੂ ਗ੍ਰੰਥ ਸਰੂਪ ਤਿਆਰ ਕਰੀਏ ਫਿਰ ਕਹਿਣ ਲੱਗੇ ਮਹਾਰਾਜ ਕਿਹੜਾ ਸਥਾਨ ਚੰਗਾ ਜਿੱਥੇ ਹੁਣ ਰਾਮਸਰ ਤੀਰਥ ਹੈ ਇੱਥੇ ਫਿਰ ਆ ਗਿਆ ਅਤੇ ਕਾਫੀ ਉਹਨਾਂ ਦਿਨਾਂ 'ਚ ਜੰਗਲ ਹੁੰਦਾ ਸੀ ਅਤੇ ਇੱਥੇ ਫਿਰ ਆ ਕੇ ਹਾਂਜੀ ਅਤੇ ਜਾ ਕੇ ਕਪਹਿਲ ਸੇਵਾ ਹੋਈ ਮਹਾਰਾਜ ਸੰਧਿਆ ਵੀ ਸਾਰਿਆਂ ਨੂੰ ਗਾ ਕੇ ਉਸ ਮਹਾਰਾਜ ਹੁਣ ਇਸ ਸਰੋਵਰ ਦਾ ਨਾਮ ਵੀ ਰੱਖਿਆ ਜਾਏ ਸਰੋਵਰ ਬਣਾਇਆ ਅਤੇ ਮਹਾਰਾਜ ਕਹਿਣ ਲੱਗੇ ਭਾਈ ਦੱਸੋ ਕੀ ਨਾਂ ਰੱਖਿਆ ਜਾਏ ਇਸ ਪਾਪਾਂ ਦੀ ਨਿਵਰਤੀ ਹੋਵੇ ਅਤੇ ਬਾਬਾ ਬੁੱਢਾ ਕਹਿੰਦੇ ਆਪ ਦੇ ਹੁੰਦਿਆਂ ਦੂਆ ਨਾਂ ਕਿਹੜਾ ਰੱਖਿਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਨਾਂ ਰਾਮ ਸਰ ਰੱਖਿਆ ਇੱਥੇ ਹੀ ਸੋਹਣੀ ਸਾਹਿਬ ਦੀ ਬਾਣੀ ਵਿਚਾਰੀ ਹੈ ਅਤੇ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਤਿਆਰ ਕੀਤਾ ਨਿਤ ਪ੍ਰਗ ਨਾਵਣ ਰਾਮ ਸਰ ਕੀਜਿਆ ਝੋਲ ਮਹਾਰਾਜ ਸਰ ਅੰਮ੍ਰਿਤ ਕੀਜਿਆ ਰਹੋ ਨੇਤਾ ਵੀ ਕਹਿੰਦੇ ਹਰ ਸਮੇਂ ਹਰ ਰੋਜ਼ ਜਿਹੜਾ ਇਹ ਰਾਮ ਸਰ ਸਰੋਵਿਆ ਇਹ ਭਾਈ ਇਸ਼ਨਾਨ ਕਰਨਾ ਮਰੋ ਔਰ ਹਰ ਮਹੀਨੇ ਹਰ ਤਰ੍ਹਾਂ ਦੇ ਜਿਹੜਾ ਬੂਰ ਆ ਅਤੇ ਬੁਰਾ ਹੁੰਦਾ ਨਾ ਉਹਨੂੰ ਝੋਲ ਮਹੀਨੇ ਹਟਾ ਕੇ ਜਿਹੜਾ ਮਹਾਨ ਇਹ ਰਸਦਾਇਕ ਪਵਿੱਤਰ ਅੰਮ੍ਰਿਤ ਨੂੰ ਪੀਣਾ ਇਹ ਸਤਸੰਗਤ ਰੂਪੀ ਜਿਹੜਾ ਰਾਮ ਰਾਮ ਸਰ ਸਰੋਵਰ ਆ ਇਹ ਪਵਿੱਤਰ ਗੁਰੂ ਦੇ ਉਪਦੇਸ਼ ਜਲ ਨਾਲ ਭਰਿਆ ਹੋਇਆ ਉਹਦੇ 'ਚ ਹਮੇਸ਼ਾ ਇਸ਼ਨਾਨ ਕਰੋ ਹਾਂਜੀ ਤੇਰੇ ਜਿਹੜੇ ਕਾਮ ਕੁੱਲੋਂ ਮੁਹੰਕਾਰ ਆ ਸੰਗਤਾਂ ਮਮਤਾ ਰੂਪੀ ਹੈ ਇਹ ਪੰਜਾਂ ਕੋਸ਼ਾਂ ਰੂਪੀ ਬੂਰ ਆ ਜਿਹੜਾ ਇਹਨੂੰ ਫਿਰ ਹਟਾ ਕੇ ਮਹਾਂ ਰਸ ਦਾ ਜਿਹੜਾ ਪਰਮਾਤਮਾ ਦਾ ਨਾਮ ਹੈ ਇਹਨੂੰ ਪੀਣਾ ਕਰੋ ਨਿਰਮਲ ਕੋਦਕ ਗੋਬਿੰਦ ਦਾ ਨਾਮ ਮੱਜਣ ਵਰਗ ਪੂਰਨ ਸਭ ਕਾਮ ਕਹਿੰਦੇ ਜਿਹੜਾ ਰਾਮ ਸਰ ਸਰੋਵਰ ਆ ਪ੍ਰਤੱਖ ਬੜਾ ਨਿਰਮਲ ਮੈਨੇ ਪਵਿੱਤਰ ਕੋਦਕ ਜਾਲਿਆ ਜਿਹੜਾ ਸਾਧ ਸੰਗਤ ਰੂਪੀ ਸਰੋਵਰ ਹੈ ਇਹਦੇ 'ਚ ਪਰਮੇਸ਼ਵਰ ਦਾ ਨਾਮ ਰੂਪੀ ਜਿਹੜਾ ਪਵਿੱਤਰ ਜਾਲਿਆ ਅਤੇ ਦੋਹਾਂ ਸੁਰਾਂ ਮੱਜਣ ਕਹਿੰਦੇ ਇਸ਼ਨਾਨ ਕਰਨ ਸਾਰੇ ਜਿਹੜੇ ਕਾਰਜ ਆ ਉਹ ਪੂਰੇ ਹੋ ਜਾਂਦੇ ਆ ਸੰਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਤੇ ਕਿਰਵਿਖ ਹੋਏ ਕਹਿੰਦੇ ਜਿੱਥੇ ਸੰਤਾਂ ਦਾ ਸਤਸੰਗ ਵਿੱਚ ਪਰਮਾਤਮਾ ਦੀ ਗੋਸ਼ ਕਿਵੇਂ ਨੇ ਗਿਆਨ ਚਰਚਾ ਹੁੰਦੀ ਹੈ ਇਹ ਜਿਹੜੀ ਚਰਚਾ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਖੋਏ ਇਹਨਾਂ ਨੇ ਨਾਸ਼ ਕਰ ਦਿੰਦੀ ਹੈ ਸਿਮਰੈ ਸਾਧ ਕਰੈ ਆਨੰਦ ਮੰਤਨ ਰਵਿਆ ਪਰਮਾਨੰਦ ਜਿਹੜੇ ਸਾਧੂ ਮਹਾਤਮਾ ਉਹ ਆਨੰਦ ਸਰੂਪ ਪਰਮਾਤਮਾ ਦਾ ਭਜਨ ਸਿਮਰਨ ਕਰਦੇ ਆ ਔਰ ਆਪਣੇ ਮਨ ਵਿੱਚ ਵੀ ਤਨ ਵਿੱਚ ਵੀ ਪਰਮ ਜਿਹੜੇ ਵੱਡਾ ਆਨੰਦ ਸਰੂਪ ਪਰਮੇਸ਼ਰ ਨੂੰ ਰਵਿਆ ਮੈਨੇ ਮਿਲਿਆ ਹੋਇਆ ਐਸਾ ਨਿਸ਼ਚਾ ਕਰਦੇ ਪਰਮਾਤਮਾ ਹਰ ਜਗ੍ਹਾ ਵਿਆਪਕ ਪਰਿਪੂਰਨ ਹੈ ਜਿਸੈ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤੁਸੈ ਕੁਰਬਾਨ ਮਹਾਰਾਜ ਕਹਿੰਦੇ ਉਹ ਸਾਰੇ ਸੁੱਖਾਂ ਦਾ ਨਿਧਾਨ ਮੈਨੇ ਖਜ਼ਾਨਾ ਕੌਣ ਪਰਮੇਸ਼ਰ ਉਹਦੇ ਚਰਨਾਂ ਦਾ ਜਿਹੜਾ ਧਿਆਨ ਕਰਨਾ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹਾਂਜੀ ਪਾਤਸ਼ਾਹ ਕਹਿੰਦੇ ਆ ਮੈਂ ਉਹਨਾਂ ਦਾਸਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ ਕੁਛ ਧੰਨ ਆ ਜਿਹੜੇ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਗਏ ਹਨ ਗੌੜੀ ਮਹੱਲਾ ਪੰਜਵਾਂ ਸੋ ਕਿਸ ਕਾਰਜ ਮੈਲ ਨਾ ਲੱਗਾ ਹਰ ਕੀਰਤਨ ਮੈਂ ਇਹੋ ਮਨ ਜਾਗਿਆ ਰਹੋ ਮਹਾਰਾਜ ਨੂੰ ਬੇਨਤੀ ਕੀਤੀ ਵੀ ਜਿਹੜੇ ਕਈ ਵੈਸ਼ਨੂ ਕਹਾਉਂਦੇ ਆਪਣੇ ਆਪ ਨੂੰ ਉਹਨਾਂ ਦਾ ਕੀ ਲੱਛਣ ਹੈ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਕੰਮ ਕਰ ਉਸ ਕੰਮ ਦਾ ਯਤਨ ਕਰ ਭਾਵ ਕਿ ਨਿਸ਼ਕਾਮ ਕਰਮ ਕਰ ਜਿਹੜੇ ਨਿਸ਼ਕਾਮ ਕਰਮਾਂ ਦੇ ਕਾਰਨ ਨਾਲ ਮਨ ਨੂੰ ਜਿਹੜੀ ਪਾਪਾਂ ਰੂਪੀ ਮੈਲ ਨਾ ਲੱਗੇ ਕਹਿੰਦੇ ਨਿਸ਼ਕਾਮ ਕਰਮਾਂ ਦੇ ਕਾਰਨ ਦਾ ਫਲ ਕੀ ਹੋਏਗਾ ਪਾਤਸ਼ਾਹ ਕਹਿੰਦੇ ਆ ਪਰਮਾਤਮਾ ਦਾ ਕੀਰਤਨ ਕਰਨ ਇਹ ਮਨ 'ਤੇ ਜਾਗ ਪਾਏਗਾ ਇਹ ਮਨ ਜਿਹੜਾ ਅਵਿਦਿਆ ਦੀ ਨੀਂਦ 'ਚ ਸੁੱਤਾ ਆ ਅਤੇ ਫਿਰ ਜਾਗ ਪਾਏਗਾ ਇੱਕ ਉਹ ਸਿਮਰਨ ਦੂਜਾ ਭਾਓ ਸੰਤ ਸੰਗ ਜਾਂ ਕੇਵਲ ਨਾ ਹੋ ਇੱਕ ਨਿਰੰਕਾਰ ਦੇ ਨਾਮ ਦਾ ਸੁਣਦਾ ਇਹ ਜਿਹੜਾ ਦਵੈਸ਼ ਵਾਲਾ ਭਾਵ ਆ ਇਹ ਮਨ 'ਚ ਨਾ ਲਾ ਇਹਨੂੰ ਨਾ ਲਿਆ ਦਵੈਸ਼ ਨਹੀਂ ਸੰਤ ਜਨਾਂ ਨਾਲ ਮਿਲ ਕੇ ਕੇਵਲ ਇੱਕੋ ਨਾਮ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਕਰਮ ਧਰਮ ਨੇਮ ਪ੍ਰਗਟ ਪੂਜਾ ਪਾਰ ਹੁੰਦੇ ਨੇ ਜਾਨਣਾ ਦੂਜਾ
ਜੱਗ ਆਦਿਕ ਜਿੰਨੇ ਧਰਮ ਆ, ਫਿਰ ਆਪੋ ਆਪਣੇ ਵਰਨਾਸ਼ਨਾ ਦੇ ਧਰਮ ਆ, ਬ੍ਰਾਹਮਣ ਆ, ਖੱਤਰੀ ਆ, ਵੈ ਸ਼ੂਦਰ ਆ, ਬ੍ਰਹਮਚਾਰੀ ਆ, ਗ੍ਰਹਿਸਥੀ ਆ, ਵਾਨਪ੍ਰਸਥ ਸੰਨਿਆਸੀ ਆ, ਫਿਰ ਇਸ ਤਰ੍ਹਾਂ ਜਿਹੜਾ ਚਾਰ ਮਾਸ ਦੇ ਵਿੱਚ ਕਈ ਹਾਂਜੀ ਲੂਣ ਨਹੀਂ ਖਾਂਦੇ, ਇਹਦਾ ਤਿਆਗ ਰੂਪੀ ਨਿਯਮ ਕਰਦੇ ਆ, ਕੋਈ ਅਕਾਦਸ਼ੀ ਆ, ਜਨਮਅਸ਼ਟਮੀ ਆ, ਰਾਮਨੌਮੀ ਆ, ਇਹਨਾਂ ਦੇ ਦਿਨਾਂ ਵਿੱਚ ਵਰਤ ਰੱਖਦੇ ਆ, ਕਈ ਕਾਲ ਰਾਮ ਦੀ ਮੂਰਤੀ ਨੂੰ ਇਸ਼ਨਾਨ ਕਰਵਾਉਂਦੇ ਆ, ਫਿਰ ਫੁੱਲ ਆਦਿਕ ਜਿਹੜੇ ਉਹ ਚੜ੍ਹਾਉਂਦੇ ਆ, ਇਸ ਤਰ੍ਹਾਂ ਦੀ ਪੂਜਾ ਆਦਿ ਕਰਮ ਕਈ ਕਰਦੇ ਆ। ਕਹਿੰਦੇ ਭਾਈ ਸਾਡੇ ਤਾਂ ਇਹ ਹੀ ਆ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਦੇਣਾ, ਹੋਰ ਦੂਜੇ ਨੂੰ ਨਾ ਜਾਣਨਾ ਕਰੋ, ਉਹਦਾ ਨਾਮ ਜਪਣ 'ਚ ਸਾਰੀਆਂ ਪੂਜਾ ਆ ਜਾਂਦੀਆਂ, ਤਾਂ ਕਿ ਪੂਰਨ ਹੋਈ ਘਾਲ ਜਾ ਕੇ ਪ੍ਰੀਤ ਆਪਣੇ ਪ੍ਰਭ ਨਾਲ, ਉਹਨਾਂ ਦੀ ਘਾਲ ਕਮਾਈ ਕੀਤੀ ਜਿਹੜੀ ਪੂਰਨ ਮੈਨੇ ਸਫਲ ਹੋ ਜਾਂਦੀ ਹੈ, ਜਿਨ੍ਹਾਂ ਦੀ ਪ੍ਰੀਤੀ ਆਪਣੇ ਪਰਮੇਸ਼ਰ ਨਾਲ ਹੈ। ਸੋ ਬੈਸ ਨੂੰ ਹੈ ਅਪਰਾ ਅਪਾਰ ਕਹ ਨਾਨਕ ਤਜੇ ਵਕਾਰ, ਪਾਤਸ਼ਾਹ ਕਹਿੰਦੇ ਆ ਗਰੀਬਨ ਵਾਜ, ਉਹ ਬੈਸ ਨੂੰ ਅਪਰ ਅਪਾਰ ਮੈਨੇ ਚੰਗੇ ਤੋਂ ਚੰਗਾ, ਸ੍ਰੇਸ਼ਟ ਤੋਂ ਸ੍ਰੇਸ਼ਟ ਆ। ਹਜ਼ੂਰ ਕਥਨ ਕਰਦੇ ਆ ਜਿਹਨੇ ਆਪਣੇ ਮਨ 'ਚੋਂ ਪਿੱਛੇ ਵਿਕਾਰਾਂ ਨੂੰ ਤਜੇ ਮੈਨੇ ਤਿਆਗ ਦਿੱਤਾ, ਅਸਲੀ ਵੈਸ਼ਨੂੰ ਤਾਂ ਉਹ ਹੋਗਾ। ਗੌੜੀ ਮਹੱਲਾ ਪੰਜਵਾਂ, ਜੀਵਨ ਛਾਟ ਜਾਏ ਦੇਵਾਨੇ ਮੋਇਆ ਉਨਤੇ ਕੋਬਰ ਖਾਨੇ। ਕਹਿੰਦੇ ਇਹ ਦੀਵਾਨੇ ਮੈਨੇ ਚੱਲਿਆ, ਜਿਹੜੇ ਇਹ ਰਿਸ਼ਤੇਦਾਰ ਸੰਬੰਧੀ ਆ, ਜਿਹੜੇ ਬਿਪਤਾ ਦਾ ਸਮਾਂ ਆਉਂਦਾ ਨਾ, ਇਹ ਜੂਨੇ ਛੱਡ ਕੇ ਦੌੜ ਜਾਂਦੇ ਆ, ਅਤੇ ਮਰ ਜਾਣ ਤੋਂ ਮਗਰ ਉਹਨਾਂ ਤੋਂ ਭਲਾ ਕੌਣ ਵਰਸਾਏਗਾ, ਕੌਣ ਸੁੱਖ ਪਾਏਗਾ। ਮੋਇਆ ਉਨਤੇ ਕੋਬਰ ਖਾਨੇ, ਜਿਹਦੇ ਜਾ ਛੱਡ ਕੇ ਦੌੜ ਗਿਆ ਹੈ, ਅਤੇ ਮਰਿਆਂ 'ਚ ਸਾਥ ਦੇਣਾ। ਸਿਮਰ ਗੋਬਿੰਦ ਮੰਤਨ ਤੁਰ ਲਿਖਿਆ, ਕਾਹੂ ਕਾਜ ਨਾਪ ਲਿਖਿਆ ਰਹੋ। ਕਹਿੰਦੇ ਵੇਦਾਂ ਵਿੱਚ ਹਾਂਜੀ ਇਹ ਧੋਰੂ ਪਰਮੇਸ਼ਰ ਨੇ ਲਿਖਿਆ ਕਿ ਮਨੋ ਤਨੂ ਹੋ ਕੇ ਹਾਂਜੀ ਉਸ ਗੋਬਿੰਦ ਦੇ ਨਾਮ ਦਾ ਸਿਮਰਨ ਕਰੋ। ਜਿਹੜੀ ਮਾਇਆ 'ਚੋਂ ਲੱਗ ਰਿਹਾ, ਇਹ ਕਹਿੰਦੀ ਦੇਖਿਆ ਜਿਹੜੀ ਮਾਇਆ, ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਲਿਖਾ ਠੁਆਰੀ ਜਨਜਨ ਖਾਈ, ਤਾਂ ਕਿ ਕ੍ਰਿਸ਼ਨਾ ਕਰੋ ਨਾ ਜਾਈ। ਜਿਹਨਾਂ ਜਿਹਨਾਂ ਨੇ ਵਿਸ਼ੇ ਕਾਰਨ ਰੁਕੀ ਠੱਗ ਬੂਟੀ ਖਾਧੀ ਹੈ, ਹਾਂਜੀ ਮਹਾਰਾਜ ਕਹਿੰਦੇ ਉਹਨਾਂ ਦੀ ਤ੍ਰਿਸ਼ਨਾ ਕਦੇ ਜਾਂਦੀ ਨਹੀਂ। ਦਾਰਨ ਦੁੱਖ ਦੁੱਤਰ ਸੰਸਾਰ, ਰਾਮ ਨਿੰਦਨ ਕੈਸੇ ਉਤਰਸਪਾਰ। ਇਹ ਸੰਸਾਰ ਵਿੱਚ ਦਾਰਨ ਮੈਨੇ ਬੜਾ ਭਿਅੰਕਰ ਦੁੱਖ ਹੈਗੇ, ਬੜੇ ਬੜੇ ਦੁੱਖ ਹੈ, ਅਤੇ ਔਰ ਸੰਸਾਰ ਸਾਗਰ ਤੋਂ ਉਤਾਰਨਾ ਵੀ ਦੁੱਤਰ ਬੜਾ ਔਖਾ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਹਿੰਦੇ ਪਾਰ ਤਾਰਾ ਕਿਵੇਂ ਹੋਏਗਾ, ਨਹੀਂ ਹੋ ਸਕਦਾ। ਸਾਧ ਸੰਗ ਮੇਰੇ ਦੋਏ ਕੁੱਲ ਸਾਧ, ਰਾਮ ਨਾਮ ਨਾਨਕ ਆਰਾਧ। ਮਹਾਰਾਜ ਕਹਿੰਦੇ ਆ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰ, ਇਹ ਨਾਨਕ ਇਹ ਆ ਚਾਹੇ ਦਾਦਕੇ ਰੂਪੀ। ਇਹ ਜਿਹੜੀਆਂ ਦੋ ਕੁਲਾਂ ਇਹਨਾਂ ਨੂੰ ਸਾਧ ਲਾ, ਭਾਵ ਆਪ ਵੀ ਕਰ, ਇਹਨਾਂ ਨੂੰ ਵੀ ਤਾਰ ਲੈਣਾ ਕਰ। ਗੌੜੀ ਮਹੱਲਾ ਪੰਜਵਾਂ, ਅਤੇ ਜਿਸ ਵੇਲੇ ਕਹਿੰਦੇ ਗੁਰੂ ਅਰਜਨ ਸਾਹਿਬ ਗੱਦੀ ਬਖਸ਼ ਕੇ, ਹਾਂਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੱਦੀ ਦੇ ਕੇ ਗੁਰੂ ਰਾਮਦਾਸ ਜੋਤੀ ਜੋ ਸਮਾ ਗਿਆ, ਕਿ ਫਿਰ ਸੀ ਜਨਮ ਫਿਰ ਦਿੱਲੀ ਜਾ ਕੇ ਜਹਾਂਗੀਰ ਕੋਲ ਫਰਿਆਦ ਕੀਤੀ ਕਿ ਮੈਂ ਵੱਡਾ ਪੁੱਤ ਹਾਂ, ਗੱਦੀ ਦੇ ਵਿਹਣਾ ਮੇਰਾ ਹੱਕ ਹੁੰਦਾ। ਅਤੇ ਉਹਨਾਂ ਨੇ ਗੱਦੀ ਆਪ ਸਮਝ ਲਈ, ਮੈਨੂੰ ਸ਼ਹਿਰੋਂ ਕੱਢ ਦਿੱਤਾ, ਅਤੇ ਉਹਨਾਂ ਕੋਲ ਬਹੁਤ ਸਾਰਾ ਧਨ ਆਉਂਦਾ, ਅਤੇ ਤੁਹਾਡਾ ਵੀ ਕੋਈ ਡਰ ਮਨ ਦੀ ਡਰ ਨਹੀਂ। ਬਾਦਸ਼ਾਹ ਬੜਾ ਹੋਇਆ, ਇਹ ਗੱਦੀ ਤਾਂ ਬੜੀ ਸ਼ਾਂਤ ਵਾਲੀ ਸੀ, ਕਿੱਥੇ ਝਗੜਾ ਕਿਵੇਂ ਹੋ ਗਿਆ? ਇਹ ਤਾਂ ਮਾਇਆ ਦਾ ਝਗੜਾ, ਮਾਇਆ ਫਰਮਾ ਦਿੰਦੀ। ਅਤੇ ਬਾਦਸ਼ਾਹ ਨੇ ਕੋਈ ਛੋਟਾ ਭਰਾ ਗੱਦੀ 'ਤੇ ਆਪਣੇ ਆਪ ਬੈਠਾ ਕਿ ਮਾਰਾ ਬਿਠਾ ਗਿਆ, ਅਤੇ ਚੁੱਪ ਰਿਹਾ। ਬਾਦਸ਼ਾਹ ਸਮਝ ਗਿਆ, ਅਤੇ ਗੁਰੂ ਰਾਮਦਾਸ ਜੀ ਨੇ ਦੇ ਪਿਤਾ ਇਹਨਾਂ ਨੂੰ ਲਾਇਕ ਸਮਝ ਕੇ ਆਪ ਗੱਦੀ 'ਤੇ ਬਹਾਲ ਗਿਆ। ਕਹਿੰਦੇ ਉਹਨਾਂ ਨੇ ਕਿਸੇ ਨੂੰ ਮੈਂ ਕਿਵੇਂ ਬਦਲ ਸਕਦਾ? ਇਸ ਵਾਸਤੇ ਫਿਰ ਇਹ ਫਿਰ ਨਰਾਜ਼ ਜਿਹਾ ਹੋ ਗਿਆ। ਫਿਰ ਕੋਲੀ ਦੇ ਸਲੱਬੀ ਉਹਦੇ ਜਿਹੜੇ ਦੋ ਵਜ਼ੀਰ ਸੀ ਉਹਨਾਂ ਨੂੰ ਮਿਲ ਕੇ ਦੁੱਖ ਸੁਣਾਇਆ। ਹੁਣ ਫਿਰ ਕੋਲੀ ਨੇ ਦਾੜੀ ਦੇ ਹੱਥ 'ਚ ਕਹਿੰਦਾ ਵੀ ਮੈਂ ਕੋਲੀ ਕਾਹੂੰਗਾ, ਜੇ ਮਹਾਰਾਜ ਨੂੰ ਉੱਥੋਂ ਦੇ ਸਿੰਘ ਵਾਲਾ ਦੇ ਕੇ ਤੈਨੂੰ ਗੱਦੀ 'ਤੇ ਬਹਾਲਾਂਗਾ। ਉੱਧਰ ਫਿਰ ਜਿਹੜਾ ਫਿਰ ਕੀ ਜਾਂਦੇ ਸੀ, ਇਸ ਨੇ ਇੱਟਾਂ ਪਕਾਉਣ ਦੇ ਉਹ ਆਗੇ ਚਾੜਿਓ ਸੀ ਅਤੇ ਮੈਂ ਆਪਣੇ ਢੰਗ ਦੇ ਨਾਲ ਹਰਿਮੰਦਰ ਸਾਹਿਬ ਦਾ ਨਕਸ਼ਾ ਬਣਾਉਣਾ। ਅਤੇ ਜੋ ਸੋਲੀ ਨੇ ਦੱਸੀ ਉਹ ਸੁਣ ਕੇ ਫਿਰ ਹਾਂਜੀ, ਅਤੇ ਇੱਧਰ ਮਹਾਰਾਜ ਨੇ ਦੱਸਿਆ ਕਿ ਸੋਲੀ ਜਿਹੜਾ ਉਹਨੂੰ ਬਚਨ ਕੀਤਾ ਚੜ੍ਹ ਕੇ ਆ ਰਿਹਾ। ਅਤੇ ਮਹਾਰਾਜ ਮੈਂ ਕੋਈ ਗੱਲ ਨਹੀਂ, ਸੋਲੀ ਜ਼ਿਲ੍ਹੇ ਆਇਆ ਅਤੇ ਪਹਿਲਾਂ ਕੋਠਾ ਗ੍ਰਾਮ ਉੱਥੇ ਜਾ ਕੇ ਮਿਲਿਆ, ਅਤੇ ਅਸੀਂ ਜਾਂਦ ਬੜਾ ਖੁਸ਼ ਹੋਇਆ, ਸਤਿਕਾਰ ਸਾਰ ਕੀਤਾ, ਆਵੇ ਚੜ੍ਹਾਏ ਸੀ, ਇਹ ਦੋਵੇਂ ਚੱਲ ਪਏ। ਅਤੇ ਫਿਰ ਸੀ ਜਾਂਦਾ ਪਿੱਛੇ ਕੋਈ ਕਿਰਿਆ ਕਰਨ ਲੱਗ ਪਿਆ, ਉਹ ਸੋਲੀ ਜ਼ਿਲ੍ਹੇ ਚੜ੍ਹਿਆ ਅਤੇ ਮੋਹਰੇ ਸ਼ਿਕਾਰ ਆਇਆ, ਉਹ ਕੁਦਰਤੀ ਅਤੇ ਘੋੜੇ ਦੇ ਮੱਥੇ ਦੇ ਕੋਈ ਡੋਲ ਵਜੀ, ਉਹ ਜਿਉਂ ਮੁੜ ਗਿਆ ਉਹ ਸਿੱਧਾ ਪੰਜਾਬ ਵਿੱਚ ਆ ਚੜਿਆ। ਉੱਤੇ ਤੋਂ ਸਵਾਜ ਇਹ ਸੀ ਪਿੱਛੇ ਆ ਗਏ ਸੀ,
ਇਹਦੇ ਗਲ ਵਿੱਚ ਇੱਕ ਕਰਤੂਰਾ ਦਾ ਹਥਿਆਰ ਜਿਹਾ ਪਾਇਆ ਸੀ। ਕਿੱਧਰ ਮਹਾਰਾਜ ਨੇ ਪਾਣੀ ਵਿੱਚ ਕੱਢਿਆ, ਉਹ ਵਿੱਚ ਸੜ ਕੇ ਮਰ ਗਿਆ। ਗਰੀਬਾਂ ਉੱਪਰ ਜੇ

0: ਸੁਣਾਉਂਦੇ ਕਿ ਕਹਿੰਦੇ ਹਨ ਆਪ ਜੀ ਵਾਸ ਪ੍ਰਗਟ ਪ੍ਰਤਾਪ ਅਨਿੰਦ ਗੁਮੋਆ ਭੁਪਿੰਦ ਵੜ ਸਾਹਿਬ ਆਪ ਜੀ ਵਾਸ ਹਮੇਸ਼ਾ ਹਮੇਸ਼ਾ ਆਪ ਜੀ ਵਾਸ ਮੁੰਡ ਕਦੀਮ ਤੋਂ ਪਰਮਾਤਮਾ ਦਾ ਪ੍ਰਤਾਪ ਪੂਰਾ ਹੈ। ਹਾਂਜੀ ਗੁਰੂ ਘਰ ਦਾ ਜਿਹੜਾ ਨਿੰਦ ਸੁਣ ਹੀ ਸੀ ਭੁਪਿੰਦ ਵੜ ਸਾਹਿਬ ਵੱਡਾ ਦੁੱਖ ਹਾਂਜੀ ਉਠਾ ਕੇ ਇੱਕ ਮਰ ਗਿਆ ਹੈ। ਤਿੰਨ ਮਾਰਿਆ ਜੇ ਰੱਖਿਆ ਨਾ ਕੋਈ ਆਗਿਆ ਪਰਚਿਆ ਮੰਦੀ ਸੋਏ ਕਹਿੰਦੇ ਉਸ ਨਿਰੰਕਾਰ ਨੇ ਆਪੇ ਮਾਰਿਆ ਹੈ ਉਹਦੇ ਮਾਰੇ ਨੂੰ ਕੋਈ ਰੱਖ ਸਕਦਾ ਕੋਈ ਨਹੀਂ ਛਡਾ ਸਕਦਾ। ਆਗਿਆ ਪਰਚਿਆ ਕਹਿੰਦੇ ਲੋਕ ਨਿੰਦਕ ਦੀ ਜਿਹੜੀ ਮੰਦੀ ਸੋਏ ਭੈੜੀ ਸੋਭਾ ਭਾਵ ਬਦਨਾਮੀ ਹੁੰਦੀ ਹੈ। ਲੋਕ ਵੀ ਫੁੱਕਦੇ ਅਤੇ ਪੁੱਠੇ ਕੰਮ ਕਰਨ ਗਿਆ ਸੀ ਹੁਣ ਫਲ ਭੋਗ ਰਿਹਾ। ਆਪਣੇ ਦਾਸ ਰੱਖਿਆ ਕੰਠ ਲਾਏ ਕਰਨ ਨਾਨਕ ਹਰ ਨਾਮ ਧਿਆਏ। ਮਹਾਰਾਜ ਕਹਿੰਦੇ ਆਪਣੇ ਦਾਸਾਂ ਨੂੰ ਉਹ ਗੱਲ ਲਾ ਕੇ ਰੱਖਦਾ। ਹਜ਼ੂਰ ਕਥਨ ਕਰਦੇ ਆ ਕਿ ਅਸੀਂ ਉਸ ਪਰਮਾਤਮਾ ਦੀ ਕਰਨੀ ਪੈ ਕੇ ਉਹਦੇ ਨਾਮ ਨੂੰ ਧਿਆਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਿੰਨਾਂ ਦਾ ਪ੍ਰਕਾਸ਼ ਤਿਉਹਾਰਾ ਜਿਹੜਾ ਸਭ ਸੰਗਤਾਂ ਸਭ ਮਾਈ ਭਾਈ ਮਨਾ ਰਹੀਆਂ ਹਨ। ਆਓ ਆਪਾਂ ਕੀਰਤਨ ਦਾ ਆਨੰਦ ਮਾਣੇ ਹੈ। ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਥੋੜੀ ਸਮੇਂ ਵਾਸਤੇ ਢਾਡੀ ਰਾਗ ਦੇ ਰਾਹੀਂ ਵਾਰਾਂ ਜਿਹੜੀਆਂ ਗੁਰੂ ਦੀਆਂ ਉਹ ਸੁਣਨ ਲੱਗੇ ਹਾਂ। ਸੁਣੋ ਆਪਾਂ ਢਾਡੀ ਸਿੰਘਾਂ ਪਾਸੋਂ ਰਾਗ ਦੇ ਰਾਗ ਵਿੱਚ ਸੁਣ ਰਹੇ ਸੀ ਸਤਿਗੁਰੂ ਨੂੰ ਮੱਝਾਂ ਚਾਰਨ ਵਾਸਤੇ ਘੱਲੇ ਤੇ ਸਤਿਗੁਰੂ ਇੱਕ ਮਾਲ ਦੇ ਥੱਲੇ ਜਾ ਕੇ ਪੈ ਗਏ ਹਨ ਤੇ ਕਿਸੇ ਨੇ ਸੱਸ ਵਿੱਚ ਆ ਕੇ ਦੱਸਿਆ ਵੀ ਕੋਈ ਮੁੰਡਾ ਮਾਲ ਥੱਲੇ ਪਿਆ ਤੇ ਉਹਦੇ ਉੱਤੇ ਸੱਪ ਆ ਜਿਹੜਾ ਉਹ ਝੂਮੀ ਜਾਂਦਾ ਤੇ ਉਸਦੇ ਸਾਹ ਪੀ ਗਿਆ ਹੁਣ ਸੱਪ ਆ ਜਿਹੜਾ ਤੇ ਕੋਈ ਜਾ ਕੇ ਪਤਾ ਲਓ। ਕਹਿੰਦੇ ਰਾਏ ਬਲਾਰ ਵੀ ਜਾ ਰਿਹਾ ਸੀ ਘੋੜੇ ਦੇ ਉੱਤੇ ਜਾ ਰਿਹਾ ਸੀ ਆਪਣੇ ਖੇਤਾਂ ਨੂੰ ਗੇੜਾ ਮਾਰ ਕੇ ਆਇਆ। ਇਸ ਨੂੰ ਪਹਿਲੇ ਦਿਨ ਪਤਾ ਲੱਗ ਗਿਆ ਇਹਦਾ ਅਕਾਲ ਪੁਰਖ ਦਾ ਰੂਪ ਖੁਦਾ ਦਾ ਰੂਪ ਹੈ ਜਿਹੜਾ ਇਹ ਤਲਵੰਡੀ ਦੇ ਵਿੱਚ ਇਹ ਆਇਆ। ਸੋ ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣਨ ਲੱਗੇ ਹਾਂ। ਪਿਤਾ ਕਾਲੂ ਜੀ ਨੇ ਆਓ ਆਪਾਂ ਢਾਡੀ ਸਿੰਘਾਂ ਪਾਸ ਸੁਣਨ ਲੱਗੇ ਹਾਂ। ਗੁਰੂ ਨਾਨਕ ਜਗਤ ਵਿੱਚ ਆਏ ਦੁਨੀਆਂ ਦੇ ਤਾਰਿਆਂ ਨੂੰ

ਮੈਂ ਤਾਂ ਕਾਲੂ ਜੀ ਦੇ ਘਰ ਦੇ ਵਿੱਚ ਚਾਨਣੀਆਂ ਲੱਗੀਆਂ ਹੋਈਆਂ, ਮਨ ਪਛਾਏ ਸੁਗੰਧੀ ਵਾਲੀਆਂ ਧੂਫਾਂ ਜਿਹੜੀਆਂ ਲੱਗੀਆਂ ਹੋਈਆਂ ਹਨ, ਤੇ ਪਰੰਗਾ ਜਿਹੜਾ ਉਹ ਡੁੱਠਾ ਹੋਇਆ। ਕਹਿੰਦੇ ਝੰਡੀਆਂ ਜਿਹੜੀਆਂ ਬੜੀਆਂ ਖੁਸ਼ੀਆਂ ਦੇ ਨਾਲ ਲਾਈਆਂ ਗਈਆਂ, ਅੰਗ ਸਾਖ ਰਿਸ਼ਤੇਦਾਰ ਭੈਣ

0: ਆਖਿਆ ਵੀ ਅੱਜ ਨਾਨਕ ਨੂੰ ਜਨੇਊ ਪਾਉਣ ਦੀ ਰਸਮ ਆ ਜਿਹੜੀ ਉਹ ਹੋਣੀ ਆ, ਤੇ ਸਾਰੇ ਭੈਣ ਭਰਾ ਪਿਤਾ ਮਹਿਤਾ ਪਟਵਾਰੀ ਦੇ ਘਰੇ ਪਹੁੰਚੋ। ਬੜਾ ਇਕੱਠ ਹੋਇਆ, ਅੰਗ ਸਾਕ ਰਿਸ਼ਤੇਦਾਰ ਆਏ ਹੈ। ਇਹ ਜਿਹੜਾ ਜਨੇਊ ਦੀ ਰਸਮ ਪਾਉਣ ਦਾ ਕੰਮ ਹੁੰਦਾ ਜਦੋਂ, ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ, ਤੇ ਪੰਡਿਤ ਜੀ ਵੀ ਆ ਗਏ ਹਨ ਸੂਤ ਦਾ ਤਿੰਨਾਂ ਦਾ ਲੈ ਕੇ। ਉਹਨਾਂ ਨੇ ਜਨੇਊ ਆ ਜਿਹੜਾ ਇਹ ਪਾਉਣਾ। ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਕੀ ਕਰਨ ਲੱਗੇ ਹੋ? ਕਹਿਣ ਲੱਗੇ, ਜਨੇਊ ਪਾਉਣ ਲੱਗੇ ਆ ਤੇਰੇ ਗਲ ਵਿੱਚ। ਕਹਿੰਦੇ, ਜਨੇਊ? ਹਾਂ। ਤੇ ਸਰਗਰੋ ਕਹਿਣ ਲੱਗੇ, ਜਨੇਊ ਆ ਜਿਹੜਾ ਪਹਿਲਾਂ ਮੇਰੇ ਭੈਣ ਦੇ ਗਲ ਵਿੱਚ ਪਾਓ, ਉਹ ਮੇਰੇ ਤੋਂ ਵੱਡੀ ਹੈ। ਇਹ ਕਹਿਣ ਲੱਗੇ ਪੰਡਿਤ ਜੀ, ਜੀ ਇਸ ਨੂੰ ਬੀਬੀਆਂ ਨਹੀਂ ਪਾਉਂਦੀਆਂ, ਸਿਰਫ ਬੰਦੇ ਹੀ ਪਾਉਂਦੇ ਹੈ। ਇਹ ਬੱਚਿਆਂ ਨੂੰ ਕਾਹਨੂੰ ਪਾਇਆ ਜਾਂਦਾ? ਬ੍ਰਾਹਮਣ ਨੂੰ 8 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਇਆ ਜਾਂਦਾ ਸੀ, ਤੇ ਖੱਤਰੇ ਨੂੰ 9 ਸਾਲ ਦੀ ਉਮਰ ਵਿੱਚ, ਵੈਸ਼ ਨੂੰ 11 ਸਾਲ ਦੀ ਉਮਰ ਵਿੱਚ, ਫਿਰ ਬ੍ਰਾਹਮਣ ਨੂੰ ਜਨੇਊ ਪਾਉਣਾ ਜਦੋਂ ਬਸੰਤ ਰੁੱਤ ਵਿੱਚ, ਖੱਤਰੇ ਨੂੰ ਪੱਤਝੜ ਦੇ ਰੁੱਤ ਵਿੱਚ, ਤੇ ਵੈਸ਼ ਨੂੰ ਸਾਉਣ ਭਾਦੋ ਦੇ ਰੁੱਤ ਵਿੱਚ, ਫਿਰ ਬ੍ਰਾਹਮਣ ਨੂੰ ਜਦੋਂ ਜਨੇਊ ਪਾਉਣਾ ਉਦੋਂ 3 ਤਾਰ ਦਾ, ਖੱਤਰੇ ਨੂੰ 2 ਤਾਰ ਦਾ, ਵੈਸ਼ ਨੂੰ 1 ਤਾਰ ਦਾ, ਫਿਰ ਬ੍ਰਾਹਮਣ ਨੂੰ ਜਦੋਂ ਜਨੇਊ ਪਾਉਣਾ ਹੈ ਉਦੋਂ ਰੇਸ਼ਮ ਦਾ, ਖੱਤਰੇ ਨੂੰ ਸੂਤ ਦਾ, ਤੇ ਵੈਸ਼ ਨੂੰ ਮੁੰਜ ਦਾ। ਆਪੇ ਲੜਦਾ ਰਹੂ ਇਹ ਜੇ ਜਨੇਊ ਦੀਆਂ ਵੀ ਵੰਡੀਆਂ ਪਾਈਆਂ ਹੋਈਆਂ ਸੀ। ਮਹਾਰਾਜ ਕਹਿੰਦੇ, ਪੰਡਿਤ ਜੀ ਇਹ ਜਿਹੜਾ ਜਨੇਊ ਆ ਨਾ, ਇਹ ਪਹਿਲਾਂ ਮੇਰੀ ਭੈਣ ਨੂੰ ਪਾਓ। ਉਹ ਕਹਿਣ ਲੱਗਾ, ਜੀ ਬੀਬੀਆਂ ਨੀ ਇਸ ਨੂੰ ਪਾ ਸਕਦੀਆਂ, ਸਾਡਾ ਧਰਮ ਕਹਿੰਦਾ। ਮਹਾਰਾਜ ਕਹਿੰਦੇ, ਜਿਹੜਾ ਜਨੇਊ ਭੈਣ ਤੇ ਭਰਾ ਦੇ ਪਿਆਰ ਵਿੱਚ ਫੁੱਟ ਪਾਉਂਦਾ, ਤੇ ਮੈਂ ਉਹ ਜਨੇਊ ਤਾਂ ਨਹੀਂ ਪਾਉਣਾ। ਸਤਿਗੁਰੂ ਕਹਿਣ ਲੱਗੇ, ਪੰਡਿਤ ਜੀ ਜਿਹੜਾ ਅਸਲੀ ਜਨੇਊ ਆ ਨਾ, ਉਹ ਤਾਂ ਮੈਂ ਪਹਿਨਿਆ ਹੋਏ ਆ, ਜਿਹੜਾ ਜਨੇਊ ਮੈਂ ਪਹਿਨੇ ਆ। ਪੰਡਿਤ ਜੀ ਇਹ ਜਿਹੜਾ ਜਨੇਊ ਹੈ ਇਹ ਮੇਰਾ ਹੋਊਗਾ ਕਿ ਨਹੀਂ? ਕਹਿੰਦਾ, ਹੋਊਗਾ। ਤੇ ਇਹ ਟੁੱਟੂਗਾ ਕਿ ਨਹੀਂ? ਟੁੱਟ ਵੀ ਜਾਣਾ। ਇਹ ਦਰਗਾਹ ਵਿੱਚ ਨਾਲ ਜਾਊਗਾ ਕਿ ਨਹੀਂ? ਇਹ ਕਹਿੰਦਾ, ਨਹੀਂ। ਮਹਾਰਾਜ ਕਹਿੰਦੇ, ਦਰਗਾਹ ਵਿੱਚ ਵੀ ਨਾਲ ਨਹੀਂ ਜਾਣਾ, ਮੇਰਾ ਵੀ ਹੋ ਜਾਣਾ ਇਸ ਨੇ। ਤੇ ਇਹ ਜਨੇਊ ਹੈ ਜਿਹੜਾ ਟੁੱਟ ਵੀ ਜਾਣਾ, ਇਹ ਜਨੇਊ ਆ ਜਿਹੜਾ ਇਹ ਮੈਂ ਨੀ ਪੰਡਿਤ ਜੀ ਪਾਉਣਾ ਗਾ, ਮੇਰਾ ਤਾਂ ਸ੍ਰੀ ਜਨੇਊ ਜਿਹੜਾ ਉਹ ਪਾਇਆ ਹੋਇਆ, ਤੇ ਜਿਹੜਾ ਜਨੇਊ ਮੈਂ ਪਾਇਆ ਨਾ ਉਹ ਦਰਗਾਹ ਵਿੱਚ ਵੀ ਨਾਲ ਜਾਊਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ, ਉਹਨਾਂ ਨੇ ਜਨੇਊ ਜਿੰਨੇ ਵੀ ਬਾਣੀ ਸਤਿਗੁਰੂ ਨੇ ਰਚੀ ਹੈ, ਤੇ ਜਿੰਨੇ ਜਿੰਨੇ ਥਾਵਾਂ ਦੇ ਉੱਤੇ ਗਏ ਹਨ ਸਤਿਗੁਰੂ, ਤੇ ਜਿਹੜੀ ਆਸਥਾ ਜਿਹਦੇ ਵਾਰ ਹੈ, ਇਹ ਤਾਂ ਸਾਰੇ ਵਹਿਮਾਂ ਪਖੰਡਾਂ ਧਰਮਾਂ ਦੇ ਖਿਲਾਫ ਹੈ ਜਿਹੜੀ ਉਹ ਲਿਖੀ ਹੋਈ ਹੈ ਭਾਈ। ਇਹ ਸਾਰੇ ਵਹਿਮ ਖੰਡਨ ਕੀਤੇ ਆਸਥਾ ਜੀ ਦੇ ਵਾਰ ਦੇ ਵਿੱਚ। ਆਸਥਾ ਦੇ ਵਾਰ ਆਸਥਾ ਪੂਰੀਆਂ ਕਰਨ ਵਾਲੇ ਇੱਕ ਰਾਗੀ ਸਿੰਘ ਸੀ, ਉਹ ਕਹਿਣ ਲੱਗਿਆ, ਜੀ ਮੇਰਾ ਇਹ ਕਾਰਨ ਹੈ, ਮੈਨੂੰ ਕਿਤੇ ਕੋਈ ਪ੍ਰੋਗਰਾਮ ਹੋਵੇ ਜਾਂ ਨਾ ਹੋਵੇ, ਮੈਂ ਭਾਵੇਂ ਇਕੱਲਾ ਹੀ ਹੋਵਾਂ ਘਰ ਦੇ ਵਿੱਚ ਜਾਂ ਹੋਰ ਕਿਤੇ ਗਿਆ ਵਾ, ਇਕੱਲਾ ਹੀ ਹੋਵਾਂ। ਕਹਿੰਦਾ, ਮੈਂ 5 ਸਲੋਕ ਆਸਥਾ ਜੀ ਦੀ ਵਾਰ ਦੇ ਇਹ ਪੜ੍ਹਨੇ ਹੀ ਪੜ੍ਹਨੇ ਆ, ਤੇ ਜ਼ਰੂਰ ਪੜ੍ਹਨੇ ਆ, ਤੇ ਮੇਰੇ ਤਾਂ ਕਹਿੰਦਾ ਵਿਹੜੇ ਇਸ ਤਰ੍ਹਾਂ ਤਾਪ ਤੇ ਆਸਥਾ ਜੀ ਦੀ ਵਾਰ ਨੂੰ ਮੈਂ ਨਿਸ਼ਚਾ ਨਾਲ ਪੜ੍ਹਦਾ। ਕਹਿੰਦਾ, ਕਿਸੇ ਗੱਲ ਦੀ ਘਰ ਦੇ ਵਿੱਚ ਕਮੀ ਨਹੀਂ ਰਹੀ, ਜਿਹੜੇ ਸੁਣਦੇ ਹਨ ਉਹਨਾਂ ਦੇ ਵੀ ਨਹੀਂ ਰਹਿੰਦੀ, ਕਿਉਂਕਿ ਆਸਾਂ ਪੂਰੀਆਂ ਕਰ, ਆਸਾਂ ਪੂਰੀਆਂ ਕਰਨ ਵਾਲੇ ਜੋ ਹੋਏ ਸਤਿਗੁਰੂ ਨੇ। ਮੈਂ ਤਾਂ ਕਾਲੋ ਜੀ ਨੇ ਕਿਹਾ, ਪੁੱਤਰ ਕਹਿੰਦੇ ਪਰਿਵਾਰ ਬੈਠ ਕੇ ਸੋਚਣ ਲੱਗੇ ਆ ਵੀ ਆਪਣੇ ਘਰ ਦੇ ਵਿੱਚ ਸਾਧੂ ਬੜੇ ਆਉਂਦੇ ਆ, ਕਿਉਂਕਿ ਸਤਿਗੁਰੂ ਕਹਿੰਦੇ ਸੀ, ਭੈਣੇ ਆਹ ਜਿਹੜਾ ਆਪਣਾ ਤੰਦੂਰ ਆ ਨਾ, ਇਹ ਬੁਝਣ ਨਹੀਂ ਦੇਣਾ ਆਪਾਂ। ਕੋਈ ਵੀ ਸਾਧੂ ਸੰਤ ਮਹਾਤਮਾ ਆਉਂਦੇ, ਉਸ ਨੂੰ ਗਰਮ ਗਰਮ ਪ੍ਰਸ਼ਾਦਾ ਜਿਹੜਾ ਛਕਾ ਕੇ ਆਪਾਂ ਤੋਰਨਾ। ਤੇ ਕਹਿਣ ਲੱਗੇ, ਹਾਂ ਦੇਖੀਏ, ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਉਹ ਕਹਿਣ ਲੱਗੇ, ਆਪਣਾ ਕਰਮ ਹੀ ਹੈ, ਤੇ ਨਾਨਕ ਨੂੰ ਘਰ ਦੇ ਵਿੱਚ ਹੱਟੀ ਪਾ ਦੇ ਤੇ ਆਪੇ ਹੱਟੀ ਦੇ ਆਹਰਾ ਜਿਹੜਾ ਲੱਗਿਆ ਰਹੂਗਾ ਸੌਦਾ ਤੋਲੇ ਜਾਊਗਾ। ਲੋ ਪਿਤਾ ਨੇ 20 ਰੁਪਈਏ ਦੇ ਦਿੱਤੇ, ਨਾਲ ਭਾਈ ਬਾਲਾ ਜੀ ਨੂੰ ਘੱਲਿਆ ਵੇ ਜਾਓ ਬਾਲਾ ਜੀ ਕੋਈ ਚੰਗਾ ਸੌਦਾ ਜਿਹੜਾ ਉਹ ਖਰੀਦ ਕੇ ਲਿਆਓ ਜਿਹੜਾ ਬਹੁਤਾ ਮੁਨਾਫੇ ਵਾਲਾ ਹੋਵੇ ਤੇ ਘਰ ਵਿੱਚ ਨਾਨਕ ਤੈਨੂੰ ਹੱਟੀ ਪਾ ਦੇਈਏ। ਸਤਿਗੁਰੂ ਆਗਿਆਕਾਰ ਬੜੇ ਸਨ, ਜੋ ਪਿਤਾ ਜੀ ਕਹਿੰਦੇ ਸਤਿਗੁਰੂ ਸੀਸ ਨਵਾ ਦਿੰਦੇ ਸਨ। ਲੋ ਆਗਿਆ ਪਾ ਕੇ ਸਤਿਗੁਰੂ ਘਰ ਤੋਂ ਤੁਰਨ ਲੱਗੇ ਆ ਤੇ ਭੈਣ ਨਾਨਕੇ ਅਰਦਾਸਾਂ ਕਰਦੀ ਹੈ ਮੇਰਾ ਵੀਰ ਚੰਗਾ ਸੌਦਾ ਜਿਹੜਾ ਉਹ ਖਰੀਦ ਕੇ ਲਿਆਵੇ, ਘਰ ਵਿੱਚ ਹੱਟੀ ਪਾ ਲਵੇ ਤੇ ਇੱਥੇ ਬੈਠਾ ਰਵੇ। ਕਿਉਂਕਿ ਪਰਿਵਾਰ ਕਹਿੰਦਾ ਜੇ ਇਹਦੇ ਆਪਣੇ ਘਰ ਸਾਧੂ ਬੜੇ ਆਉਂਦੇ ਕਿਤੇ ਸਾਧੂਆਂ ਨਾਲ ਹੀ ਨਾ ਤੁਰ ਜਾਂਦਾ ਹੋਵੇ, ਇਹਦਾ ਖਿਆਲ ਪੋਤੇ ਸਾਧੂਆਂ ਵਾਲੇ ਹਨ। ਆਗਿਆ ਪਾ ਕੇ ਗੁਰੂ ਦੇ ਚੱਲ ਪਏ ਚੂੜ ਤਾਣੇ ਵੱਲ ਕਰਨੀ ਤਿਆਰੀ।
1: ਆਗਿਆ ਪਾ ਕੇ ਗੁਰੂ ਜੀ ਚੱਲ ਪਏ

0: बाला जी नो महाराज कहन लगे इस पिता ने कहो जा सफलता खरीदन वास्ते क्या से ते बाला कहन लग्या पिता ने क्या सी भी जिदे विच बहुता मुनाफा होवे ना ओ सौदा तुझे खरीद के लियाना है। 20 रुपये पिता ने दते उदो 20 रुपये किड्डी वड्डी रकम होगी। आ मेरे सुर दे विच मैं वेखिया ये 4 रुपये ते 5 रुपये जिहड़ी कणक हुंदी है इक मण हुंदी सी इक मण आ क्वांटला ने पा तो हुण चले आना उदो इक मण हुंदी सी 4 रुपये आ जिहड़े ये मसां बणदे हुंदे सीगे ते मिस्त्री दे दिहाड़ी आ जिहड़े ओ 2.5 रुपये हुंदे सी ते मैं वेखिया कुर्ता पजामा सत्तां उदो आने दुआने हुंदे सी ते पाइयां ढेले हुंदे सीगे सत्तां कुर्ता पजामा बन जांदा सी असीं सादा जिहा कपड़ा हुंदा सी हुण वर्गियां नहीं गोस्तियां चलियां उदो ते कहिंदे 20 रुपये बहुत वड्डी रकम हुंदी सी उस वेले ते 20 रुपये कहने कहो जा कहने बहुता चंगा सौदा होवे ते मुनाफा बड़ा होवे ओ सौदा खरीदना ते महाराज ने वेखिया महाराज कहन लगे भी सौदा जरा मैनू ता चंगा लगदा है भी आ भुखे साधु है जेड़े काल पिया होए है गरीब गुरबे है जेड़े ओ भी भुखे है ते आपां ਇਹ ਸੌਦਾ ਖਰੀਦੀਏ ਜਿੰਨਾ ਸੌਦਾ ਖਰੀਦਣਾ ਰਸ ਪਾਣੀ ਗੁਰੂ ਦਾ ਲੰਗਰ ਆ ਜਿਹੜਾ ਹੈ ਤਿਆਰ ਕਰਕੇ ਤੇ ਗਰੀਬ ਗੁਰਬਿਆਂ ਨੂੰ ਸਾਧੂ ਸੰਤ ਮਹਾਤਮਾ ਨੂੰ ਆਪਾਂ ਛਕਾ ਦੇਈਏ ਇਹਦਾ ਫਾਇਦਾ ਇੱਥੇ ਵੀ ਹੋਊਗਾ ਤੇ ਅਗਲੇ ਜਹਾਨ ਵਿੱਚ ਵੀ ਵਾਧੇ ਵਾਲਾ ਸੌਦਾ ਹੋਊਗਾ ਇਹਦਾ ਬਹੁਤਾ ਮੁਨਾਫਾ ਜਿਹੜਾ ਹੋਣਾ ਹੈ ਆਹ ਸੌਦਾ ਨਾ ਖਰੀਦ ਲਈਏ ਭਾਈ ਬਾਲਾ ਦੇ ਕਹਿਣ ਲੱਗੇ ਸਤਿਗੁਰੂ ਤੁਹਾਡੀ ਸਲਾਹ ਹੈ ਜਿਵੇਂ ਸਲਾਹ ਕਰੋ ਸਤਿਗੁਰੂ ਨੇ ਸੌਦਾ ਖਰੀਦਿਆ 3 ਦਿਨ ਗੁਰੂ ਦਾ ਲੰਗਰ ਆ ਜਿਹੜਾ ਉਹ ਛਕਾ ਕੇ ਤੇ ਮਹਾਰਾਜ ਵਾਪਸ ਆ ਗਏ ਹਨ ਤੇ ਬਾਲਾ ਜੀ ਘਰੇ ਆਏ ਹਨ ਤੇ ਸਤਿਗੁਰੂ ਭਾਈ ਬਾਲਾ ਜੀ ਦੇ ਖੂਹ ਦੇ ਉੱਤੇ ਬੈਠ ਗਏ ਹਨ ਸਿਮਰਨ ਕਰਨ ਲੱਗੇ ਹਨ ਤੇ ਪੁੱਛਿਆ ਪਿਤਾ ਨੇ ਬਾਲਾ ਜੀ ਸੌਦਾ ਜਿਹੜਾ ਉਹ ਕਾਹਦੇ ਉੱਤੇ ਆ ਰਿਹਾ ਕਾਹਦੇ ਉੱਤੇ ਸੌਦਾ ਜਿਹੜਾ ਉਹ ਆ ਰਿਹਾ ਇਹ ਕਹਿਣ ਲੱਗੇ ਚੁੱਪ ਜੇ ਕਰ ਗਿਆ ਭਾਈ ਬਾਲਾ ਕਹਿੰਦੇ ਦੱਸੋ ਊਠਾਂ ਤੇ ਆ ਰਿਹਾ ਗੱਡਿਆਂ ਤੇ ਆ ਰਿਹਾ ਤੇ ਸਾਰੇ ਗੱਲ ਭਾਈ ਬਾਲਾ ਜੀ ਨੇ ਦੱਸ ਦਿੱਤੀ ਵੀ ਸਤਿਗੁਰੂ ਨੇ ਤਾਂ ਸੌਦਾ ਜਿਹੜਾ ਖਰੀਦ ਕੇ ਭੁੱਖਿਆਂ ਦੀ ਸੇਵਾ ਕਰਕੇ ਸਾਧੂਆਂ ਦੀ ਸੇਵਾ ਕਰਕੇ ਗਰੀਬਾਂ ਦੀ ਸੇਵਾ ਕਰਕੇ ਆ ਗਏ ਆ ਤੇ ਸੌਦਾ ਜਿਹੜਾ ਕੋਈ ਆ ਰਿਹਾ ਨੀਗਾ ਤੇ ਤੁਹਾਨੂੰ ਕਰੋੜ ਚ ਆਇਆ ਕਹਿਣ ਲੱਗਿਆ ਚਲੋ ਪੁੱਛੀਏ ਤਾਂ ਸਹੀ ਵੀ ਤੁਸੀਂ ਨਾਨਕ ਇਹ ਕੀ ਕੰਮ ਦਿੱਤਾ ਤੇ ਕਹਿੰਦੇ ਚਲੇ ਗਿਆ ਪਿਤਾ ਦੀ ਦਵਾ ਦਾ ਤੇ ਮਨ ਵਿੱਚ ਸ਼ਾਂਤੀ ਆ ਜਿਹੜੀ ਹੈ ਨੀ ਸੀਗੀ ਪਿਤਾ ਜੀ ਪੁੱਛਣ ਲੱਗੇ ਹੈ ਸੱਚੇ ਪਾਤਸ਼ਾਹ ਨੂੰ ਇਹ ਦੱਸ ਕਿਹੜਾ ਸੌਦਾ ਲਿਆਂਦਾ ਖਰੀਦ ਕੇ 20 ਰੁਪਈਏ ਸੀ ਜਿਹੜੇ ਉਹ ਕਿੱਥੇ ਗਾ ਲਿਆ ਕੀ ਪੁੱਛਣ ਲੱਗੇ ਆ ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਨ ਲੱਗੇ
1: ਆ ਗਿਆ ਵਿੱਚ ਕੱਟੇ ਦੇ ਕਮਾਈ ਕੱਟ ਕੇ ਦੱਸ ਮੈਨੂੰ ਲਿਆਂਦਾ ਕੀ ਮਨਾਫਾ ਕੱਟ ਕੇ

माता जी ने, माता त्रिपता जी ने इन्हां ने नानके नूं कहा, जान नानके जाओ तुहाडे पिता जी नानक नूं मारना किते, ओह गुस्से विच गए आ ते कहिंदे सतगुरु दे मैं तो कालू जी ने इक चपेड़ मारी है, कहिंदे धरती ते आकाश ते जिहड़े ओह कंब गए, कहिंदे अकाल पुरख दा सिंघासन से जिहड़ा ओह डोले है ते अपने वीर नूं गल ना ला लिया। ਭੈਣ ਨਾਨਕੀ ਕਹਿਣ ਲੱਗੀ, ਪਿਤਾ ਤੂੰ ਇਸ ਨੂੰ ਆਪਦਾ ਪੁੱਤਰ ਸਮਝ ਕੇ ਮਾਰਨ ਲੱਗੇ ਹੋ, ਨਾਨਕੇ ਦਾ ਵੀਰ ਸਮਝ ਕੇ ਮਾਰਨ ਲੱਗੇ, ਅਕਾਲ ਪੁਰਖ ਦਾ ਰੂਪ ਹੈ, ਜੇ ਤੇਰੇ ਘਰ ਵਿੱਚੋਂ ਇੱਕ ਵਾਰੀ ਰੁਸ ਕੇ ਚਲਿਆ ਗਿਆ ਤੇ ਫਿਰ ਤੂੰ ਇਹਦਾ ਮੂੰਹ ਵੇਖਣ ਨੂੰ ਤਰਸਿਆ ਕਰੇਗਾ। ਭੈਣ ਤੇ ਭਰਾ ਦਾ ਪਿਆਰ ਬੜਾ ਹੁੰਦਾ ਹੈ, ਥੋੜੇ ਦਿਨ ਭੈਣਾਂ ਕੋਲੇ ਵੀਰ ਨਾ ਜਾਣ, ਭੈਣਾਂ ਪੰਜਾਬ ਵਿੱਚ ਤਾਂ ਵੇਖੀਆ ਕੋਠਿਆਂ ਦੀਆਂ ਛੱਤਾਂ ਉੱਤੇ ਚੜ ਕੇ ਉਡੀਕਦੀਆਂ, ਕਹਿੰਦੀਆਂ ਕਾਵਾਂ ਐਵੇਂ ਕਾਵਾਂ ਨੂੰ ਉਡਾਉਣਗੀਆਂ, ਕਾਵਾਂ ਜੇ ਉੱਡ ਜਾਏ ਤਾਂ ਤੈਨੂੰ ਚੂਰੀ ਪਾਵਾਂ, ਮੇਰਾ ਵੀਰ ਨਾ ਆਉਂਦਾ ਮੈਨੂੰ ਦੱਸ, ਪਤਾ ਲਿਆ ਕੇ ਦੱਸ। ਜਿਹਨਾਂ ਭੈਣਾਂ ਦੇ ਕੋਈ ਵੀਰ ਨਹੀਂ ਹੁੰਦਾ ਉਹ ਲੋਕ ਗੀਤਾਂ ਵਿੱਚ ਆ ਕੇ ਅਰਦਾਸ ਕਰਦੀ ਹੈ, ਕਹਿੰਦੀ ਹੈ ਇੱਕ ਵੀਰ ਦੇਵੀ ਮੇਰਾ ਬਾ, ਮੈਨੂੰ ਸਾਰੀ ਉਮਰ ਦੇ ਮਾਪੇ ਲੋ ਪਿਤਾ ਨੂੰ ਭੈਣ ਨਾਨਕੀ ਕੀ ਕਹਿਣ ਲੱਗੀ ਆਪਣੇ ਗੱਲ ਦੇ ਨਾਲ ਲਾ ਕੇ ਸੁਣੋ, ਤੁਹਾਡੀ ਜੱਥਾ ਕਿਉਂ ਬਿਆਨ ਕਰਦਾ।

0: ਸਤਿਗੁਰੂ 20 ਰੁਪਈਆਂ ਦਾ ਸੌਦਾ ਲੈਣ ਵਾਸਤੇ ਗਏ, ਸਾਧੂਆਂ ਨੂੰ ਖਵਾਏ, ਘਰੇ ਆਏ ਸਾਧੂ ਉਹਨਾਂ ਨੂੰ 20 ਰੁਪਈਏ ਦਾਨ ਕਰ ਦਿੱਤੇ। ਕੋਈ ਵੀ ਘਰ ਵਿੱਚ ਆਉਂਦਾ ਨਹੀਂ ਸੀ ਸਤਿਗੁਰੂ ਉਸ ਨੂੰ ਸਾਧੂ ਨੂੰ ਖਾਲੀ ਨਹੀਂ ਸੀ ਮੋੜਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਥਾ ਜਿਹੜੀ ਵਿਚਿੱਤਰ ਨਾਟਕ ਵਿੱਚ ਜਿੱਥੇ ਉਹਨਾਂ ਨੇ ਆਪਦੀ ਕਥਾ ਲਿਖੀ ਹੈ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਵੀ ਲਿਖੀ ਹੈ। ਆਪਾਂ ਰਾਤ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਮਹਾਰਾਜ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕੋਈ ਗਰੀਬ ਨਹੀਂ ਸੀ। ਉਹਨਾਂ ਦੇ ਹਿੱਸੇ ਵਿੱਚ ਕਹਿੰਦੇ ਬਹੁਤ ਸਾਰੇ ਪੈਸੇ ਜਿਹੜੀ ਉਹਨਾਂ ਨੇ ਆਪਣੇ ਵਿਚਿੱਤਰ ਨਾਟਕ ਆ ਜਿਹੜੀ ਰਚਨਾ ਜਿਹੜੀ ਉਹਦੇ ਵਿੱਚ ਲਿਖੀ। ਆਪਾਂ ਰਾਤ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਰ ਸੁਣਾਂਗੇ। ਸਮਾਂ ਜਿਹੜਾ ਹੋ ਗਿਆ, ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਦੇ, ਵੀਰਾਂ ਦੇ, ਬੱਚਿਆਂ ਦੇ, ਬਜ਼ੁਰਗਾਂ ਦੇ, ਸਭ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਿਲੋਂ ਕਰੋ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਪਿਆਰ ਨਾਲ ਫਤਿਹ ਕਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਮੋਦੀ ਖਾਨੇ ਦਾ ਕੰਮ ਆ ਜਿਹੜਾ ਉਹ 13 ਹਾਂ 13 ਹਾਂ ਕਹਿ ਕੇ ਤੋੜੇ ਹੈ। ਤੇ ਹੁਣ ਸਤਿਗੁਰੂ ਕਹਿੰਦੇ ਨੇ ਤਿਆਰੀ ਕਰਨ ਲੱਗੇ ਹਨ, ਤਿਆਰੀ ਬਾਹਰ ਪਹਿਲੀ ਉਦਾਸੀ ਤੇ ਤੁਰਨ ਦੀ ਤਿਆਰੀ ਕਰਨ ਲੱਗੇ ਹੈ। ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਵਿੱਚ ਐਸੀ ਇੱਕ ਅਨੁੱਖ ਖੂਹ ਸੀ ਜਿਸ ਖੂਹ ਨੇ ਬੈਠ ਕੇ ਸਤਿਗੁਰੂ ਨੂੰ ਕਹਿੰਦੇ ਹੱਟੀ ਨਾ ਕਰਨ ਦਿੱਤੀ, ਹਲ ਨਾ ਵਾਹੁਣ ਦਿੱਤਾ। ਅਤੇ ਕਹਿੰਦੇ ਸਤਿਗੁਰੂ ਹੁਣ ਤੁਰਨ ਲੱਗੇ। ਮਹਾਰਾਜ ਕਹਿੰਦੇ ਰਾਏ ਬਲਾਰ ਜੀ ਵੀ ਆਏ ਹੈ, ਮਾਤਾ ਪਿਤਾ ਜੀ ਵੀ ਆਏ ਹਨ, ਅਤੇ ਸਾਰਾ ਬੇਦੀ ਪਰਿਵਾਰ ਵੀ ਇਕੱਠਾ ਹੋਏ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਦੌਲਤ ਖਾਨ ਨੇ ਇਹ ਵੀ ਆਖਿਆ ਜੀ ਸਤਿਗੁਰੂ ਹੁਣ ਤੁਸੀਂ ਇਸ ਇੱਥੋਂ ਜਾਓ ਨਾ, ਤੇ ਤੁਸੀਂ ਇੱਥੇ ਰਹੋ। ਮਹਾਰਾਜ ਕਹਿਣ ਲੱਗੇ ਅਸੀਂ ਨੌਕਰੀ ਨਹੀਂ ਕਰਨੀ ਹੁਣ ਤੇਰੀ। ਕਹਿੰਦਾ ਸੱਚੇ ਪਾਤਸ਼ਾਹ ਹੁਣ ਤਾਂ ਮੈਂ ਤੁਹਾਡਾ ਨੌਕਰ ਹੈ, ਤੁਸੀਂ ਨਹੀਂ ਮੇਰੇ ਨੌਕਰ, ਤੇ ਤੁਸੀਂ ਨਾ ਜਾਓ। ਸੁਰਦੇ ਨਾਲ ਸੁਰ ਹੋਇਆ ਹੋਇਆ, ਰਾਗ ਨਾਲ ਸੁਰ ਹੋਇਆ ਭਾਈ ਮਰਦਾਨਾ ਜੀ ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਤੁਰ ਲੱਗੇ ਹੈ। ਕਹਿੰਦੇ ਕਹਿੰਦੇ ਵਿਸਾਖੀ ਦਾ ਦਿਨ ਸੀਗਾ, ਸੰਗਰਾਂਦ ਦਾ ਪਵਿੱਤਰ ਦਿਹਾੜਾ ਸੀ, ਜਦੋਂ ਮਹਾਰਾਜ ਨੇ ਤੁਰ ਲੱਗੇ ਹਨ। ਤੇ ਕਹਿੰਦੇ ਸਾਡੇ ਮਾਤਾ ਜੀ ਗੁਰੂ ਦੇ ਮਹਿਲ ਸੁਲੱਖਣੀ ਜੀ ਨੇ ਬੇਨਤੀ ਕੀਤੀ, ਭੈਣ ਨਾਨਕੇ ਨੂੰ ਭੈਣੇ, ਵੱਡੀਆਂ ਭੈਣਾਂ ਦਾ ਆਖਾ ਵੀਰ ਮੰਨ ਜਾਂਦੇ ਹੈ, ਤੇ ਤੁਸੀਂ ਆਖੋ ਗੁਰੂ ਨਾਨਕ ਸਾਹਿਬ ਮਹਾਰਾਜ ਬਾਹਰ ਨਾ ਜਾਣ, ਸਤਿਗੁਰੂ ਨੂੰ ਪਹਿਲੀ ਉਦਾਸੀ ਤੇ ਤੁਰ ਲੱਗੇ ਹੈ। ਭੈਣ ਨੇ ਆਖਿਆ ਵੀਰ ਤੁਸੀਂ ਨਾ ਜਾਓ। ਤੇ ਕਹਿੰਦੇ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਇਹ ਛੋਟੇ ਛੋਟੇ ਸਨ, ਉਹਨਾਂ ਨੂੰ ਨਾਲ ਲੈ ਕੇ ਭੈਣ ਕਹਿਣ ਲੱਗੀ ਹੈ ਵੀਰ ਜੀ ਤੁਸੀਂ ਤਾਂ ਹੁਣ ਚੱਲੇ ਹੋ, ਤੇ ਇਹ ਬੱਚੀ ਆ ਜਿਹੜੇ ਕਿਹਦੀ ਗੋਦੀ ਦਾ ਨਿੱਕ ਮਾਨਣਗੇ। ਸਤਿਗੁਰੂ ਕਹਿਣ ਲੱਗੇ ਭੈਣ ਤੇਰੀ ਗੋਦੀ ਅਸੀਂ ਅਕਾਲ ਪੁਰਖ ਪਾਸੋਂ ਇਸੇ ਵਾਸਤੇ ਖਾਲੀ ਰਖਾਈ ਹੈ, ਇਹ ਤੇਰੀ ਗੋਦੀ ਦਾ ਨਿੱਕ ਮਾਨਣਗੇ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਭੈਣ ਨਾਨਕੀ ਬੇਨਤੀ ਕਰਨ ਲੱਗੀ ਹੈ, ਕੀ ਕਹਿਣ ਲੱਗੀ ਹੈ? ਬੜਾ ਭੈਣ ਦਾ ਸਤਿਕਾਰ ਕਰਦੇ ਸੀ, ਬੇਬੇ ਜੀ ਕਹਿ ਕੇ ਬੁਲਾਉਂਦੇ ਸੀ। ਸੁਲਤਾਨਪੁਰ ਲੋਧੀ ਦੇ ਵਿੱਚ ਵੀ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਬੇਬੇ ਨਾਨਕੀ ਲਿਖਿਆ ਹੋਇਆ ਹੈ। ਕਹਿੰਦੇ ਨੇ ਭੈਣ ਨਾਨਕੀ ਹੁਣ ਕਹਿਣ ਲੱਗੀ ਆਪਣੇ ਵੀਰ ਨੂੰ, ਕੀ ਕਹਿਣ ਲੱਗੀ ਹੈ? ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ।

ਓ ਪੁੱਟਾ ਪਿੱਤਾ ਤੇਰਾ ਵੀਰ ਵੇ

ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਪਹਿਲੇ ਉਦਾਸੀ ਉੱਤੇ ਤੁਰੇ ਹਨ। ਮਹਾਰਾਜ ਏਮਨਾਬਾਦ ਵਿੱਚ ਪੁੱਜੇ ਹਨ। ਇੱਥੇ ਭਾਈ ਲਾਲੋ ਜੀ ਦੇ ਬਾਰ ਦੇ ਅੱਗੇ ਜਾ ਕੇ ਸਤਿਗੁਰੂ ਖੜੋ ਗਏ ਹਨ। ਮਹਾਰਾਜ ਨੇ ਆਵਾਜ਼ ਮਾਰੀ, ਭਾਈ ਲਾਲੋ। ਭਾਈ ਲਾਲੋ ਆਪਣੇ ਕਿਰਤ ਵਿੱਚ ਰੁੱਝਿਆ ਹੋਇਆ ਸੀ, ਕਹਿੰਦੇ ਕਿੱਲੇ ਘੜੀ ਜਾ ਰਿਹਾ ਸੀ। ਸਤਿਗੁਰੂ ਨੇ ਆਵਾਜ਼ ਮਾਰੀ ਜਦੋਂ ਅਤੇ ਇਹ ਦੇਖਿਆ, ਇਸਨੇ ਕਹਿਣ ਲੱਗਿਆ, ਮਹਾਰਾਜ ਤੁਸੀਂ ਚੰਗੇ ਸਾਧੂ ਹੋ ਤੇ ਤੁਸੀਂ ਮੇਰੇ ਘਰ ਵਿੱਚ ਭੁਲੇਖੇ ਨਾਲ ਤਾਂ ਨਹੀਂ ਆ ਗਏ। ਮੇਰੇ ਤਾਂ ਮੱਥੇ ਉਹ ਲੱਗਦਾ, ਮੈਨੂੰ ਤਾਂ ਸ਼ੂਦਰ ਕਹਿ ਕੇ ਬੁਲਾਉਂਦੇ ਆ, ਉਹ ਲੱਗਦਾ ਮੇਰੇ ਮੱਥੇ ਜਿਹਨੇ ਕੋਈ ਕੰਮ ਕਾਰ ਕਾਜ ਵਿਹਾਜ ਮੇਰੇ ਤੋਂ ਕਰਾਉਣਾ ਹੋਵੇ, ਹੋਰ ਤਾਂ ਕੋਈ ਮੇਰੇ ਕੋਲ ਆਉਂਦਾ ਹੀ ਨਹੀਂ ਗਾ, ਤੁਸੀਂ ਭੁਲੇਖੇ ਨਾਲ ਮੇਰੇ ਕੋਲ ਆ ਗਏ। ਸਤਿਗੁਰੂ ਕਹਿਣ ਲੱਗੇ, ਭਾਈ ਲਾਲੋ ਤੇਰੀ ਮੇਰੀ ਪ੍ਰੀਤ ਆ ਨਾ ਜਿਹੜੀ, ਉਹ ਤਾਂ ਸੱਤ ਜਨਮ ਤੋਂ ਤੁਰੀ ਆਉਂਦੀ। ਸੱਤ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਈ ਲਾਲੋ ਦਾ ਨਾਂ ਆਉਂਦਾ। ਗਿਆਨੀ ਜੀ ਨੇ ਲਿਖਿਆ ਬਾਣੀ ਗ੍ਰਿਹਰਾ, ਉਹਨਾਂ ਨੇ ਲਿਖਿਆ ਗਿਆਨੀ ਨਰੈਣ ਸਿੰਘ ਜੀ, ਉਹਨਾਂ ਨੇ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਈ ਲਾਲੋ ਦਾ ਨਾਂ ਜਿਹੜਾ ਉਹ ਸੱਤ ਵਾਰੀ ਆਉਂਦਾ, ਤੇ 99 ਬੋਲੀਆਂ ਦਾ ਜ਼ਿਕਰ ਹੈ ਜਿਹੜਾ ਯਾਨੀ

ਹੈ, ਇਸ ਵਾਸਤੇ ਅਸੀਂ ਤਾਂ ਤੈਨੂੰ ਇੱਥੇ ਮਿਲਣ ਵਾਸਤੇ ਆਏ ਹਾਂ। ਮਹਾਰਾਜ ਕਹਿੰਦੇ ਇਹ ਲੱਕੜਾਂ ਹੀ ਘੜੀ ਜਾਣਾ, ਕਿਲੇ ਘੜੀ ਜਾਣਾ, ਇਹ ਮਨ ਵੀ ਘੜੇ ਆ, ਇਹਦੇ ਪਾਠ ਖੁੱਲੇ ਹਨ। ਸਤਿਗੁਰੂ ਮਹਾਰਾਜ ਇਸ ਤੇ ਘੜੇ ਸਵਾ ਮਹੀਨਾ ਰਹੇ ਹਨ। ਇੱਥੇ ਇੱਕ ਬਹੁਤ ਵੱਡਾ ਹੰਕਾਰੀ ਬੰਦਾ ਮਲਕ ਭਾਗੋ ਰਹਿੰਦਾ ਸੀ, ਉਸਨੇ ਬਰਮ ਭੋਜ ਕੀਤਾ। ਬਰਮ ਭੋਜ ਵਿੱਚ ਸਾਰੇ ਸਾਧੂ ਸੰਤ ਮਹਾਤਮਾ ਜਿਹੜੇ ਉਹ ਸੱਦੇ ਹਨ, ਮੇਰੇ ਬਰਮ ਭੋਜ ਵਿੱਚ ਸਾਰੇ ਆਓ, ਸਾਰੇ ਗਏ ਹਨ। ਇਹ ਪੁੱਛਿਆ ਇਸਨੇ ਵੀ ਕੋਈ ਰਹਿੰਦਾ ਤਾਂ ਨਹੀਂ ਸਾਧੂ ਜਿਹੜਾ ਮੇਰੇ ਬਰਮ ਭੋਜ ਵਿੱਚ ਨਾ ਆਇਆ ਹੋਵੇ। ਇਹ ਕਹਿਣ ਲੱਗੇ ਜੀ ਇੱਕ ਹੈ ਤਪਾ, ਨਾਨਕ ਤਪਾ, ਉਹ ਭਾਈ ਡਾਲੋ ਦੇ ਘਰ ਵਿੱਚ ਠਹਿਰਿਆ ਹੋਇਆ, ਤੇ ਤੁਸੀਂ ਉਹ ਨੀ ਇਸ ਬਰਮ ਭੋਜ ਵਿੱਚ ਆਇਆ, ਕਿਉਂ ਨੀ ਆਇਆ? ਜਾਂ ਉਹ ਸੱਦ ਕੇ ਲਿਆਓ, ਮੇਰਾ ਤਾਂ ਹੁਕਮ ਹੀ ਦੇਣਾ, ਤੁਸੀਂ ਬੇਨਤੀ ਕਰਨੀ ਹੈ। ਸਾਰੇ ਸਾਧੂ ਆਏ ਹੈ, ਉਹ ਤਪਾ ਜਿਹੜਾ ਨਾਨਕ ਤਪਾ ਉਹ ਕਿਉਂ ਨੀ ਆਇਆ? ਲਓ ਇਹ ਪੰਜਾ ਬ੍ਰਾਹਮਣ ਸੀ ਜਿਹੜਾ ਇਹ ਆ ਕੇ ਭਾਈ ਲਾਲੋ ਦੇ ਘਰ ਵਿੱਚ ਸਤਿਗੁਰੂ ਨੂੰ ਬੇਨਤੀ ਕਰਨ ਲੱਗੇ ਹੈ। ਕਹਿਣ ਲੱਗਿਆ ਜੀ ਮੇਰਾ ਜੀ ਮੇਰੀ ਸਰਕਾਰ ਆ ਜਿਹੜੀ ਇਹ ਤੁਹਾਨੂੰ ਯਾਦ ਕਰਦੀ ਹੈ, ਤੇ ਤੁਸੀਂ ਬਰਮ ਭੋਜ ਦੇ ਵਿੱਚ ਚੱਲੋ। ਲਓ ਇਸ ਨੇ ਆ ਕੇ ਕੀ ਆਖਿਆ ਸਤਿਗੁਰੂ ਨੇ? ਪੰਜੇ ਬ੍ਰਾਹਮਣ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਢਾਡੀ ਜੱਤਾ ਕਿਉਂ ਬਿਆਨ ਕਰਦਾ?

ਬਾਦਸ਼ਾਹ ਮਹਾਰਾਜ ਪਾਤਸ਼ਾਹ ਜਦੋਂ ਤੀਸਰੀ ਵਾਰੀ ਬ੍ਰਹਮ ਭੋਜ ਦਾ ਵਿਜਾ ਸੱਦਾ ਜਿਹੜਾ ਆ ਗਿਆ ਨਾ, ਸਤਿਗੁਰੂ ਕਹਿਣ ਲੱਗੇ ਚੱਲ ਭਾਈ ਲਾਲੋ, ਹੁਣ ਆਪਾਂ ਮਲਕ ਭਾਗੋ ਦੇ ਘਰੇ ਚੱਲਣਾ। ਮਲਕ ਭਾਗੋ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਤੁਸੀਂ ਹੁਣ ਬਹੁਤ ਵੱਡੇ ਘਰ ਚੱਲੇ ਹੋ, ਬੜਾ ਅਮੀਰ ਬੰਦਾ, ਤੇ ਉੱਥੇ ਜਾ ਕੇ ਕਿਤੇ ਮੈਨੂੰ ਇਸ ਗਰੀਬ ਨੂੰ ਵਿਸਾਰ ਨਾ ਦੇਣਾ, ਮੇਰੀ ਕੁੱਲੀ ਆ ਜਿਹੜੀ ਇਸ ਨੂੰ ਵਿਸਾਰ ਨਾ ਦੇਣਾ। ਧੰਨ ਭਾਈ ਲਾਲੋ ਕਿਰਤੀ ਅਤੇ ਕਿਸਾਨ ਦਸਾਂ ਨੌਂ ਦੀ ਕਿਰਤ ਕਰਨ ਵਾਲਾ ਹੁਣ ਸਤਿਗੁਰੂ ਨੂੰ ਬੇਨਤੀ ਕਰਨ ਲੱਗਿਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਤੁਸੀਂ ਮਹਿਲ ਅਟਾਰੀਆਂ ਦੇ ਵਿੱਚ ਚੱਲੇ ਹੋ, ਉੱਥੇ ਜਾ ਕੇ ਇਸ ਗਰੀਬ ਨੂੰ ਕਿਤੇ ਵਿਸਾਰ ਨਾ ਦੇਣਾ। ਸਤਿਗੁਰੂ ਕਹਿਣ ਲੱਗੇ ਤੇਰੀ ਜਿਹੜੀ ਕੁੱਲੀ ਆ ਨਾ ਭਾਈ ਲਾਲੋ, ਉਹ ਮਹਿਲ ਅਟਾਰੀਆਂ ਦੇ ਨਾਲ ਚੰਗੀ ਹੈ, ਇਹ ਧਰਮ ਦੀ ਕਿਰਤ ਕਰਕੇ ਬਣੀ ਹੋਈ ਹੈ। ਉਹ ਹੰਕਾਰੀ ਬੰਦੇ ਹੈ। ਇੱਕ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਭਾਈ ਲਾਲੋ ਨੂੰ ਕਹਿਣ ਲੱਗੇ ਹੈ, ਤੇ ਭਾਈ ਲਾਲੋ ਜੀ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ ਸਤਿਗੁਰੂ ਨੂੰ, ਕਹਿਣ ਲੱਗਿਆ ਸਤਿਗੁਰੂ ਵੇਖਿਓ ਕਿਤੇ ਇਸ ਗਰੀਬ ਨੂੰ ਉੱਥੇ ਜਾ ਕੇ ਵਿਸਾਰ ਨਾ ਦੇਣਾ। ਕੀ ਕਹਿਣ ਲੱਗਿਆ ਮਹਾਰਾਜ ਨੂੰ ਸੁਣੋ ਤੁਹਾਡੀ ਗੱਲ।

ਸਤਿਗੁਰੂ ਬ੍ਰਹਮ ਭੋਜ ਦੇ ਵਿੱਚ ਚਲੇ ਗਏ। ਮਾਲਕ ਭਾਗੋ ਕਹਿਣ ਲੱਗਿਆ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਿਆ, ਜੀ ਤੁਸੀਂ ਤਾਂ ਮੈਨੂੰ ਚੰਗੇ ਕੋਈ ਰਾਗੀ ਲੱਗਦੇ ਹੋ, ਗਵੱਈਏ ਲੱਗਦੇ ਹੋ, ਕਿਸੇ ਰਾਜੇ ਮਹਾਰਾਜੇ ਦੇ ਨੌਕਰ ਲੱਗਦੇ ਹੋ ਤੁਸੀਂ ਤਾਂ। ਇਹੋ ਜਿਹੇ ਸ਼ਬਦ ਆ ਜਿਹੜੇ ਪੜ੍ਹਦੇ ਹੋ ਮਿੱਠੇ ਮਿੱਠੇ ਰਾਗਾਂ ਦੇ ਵਿੱਚ, ਤਨਖਾਹ ਕਿੰਨੀ ਕੁ ਲੈਂਦੇ ਹੋ? ਸਤਿਗੁਰੂ ਕਹਿਣ ਲੱਗੇ ਤਨਖਾਹ ਤਾਂ ਬਹੁਤ ਜ਼ਰੂਰੀ ਹੈ ਨਾ, ਆਪਣੇ ਬਾਲ ਬੱਚੇ ਦਾ ਪਾਲਣ ਪੋਸ਼ਣ ਕਰਨ ਵਾਸਤੇ ਬਹੁਤ ਜ਼ਰੂਰੀ ਹੈ। ਆ ਜਿਹੜਾ ਹੁਣ ਢਾਡੀ ਸਿੰਘ ਪੜ੍ਹ ਰਹੇ ਆ ਰਾਗ, ਇਹ ਸਤਾਰੇ ਰਾਗ ਦੇ ਵਿੱਚੋਂ ਸਤਾਰੇ ਦੇ ਵਿੱਚੋਂ ਕੁਝ ਅੰਸ਼ ਬਦਲ ਕੇ ਉਸਨੂੰ ਇਸ ਦਾ ਰੂਪ ਆ ਜਿਹੜਾ ਦਿੱਤਾ ਗਿਆ। ਇਸ ਤੋਂ ਪਹਿਲਾਂ ਰਾਗ ਜਿਹੜਾ ਗਾਇਆ ਸੀ ਢਾਡੀ ਰਾਗ, ਉਹ ਪੌੜੀ ਰਾਗ ਸੀ। ਅਜੇ ਵਾਰਾਂ ਜਿਹੜੀਆਂ ਇਹ ਗਾਉਣੇ ਆ, ਸ਼ੋਕ ਮਿਰਜੇ ਸਤਾਰੇ ਪੂਰਨ ਕੌਲਾਂ, ਇਹ ਪੁਰਾਣੀਆਂ ਢਾਡੀ ਰਾਗ ਦੇ ਦਿੱਤਾ। ਤੇ ਅਸੀਂ ਆ ਜਿਹੜੀਆਂ ਫਿਲਮੀ ਤਰਜ ਹੈ ਇਹਦੇ ਬਹੁਤ ਵਿਰੁੱਧ ਵਿਰੁੱਧ ਹੈ, ਕਿਉਂਕਿ ਜਦੋਂ ਫਿਲਮੀ ਤਰਜ ਬੋਲੀ ਦੀ ਹੈ ਤੇ ਸੁਣਨ ਵਾਲੇ ਦੀ ਨਿਗਾਹ ਜਿਹੜੀ ਉਹ ਫਿਲਮਾਂ ਚ ਚਲੀ ਜਾਂਦੀ ਹੈ। ਆਪਾਂ ਢਾਡੀ ਸਿੰਘ ਆਪਾਂ ਤੋਂ ਸੁਣ ਰਹੇ ਹਾਂ, ਕਹਿਣ ਲੱਗਾ ਜੀ ਤਨਖਾਹ ਕਿੰਨੀ ਕੁ ਲੈਂਦੇ ਹੋ? ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਉਸਨੂੰ ਉਪਦੇਸ਼ ਕਰਨ ਲੱਗੇ ਅਮਰਤ ਭਾਗੋ ਨੂੰ, ਕੀ ਕਹਿੰਦੇ ਹਨ? ਸੁਣੋ ਢਾਡੀ ਕਰਦੇ।

ਸੁਨੱਖਣੀ ਨੇ ਗੁਰੂ ਕੇ ਮਹਿਲਾ ਨੇ ਕਿਹਾ ਸੀ, ਸਤਿਗੁਰੂ ਤੁਸੀਂ ਤਾਂ ਹੁਣ ਚੱਲੇ ਹੋ ਉਦਾਸੀ ਦੇ ਉੱਤੇ, ਇਹ ਬੱਚੇ ਆ ਜਿਹੜੇ ਕਿਹਦਾ ਨਿੱਧ ਮੰਨਣਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ, ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਗੁਰਗੱਦੀ ਦੇ ਬਿਰਾਜਮਾਨ ਕੀਤਾ ਨਾ, ਇਹ ਸੁਲੱਖਣੀ ਵੀ ਕਹਿਣ ਲੱਗੇ, ਸਤਿਗੁਰੂ ਇਹ ਗੁਰਗੱਦੀ ਆ ਜਿਹੜੀ, ਇਹ ਤਾਂ ਤੁਸੀਂ ਸੇਵਕ ਨੂੰ ਦੇ ਦਿੱਤੀ ਭਾਈ ਲਹਿਣਾ ਜੀ ਨੂੰ, ਤੇ ਮੇਰੇ ਜਿਹੜੇ ਇਹ ਪੁੱਤਰ ਹਨ ਇਹ ਕੀ ਕਰਨਗੇ। ਗੁਰਪ੍ਰਤਾਪ ਸੂਰਜ ਵਾਲਾ ਲਿਖਦਾ, ਸਤਿਗੁਰੂ ਨੇ ਕਿਹਾ ਕਿ ਜਿਹੜਾ ਭਾਈ ਲਹਿਣਾ ਇਹ ਗੁਰੂ ਬਣ ਗਿਆ, ਗੁਰੂ ਜੋਤ ਇਹਨਾਂ ਵਿੱਚ ਚਲੇ ਗਈ ਹੈ, ਇਹ ਤਾਂ ਗੁਰੂ ਕੇ ਗਵਾਉਣ ਗਵਾਉਣਗੇ, ਤੇ ਜਿਹੜੇ ਤੇਰੇ ਪੁੱਤਰ ਹਨ ਉਹ ਬਾਬੇ ਕੇ ਗਵਾਉਣਗੇ, ਇਹਨਾਂ ਵਿੱਚ ਮਹਾਨ ਸ਼ਕਤੀਆਂ ਹੋਣਗੀਆਂ। ਗੁਰਪ੍ਰਤਾਪ ਸੂਰਜ ਵਾਲਾ ਕਹਿੰਦਾ ਕਿ ਮਹਾਰਾਜ ਨੇ ਕਿਹਾ ਕਿ ਗੁਰੂ ਕਰਕੇ ਜੋ ਸੂਤਰ ਸਵਾਨ ਸਿਰ ਕੋ ਪੂਜੇ ਸਗਲ ਜਹਾਨ, ਇਹ ਸਿੱਖੀ ਦੇ ਮਹਾਨ

ਵਿਚਾਰਕ ਹੋਣਗੇ। ਸਤਿਗੁਰੂ ਨੇ ਵਰ ਦਿੱਤਾ ਭਾਈ ਪ੍ਰਿਥੀ ਬਾਬਾ ਪ੍ਰਿਥੀ ਚੰਦ ਜੀ ਜਿਹੜੇ ਮਹਾਨ ਵਿਦਵਾਨ ਵੀ ਹੋਏ ਹਨ, ਜਿਹਨਾਂ ਨੇ ਮਹਾਨ ਸਿੱਖੀ ਦਾ ਪ੍ਰਚਾਰ ਆ ਜਿਹੜਾ ਉਹ ਕੀਤਾ, ਆਪਾਂ ਅੱਗੇ ਦਾ ਇਤਿਹਾਸ ਆ ਜਿਹੜਾ ਉਹ ਢਾਡੀ ਸਿੰਘਾਂ ਪਾਸੋਂ ਕੱਲ ਦੇ ਦੀਵਾਨ ਵਿੱਚ ਸੁਣਾਂਗੇ। ਹੁਣ ਇੰਨੀ ਕੁ ਸੇਵਾ ਜਿਹੜੀ ਢਾਡੀ ਸਿੰਘਾਂ ਜੀ ਪ੍ਰਵਾਨ ਕਰਨੇ, ਬਹੁਤ ਸਾਰੀਆਂ ਸੰਗਤਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਵੀ ਅਰਦਾਸ ਹੋਈ ਹੈ। ਬੀਬੀਆਂ, ਭੈਣਾਂ, ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਘਰੋਂ ਸੁੱਖ ਬਖਸ਼ਣ, ਚੜ੍ਹਦੇ ਕਲਾ ਬਖਸ਼ਣ, ਸੱਚੇ ਮੇਰ ਪ੍ਰਿਆਸ ਰੱਖਣ। ਆਓ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ ਸਾਹਮਣੇ ਭਾਈ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIS ਦੇ 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Guru Ji de Singh, Pukh te Pyaas na Sahar de Hoye, Guru Ji nu Bedawa Likhke, Jad Apne Gharan nu Parte, Ta Unna Diya Singhriya Ne, Unna Di Mardanagi Te Ankh nu Vangaria, Te Keha, ਅੱਜ ਤੋਂ ਚੁੱਲਾ ਚੌਂਕਾ ਰੋਟੀ ਟੁੱਪ ਹੁਣ ਤੁਸੀਂ ਪਕਾਉਣਾ, ਅਸੀਂ ਚੱਲੇ ਹਾਂ ਗੁਰੂ ਜੀ ਦਾ ਸਾਥ ਦੇਣ ਲਈ ਮੈਦਾਨੇ ਜੰਗ ਵਿੱਚ ਲੜਨ ਵਾਸਤੇ।

ਛੱਡ ਦਿਓ ਮਰ ਕੇ ਕਹਾਉਣਾ ਵੇ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਚਾਰੇ ਪੁੱਤਰ ਕੁਰਬਾਨ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਤਾਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਨੇ ਚਾਰੇ ਲਾਲਾਂ ਬਾਰੇ ਪੁੱਛਿਆ ਤਾਂ ਦਸਵੇਂ ਪਾਤਸ਼ਾਹ ਜੀ ਨੇ ਸਿੰਘਾਂ ਵੱਲ ਇਸ਼ਾਰਾ ਕਰਕੇ ਬੁਲੰਦ ਹੌਸਲੇ ਨਾਲ ਫੁਰਮਾਨ ਉਚਾਰਿਆ, ਇਨ ਪੁੱਤ ਰਨ ਕੇ ਅਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਪਇਆ ਜੀਵਤ ਕਈ ਹਜ਼ਾਰ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਲਿਖਿਆ ਪਨ ਫੀਕਾ ਤਿਆਗ ਨਹੀਂ ਸਕੀਏ ਨਾਮ ਮਹਾ ਦੱਸ ਪੀਓ। ਕਹਿੰਦੇ ਬਈ ਜਦੋਂ ਨਾਮ ਦਾ ਰੰਗ ਚੜ੍ਹ ਜਾਂਦਾ ਨਾ, ਆਨ ਰਸਾ ਸਭ ਹੋ ਛੇਰੇ। ਕਹਿੰਦੇ ਦੁਨਿਆਵੀ ਰਸ ਜਿਹੜੇ ਨੇ ਉਹ ਭੈੜੇ ਲੱਗਣ ਲੱਗ ਪੈਂਦੇ ਆ, ਮਹਾਰਸ ਕਈ ਵਾਰੀ ਬੜਾ ਆਨੰਦ ਆਉਂਦਾ, ਉਹ ਆਤਮਕ ਆਨੰਦ ਇੱਕ ਪਲ ਆਉਂਦਾ, ਪਰ ਕਹਿੰਦੇ ਫਿਰ ਤੇ ਸਦਾ ਹੀ ਆਨੰਦ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ, ਫਿਰ ਤੇ ਸਦਾ ਹੀ ਆਨੰਦ। ਅੱਠੇ ਪੈਰ ਕਦੇ ਕਦੇ ਆਨੰਦ ਨਹੀਂ, ਫਿਰ ਸਦਾ ਹੀ ਆਨੰਦ ਆਏਗਾ। ਪਹਿਰੇਦਾਰਾਂ ਦੇ ਚਰਨਾਂ 'ਚ ਬੇਨਤੀ ਹੈ, ਲਗਭਗ ਸਾਰੀ ਸੰਗਤ ਨੇ ਮੱਥਾ ਟੇਕ ਲਿਆ ਹੈ, ਬਹੁਤ ਥੋੜੀ ਸੰਗਤ ਰਹਿ ਗਈ ਹੈ ਜਿਨ੍ਹਾਂ ਨੇ ਅਜੇ ਮੱਥਾ ਨਹੀਂ ਟੇਕਿਆ। ਆਪਾਂ ਕੱਲ੍ਹ ਵੀ ਵੇਖਿਆ ਅਤੇ ਪਰਸੋਂ ਵੀ ਵੇਖਿਆ, ਆਪ ਜੀ ਨੇ ਵੀ ਵੇਖਿਆ, ਜਿਹੜੇ ਦੀਵਾਨ ਸੁਣਦੇ ਹੋ ਵੀ ਇਕਾਗਰਤਾ ਨਹੀਂ ਬਣਦੀ ਪੂਰੀ, ਕਦੇ ਕੋਈ ਆ ਗਿਆ ਕਦੇ ਕੋਈ ਚਲੇ ਗਿਆ, ਧਿਆਨ ਨਹੀਂ ਜੁੜਦਾ। ਤੇ ਆਪਾਂ ਜੇ ਇੱਦਾਂ ਕਰੀਏ, ਅੱਜ ਦਾ ਤੇ ਕੱਲ੍ਹ ਦਾ ਹੀ ਦੀਵਾਨ ਰਹਿ ਗਿਆ, ਜਰਾ ਇਕਾਗਰਤਾ ਬਣਾਈਏ। ਤੇ ਜਦੋਂ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਤੇ ਪੂਰਾ ਧਿਆਨ ਨਹੀਂ ਜੁੜਦਾ। ਇੱਕ ਮੇਰੀ ਸੰਗਤ ਦੇ ਚਰਨਾਂ 'ਚ ਬੇਨਤੀ ਇਹ ਆ, ਸੰਗਤ ਧਿਆਨ ਦੇਵੇ ਬੀਬੀਆਂ ਨੂੰ, ਖਾਸ ਕਰਕੇ ਵੀ ਕਿਸੇ ਨੇ ਉੱਠ ਉੱਠ ਕੇ ਰਾਹ 'ਚ ਨਹੀਂ ਬਹਿਣਾ। ਰਸਤਾ ਜਿਹੜਾ ਹੈ ਇਹਨੂੰ ਅੱਧ ਵਿੱਚੋਂ ਬੰਦ ਕਰ ਦਿਓ, ਉੱਥੇ ਹੀ ਜਿਹੜਾ ਆਏਗਾ ਮੱਥਾ ਟਿਕਾ ਟਿਕਾ ਕੇ ਪਿੱਛੇ ਹੀ ਭਾਈ ਚੱਲੋ, ਰਸਤੇ 'ਚ ਹੀ ਭਾ ਦਿਓ। ਬਾਕੀ ਕਿਸੇ ਨੇ ਰਾਹ ਨਹੀਂ ਮਲਣਾ, ਜਿੱਥੇ ਜਿੱਥੇ ਬੈਠੇ ਹੋ ਆਪੋ ਆਪਣੀ ਜਗ੍ਹਾ 'ਤੇ ਬੈਠੇ ਰਹੋ। ਇਕਾਗਰਤਾ ਬਣਾਈਏ, ਮਨ ਜੋੜ ਕੇ ਬੈਠੀਏ, ਤਾਂ ਜੋ ਥੋੜ੍ਹੇ ਸਮੇਂ ਤੋਂ ਆਪਾਂ ਬਹੁਤਾ ਲਾਹਾ ਲੈ ਸਕੀਏ। ਧਿਆਨ ਦਿਓ ਸਤਸੰਗ, ਜਿਹਨਾਂ ਨੂੰ ਨਾਮ ਦਾ ਰਸ ਆਉਣ ਲੱਗ ਪਿਆ ਉਹਨਾਂ ਨੂੰ ਦੁਨਿਆਵੀ ਰਸ ਫਿੱਕੇ ਲੱਗਦੇ ਨੇ। ਦਾਸ ਨੇ ਕੱਲ੍ਹ ਵੀ ਕਰਜ ਕੀਤੀ ਸੀ, ਉਹਨਾਂ ਦੀ ਰਿਸ਼ਤੇਦਾਰੀ ਹੀ ਗੁਰਮੁਖਾਂ ਨਾਲ ਹੁੰਦੀ ਹੈ, ਰੱਬ ਦੇ ਪਿਆਰਿਆਂ ਨਾਲ। ਜਿਹੜਾ ਟਾਈਮ ਅਸੀਂ ਅੱਠ ਅੱਠ ਦਸ ਦਸ ਦਿਨ ਰਿਸ਼ਤੇਦਾਰੀਆਂ ਵਿੱਚ ਲੰਘਾ ਆਉਂਦੇ ਹਾਂ, ਸ਼ੁਕਰ ਹੈ ਚਲੋ ਪੰਜ ਚਾਰ ਦਿਨ ਬਾਹਰ ਲਾਓ, ਜਿਹੜਾ ਰੰਗਿਆ ਹੋਇਆ ਹੋਏਗਾ ਉਹ ਕਹੇਗਾ ਸ਼ੁਕਰ ਹੈ ਪੰਜ ਚਾਰ ਦਿਨ ਛੁੱਟੀ ਮਿਲੀ ਹੈ, ਵਿਹਲ ਮਿਲੀ ਹੈ, ਅਤੇ ਚਲੋ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ। ਇੱਧਰ ਨੂੰ ਮਨ ਜੁੜ ਜਾਂਦਾ। ਹੇਮਕੁੰਡ ਸਾਹਿਬ ਗਏ ਹੋਵੋਗੇ ਕਦੇ, ਆਪ ਜੀ ਵੇਖਿਓ ਕਈ ਅਣਜਾਣ ਹੁੰਦੇ ਨੇ, ਨਵੇਂ ਨਵੇਂ ਜਾਂਦੇ ਨੇ, ਉਹ ਗੋਬਿੰਦ ਘਾਟ ਤੋਂ ਜਦੋਂ ਤੁਰਨਗੇ ਨਾ, ਕਈ ਤਾਂ ਪਹਿਲਾਂ ਤੋਂ ਜਾਣ ਵਾਲੇ, ਉਹਨਾਂ ਨੂੰ ਪਤਾ ਵੀ ਬਹੁਤਾ ਸਮਾਨ ਲੈ ਕੇ ਚੜ੍ਹਿਆ ਨਹੀਂ ਜਾਂਦਾ, ਥੋੜ੍ਹਾ ਹੀ ਚੁੱਕੋ ਜਿੰਨਾ ਆਪਾਂ ਚੜ੍ਹ ਸਕੀਏ। ਕਈ ਅਣਜਾਣ ਹੁੰਦੇ ਨੇ, ਉਹ ਕਈ ਬੈਗ ਚੁੱਕ ਲੈਣਗੇ, ਅਤੇ ਜਿਉਂ ਜਿਉਂ ਆਪਾਂ ਚੜ੍ਹਾਈ ਚੜ੍ਹਦੇ ਜਾਵਾਂਗੇ ਆਪਾਂ ਬੋਝ ਆਪਣਾ ਹਲਕਾ ਕਰਦੇ ਜਾਵਾਂਗੇ। ਆ ਬੈਗ ਮੇਰਾ ਤੂੰ ਫੜ ਲੈ, ਨਹੀਂ ਪਤਾ ਕੋਈ ਕਾਂਡੀ ਵਾਲਾ ਕਰਕੇ ਉਹਦੇ 'ਚ ਰੱਖ ਦੀ, ਵੀ ਲੈ ਭਾਈ ਤੂੰ 200 ਰੁਪਈਆ ਲੈ ਲਈ ਪਰ ਮੇਰੇ ਤੋਂ ਬੈਗ ਨਹੀਂ ਚੁੱਕਿਆ ਜਾਂਦਾ। ਭਾਰ ਹੈ, 1 ਕਿਲੋਮੀਟਰ ਜਾਂਦੇ ਹਾਂ, ਸਮਾਨ ਹਲਕਾ ਹੌਲੀ ਹੌਲੀ ਲਾਈ ਜਾਂਦੇ। ਅਤੇ ਗੋਬਿੰਦ ਜਦੋਂ ਹੇਮਕੁੰਡ ਸਾਹਿਬ ਦੇ ਨੇੜੇ ਚਲੇ ਜਾਈਏ ਨਾ ਪਿਆ ਦਿਓ, ਜਿਹੜਾ ਤਾਂ ਬਹੁਤਾ ਕੰਮ ਕਾਰ ਕਰਨ ਵਾਲਾ, ਵਰਜਿਸ਼ ਕਰਨ ਵਾਲਾ ਕਹਿ ਲਓ, ਉਹਦੀ ਗੱਲ ਤਾਂ ਵੱਖ ਹੈ, ਨਹੀਂ ਤਾਂ ਹਰੇਕ ਦਾ ਹਾਲ ਇਹ ਹੋ ਜਾਂਦਾ, ਹੌਲੀ ਹੌਲੀ ਬੋਝ ਲਾਈ ਜਾਈਦਾ ਲਾਈ ਜਾਈਦਾ, ਨੇੜੇ ਜਾ ਕੇ ਤਾਂ ਇੱਦਾਂ ਹੋ ਜਾਂਦਾ ਵੀ ਸਰੀਰ ਵੀ ਬੋਝ ਬਣ ਗਿਆ, ਹੁਣ ਤਾਂ ਮੈਨੂੰ ਕੋਈ ਚੁੱਕ ਕੇ ਹੀ ਲੈ ਜਾਏ। 1 ਕਿਲੋਮੀਟਰ ਜਦੋਂ ਨੇੜੇ ਆ ਜਾਈ ਨਾ ਬਿਲਕੁਲ ਹੇਮਕੁੰਡ ਸਾਹਿਬ, ਉੱਥੇ ਜਾ ਕੇ ਹਰੇਕ ਦੇ ਕੰਨਾਂ ਨੂੰ ਹੱਥ ਲੱਗ ਜਾਂਦੇ ਵੀ ਹੁਣ ਤਾਂ ਲੱਤਾਂ ਸਾਥ ਨਹੀਂ ਦਿੰਦੀਆਂ, ਹੁਣ ਤਾਂ ਮੈਨੂੰ ਵੀ ਕੋਈ ਚੁੱਕ ਕੇ ਹੀ ਲੈ ਜਾਏ, ਇੱਦਾਂ ਵੀ ਹੋ ਜਾਂਦਾ। ਜਦੋਂ ਰੂਹਾਨੀਅਤ ਦੀ ਚੜ੍ਹਾਈ ਚੜੋਗੇ ਨਾ, ਜਦੋਂ ਗੁਰਮਤਿ ਦੇ ਰਾਹ 'ਤੇ ਤੁਰ ਪਏ, ਜਿਉਂ ਜਿਉਂ ਉਹ ਤੇ ਹੇਮਕੁੰਡ ਸਾਹਿਬ ਨੇੜੇ ਆ ਰਿਹਾ, ਜਿਉਂ ਜਿਉਂ ਅਸੀਂ ਮਹਾਰਾਜ ਦੇ ਨੇੜੇ ਨੇੜੇ ਜਾਈ ਜਾਣਾ, ਉਵੇਂ ਸਾਨੂੰ ਸੰਸਾਰੀ ਇਹ ਧੰਦੇ ਧੰਧਾਰ ਬੋਝ ਜਾਪਣ ਲੱਗ ਪੈਣਗੇ। ਉਹ ਬੰਦਾ ਜਿਹੜਾ 1 ਰੁਪਇਆ ਵੀ ਆਪਣੀ ਨਜ਼ਰ ਤੋਂ ਬਿਨਾਂ ਖਰਚਣ ਨਹੀਂ ਸੀ ਦਿੰਦਾ, ਜੇ ਕਿਤੇ ਘਰ ਵਾਲੀ ਨੇ 10 ਰੁਪਏ ਲਾ ਦਿੱਤੇ ਤੇ ਝਿੜਕਦਾ ਸੀ ਆ ਕੇ ਕੀ ਗੱਲ ਮੈਨੂੰ ਪੁੱਛਿਆ ਕਿਉਂ ਨਹੀਂ। ਉਹੀ ਆ, ਇੱਕ ਦਿਨ ਫਿਰ ਆਪਣੇ ਘਰ ਦੀਆਂ ਚਾਬੀਆਂ ਬੱਚਿਆਂ ਨੂੰ ਫੜਾ ਦੇਣਾ, ਤੁਸੀਂ ਸਾਂਭੋ ਆਪਾਂ ਤੇ ਮਾਲਾ ਹੀ ਫੇਰਨੀ ਆ, ਫਿਰ
1: ਸਤਨਾਮ
0: ਮੁਕਤ ਹੋ ਗਿਆ। ਜਿਉਂ ਜਿਉਂ ਉੱਪਰ ਜਾ ਰਿਹਾ ਤੇ ਬੋਝ ਲਾਈ ਜਾਂਦਾ, ਉੱਪਰ ਜਾ ਰਿਹਾ ਜਿਉਂ ਜਿਉਂ ਚੜ੍ਹਾਈ ਚੜ੍ਹ ਰਿਹਾ, ਜਿਉਂ ਜਿਉਂ ਸਤ ਸੰਗਤ ਵਿੱਚ ਜਾਈ ਜਾਂਦਾ ਮਨ ਵਿਰਾਗੀ ਹੋਈ ਜਾਂਦਾ, ਇੰਨਾ ਮਨ ਵਿਰਾਗੀ ਹੋ ਜਾਂਦਾ ਜਦੋਂ ਨੇੜੇ ਪਹੁੰਚ ਜਾਂਦਾ ਤੇ ਏਦਾਂ ਲੱਗਦਾ ਵੀ ਹੁਣ ਤੇ ਕਿਤੇ ਜਾਨ ਨਿਕਲ ਜਾਏ, ਆ ਸਰੀਰ ਵੀ ਬੋਝ ਹੀ ਲੱਗਦਾ।
1: ਸ੍ਰੀ ਵਾਹਿਗੁਰੂ।
0: ਇਸੇ ਕਰਕੇ ਤੇ ਵੇਖਿਆ ਆਪਾਂ ਦੁਨੀਆਂ ਰੋਂਦੀ ਆ, ਮੌਤ ਤੋਂ ਡਰਦੇ ਆ, ਰੱਬ ਦੇ ਪਿਆਰੇ ਮੌਤ ਸਰੀਰ ਨੂੰ ਇੰਜ ਛੱਡ ਦਿੰਦੇ ਜਿਵੇਂ ਸੱਪ ਕੰਜ ਲਾ ਦਿੰਦੇ, ਉਹ ਸੌਖੇ ਹੋ ਜਾਂਦੇ। ਕਿਉਂਕਿ ਜਿਉਂ ਜਿਉਂ ਚੜ੍ਹਾਈ ਚੜ੍ਹੀ ਜਾਵਾਂਗੇ, ਗੁਰਮਤਿ ਦੀ ਰੂਹਾਨੀਅਤ ਦੀ ਚੜ੍ਹਾਈ ਚੜ੍ਹਾਂਗੇ, ਇੱਕ ਦਿਨ ਐਸਾ ਆਏਗਾ ਸਰੀਰ ਵੀ ਬੋਝ ਲੱਗੇ, ਸਰੀਰ ਵੀ ਬੋਝ ਲੱਗੇ। ਤੇ ਜਿਉਂਦਾ ਮੁਕਤ, ਮਹਾਰਾਜ ਨੇ ਆਖਿਆ ਜੀਵਨ ਮੁਕਤ ਹੋਣਾ, ਗੁਰਮਤਿ ਵਿੱਚ ਕਿਤੇ ਵੀ ਬਾਹਰਲੀ ਮੁਕਤੀ ਦੀ ਗੱਲ ਨਹੀਂ, ਬਾਅਦ ਵਾਲੀ ਮੁਕਤੀ ਦੀ ਵੀ ਬਾਅਦ ਚ ਨਾਮ ਜਪ ਤੈਨੂੰ ਗਾਹ ਮੁਕਤੀ ਮਿਲ ਜੂ ਜਾਂ ਤੂੰ ਸੱਚਖੰਡ ਚ ਪਹੁੰਚ ਜਾਏਗਾ, ਨਹੀਂ। ਸਤਿਗੁਰਾਂ ਨੇ ਤੇ ਇਹੀ ਆਖਿਆ ਭਾਈ ਬਾਣੀ ਪੜ੍ਹ, ਸਤ ਸੰਗਤ ਕਰ, ਸਤਿਗੁਰਾਂ ਦੇ ਚਰਨਾਂ ਵਿੱਚ ਆ ਤੇ ਸਤ ਸੰਗਤ ਜਿਉਂਦਾ ਮੁਕਤ ਹੋ। ਯਾਦ ਰੱਖਿਓ, ਜਿਹੜਾ ਜਿਉਂਦਾ ਮੁਕਤ ਹੈ ਉਹ ਮਰਿਆ ਵੀ ਮੁਕਤ ਹੈ, ਜਿਹੜਾ ਜਿਉਂਦਾ ਫਸਿਆ ਰਿਹਾ ਉਹ ਮਰਿਆ ਵੀ ਫਸਿਆ। ਆਪਾਂ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ, ਜੇ ਤੇ ਜਿਉਂਦੇ ਮੁਕਤ ਆ ਫਿਰ ਤੇ ਮਰੇ ਵੀ ਮੁਕਤ, ਤੇ ਜੇ ਜਿਉਂਦੇ ਮੋਹ ਦੀਆਂ ਤੰਦਾਂ ਵਿੱਚ ਜਕੜੇ ਹੋਏ ਆ ਤੇ ਮਰਨ ਤੋਂ ਬਾਅਦ ਵੀ ਫਿਰ ਉਹ ਜਕੜੀ ਰਹਿੰਦਾ। ਤੁਹਾਡੇ ਚ ਜੇ ਕਿਤੇ ਮੈਂ ਕਵਾਂ ਨਾ ਵੀ ਉਹ ਬਾਹਾਂ ਖੜੀਆਂ ਕਰਨ, ਵੀ ਜਿਹੜੇ ਮੁਕਤ ਨੇ, ਜਿਹਨਾਂ ਨੂੰ ਘਰ ਦਾ ਫਿਕਰ ਨੀ, ਜਿਹਨਾਂ ਨੂੰ ਬੱਚਿਆਂ ਦਾ ਫਿਕਰ ਨੀ, ਜਿਹਨਾਂ ਨੂੰ ਜ਼ਮੀਨ ਫਸਲ ਪਤਾ ਨੀ ਘੱਟ ਹੋ ਜਾਏ ਤਾਂ ਕੋਈ ਨੀ, ਉਹਨੇ ਮੁੰਡੇ ਨੂੰ ਪੁੱਛਣਾ ਹੀ ਨੀ ਵੀ ਮੁੰਡਿਆਂ ਦੀ ਕੀ ਹੋਇਆ, ਜਾਂ ਮੰਨ ਲਓ ਬਿਜ਼ਨਸ ਕਿੱਦਾਂ ਚੱਲਦਾ, ਬਸ ਆਪਣੇ ਆਨੰਦ ਵਿੱਚ ਸਾਧ ਸੰਗਤ ਵਿੱਚ ਚਲੇ ਜਾਣਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਆਪਣੇ ਕਮਰੇ 'ਚ ਬੈਠੇ ਰਹਿਣਾ, ਰੋਟੀ ਆ ਗਈ, ਪ੍ਰਸ਼ਾਦਾ ਆ ਗਿਆ, ਛੱਕ ਲਿਆ, ਬਸ ਆਨੰਦ। ਇੱਦਾਂ ਦੇ ਬੰਦੇ ਸੰਸਾਰ ਵਿੱਚ ਬਹੁਤ ਘੱਟ ਮਿਲਦੇ, ਬਹੁਤ ਘੱਟ, ਉਂਗਲਾਂ ਤੇ ਗਿਣੇ ਜਾਣ ਵਾਲੇ ਬਹੁਤ ਥੋੜੇ, ਜਿਹੜੇ ਤੁਹਾਨੂੰ ਜਿਉਂਦੇ ਮੁਕਤ ਨੇ। ਜੇ ਪੁੱਛੋਗੇ ਬਾਪੂ ਜੀ ਪਰਿਵਾਰ ਠੀਕ ਹੈ, ਬਸ ਪੁੱਛ ਲਓ ਇਹਨਾਂ ਤੋਂ ਕਿਵੇਂ ਠੀਕ ਹੈ, ਆਪਾਂ ਤੇ ਬਸ ਆਪਣਾ ਸਿਮਰਨ ਕਰਨਾ, ਠੀਕ ਆ, ਕੋਈ ਆ ਜਾਂਦਾ ਮਿਲ ਲਈਦਾ, ਕੋਈ ਕਹਿੰਦਾ ਬਾਪੂ ਜੀ ਸਿਰ ਤੇ ਹੱਥ ਰੱਖ ਦਿਓ ਆਸ਼ੀਰਵਾਦ ਦੇ ਤਾਂ ਠੀਕ ਹੈ, ਆਨੰਦ, ਕੋਈ ਦੁੱਖ ਨਹੀਂ, ਕੋਈ ਪੀੜਾ ਨਹੀਂ, ਜਿਉਂਦੇ ਮੁਕਤ, ਉਹ ਮਰਨ ਤੋਂ ਬਾਅਦ ਵੀ ਮੁਕਤ। ਤੇ ਜਿਹੜਾ 70 ਸਾਲ ਦਾ 80 ਸਾਲ ਦਾ ਹੋ ਗਿਆ ਵੀ ਫਿਰ ਵੀ ਕਹਿੰਦਾ, ਉਹ 80 ਸਾਲ ਦੇ ਹੋਏ ਨੂੰ ਵੀ ਫਿਕਰ ਮਾਰੀ ਜਾਂਦਾ ਵੀ ਮੇਰੇ ਬੱਚਿਆਂ ਦਾ ਕੀ ਬਣੂ, ਮੇਰੇ ਪਰਿਵਾਰ ਦਾ ਕੀ ਬਣੂ। ਕਿਆ ਵੇਖਿਓ ਕਦੇ ਪਸ਼ੂ ਪੰਛੀਆਂ ਦੇ ਪ੍ਰਮਾਣ ਸਤਿਗੁਰਾਂ ਨੇ ਬਾਣੀ 'ਚ ਦਿੱਤੇ ਨੇ, ਜੇ ਗੁਣ ਪਤੰਗੇ ਵਿੱਚ ਵੀ ਹੈ ਤੇ ਮਰ ਨੇ ਆਖਿਆ ਪਤੰਗੇ ਤੋਂ ਵੀ ਗੁਣ ਲੈ, ਬੰਦੇ ਦੀ ਤਾਂ ਗੱਲ ਛੱਡੋ, ਬੰਦੇ ਨੂੰ ਤੇ ਆਖੇ ਵੀ ਬੰਦਿਆਂ ਤੋਂ ਗੁਣ ਲਓ, ਔਗਣ ਛੱਡ ਦਿਓ, ਪਤੰਗੇ ਤੋਂ ਵੀ ਗੁਣ ਲੈ, ਉਹਦੀ ਪ੍ਰੀਤ ਵੇਖ ਕਿੰਨੀ ਲਾਈਕ ਹੈ, ਮੱਛੀ ਤੋਂ ਵੀ ਗੁਣ ਲੈ, ਕੱਛੂ ਤੋਂ ਵੀ ਗੁਣ ਲੈ, ਪੂੰਜ ਤੋਂ ਵੀ ਗੁਣ ਲੈ, ਕੁੱਤੇ ਤੋਂ ਵੀ ਗੁਣ ਲੈ, ਮਿਰਗ ਤੋਂ ਵੀ ਗੁਣ ਲਓ, ਚਕੋਰ ਤੋਂ ਵੀ ਗੁਣ ਲਓ, ਚੱਕਵੀ ਤੋਂ ਵੀ ਗੁਣ ਲਓ, ਗੁਣਾਂ ਦੀ ਸਾਂਝ ਕਰੋ, ਭਾਵੇਂ ਪਸ਼ੂ ਹੈ ਭਾਵੇਂ ਪੰਛੀ ਹੈ, ਬੰਦੇ ਨਾਲ ਤੇ ਕਰਨੀ, ਗੁਣਾਂ ਨੂੰ ਇਕੱਠੇ ਕਰ ਲੈ, ਗੁਣਾਂ ਨੂੰ ਇਕੱਠੇ ਕਰਕੇ ਫਿਰ ਆਪਣੇ ਜੀਵਨ ਵਿੱਚ ਉਹ ਗੁਣ ਧਾਰਨ ਕਰ ਲਈ, ਸਾਂਝ ਕਰੀਜ ਗੁਣ ਹੈ ਗੇਰੀ ਛੋ ਡਬ ਗੁਣ ਚੱਲੀ। ਜੇ ਕੁੱਤੇ 'ਚ ਕੋਈ ਗੁਣ ਹੈ ਤੇ ਗੁਰੂ ਗ੍ਰੰਥ ਸਾਹਿਬ ਮਰ 'ਚ ਲਿਖਿਆ ਹੋਇਆ, ਜੇ ਮੱਛੀ 'ਚ ਕੋਈ ਗੁਣ ਹੈ ਤੇ ਲਿਖਿਆ ਹੋਇਆ, ਜੇ ਪਤੰਗੇ 'ਚ ਕੋਈ ਗੁਣ ਹੈ ਉਹਦੀ ਪ੍ਰੀਤੀ ਦਾ ਵਰਣਨ ਕੀਤਾ ਭਾਈ ਗੁਰਦਾਸ ਜੀ ਨੇ ਵੀ ਕੀਤਾ ਕਈ ਜਗ੍ਹਾ ਤੇ, ਸਤਸੰਗ ਗੁਣਾਂ ਦੀ ਸਾਂਝ ਕਰੀ। ਤੇ ਹੁਣ ਕਦੇ ਤੁਸੀਂ ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਨੇ, ਕਦੇ ਵੇਖਿਓ ਮੱਝ ਦਾ ਛੋਟਾ ਜਿਹਾ ਬੱਚਾ 2-3 ਦਿਨਾਂ ਦਾ, 5 ਦਿਨਾਂ ਦਾ, ਤੇ ਕਈ ਜ਼ਿਮੀਂਦਾਰ ਉਹਨੂੰ ਨਾ ਸਾਈਕਲ ਦੇ ਉੱਤੇ ਰੱਖ ਕੇ ਟੋਕਰਾ ਬੰਨ੍ਹ ਕੇ, ਖੁਦ ਵੇਖਿਆ ਮੈਂ, ਸਾਈਕਲ ਦੇ ਪਿੱਛੇ ਟੋਕਰੀ ਬੰਨ੍ਹ ਲਈ, ਉਹਦੇ ਵਿੱਚ ਉਹ ਬੱਚਾ ਉਹਦਾ ਉਹਦੇ ਵਿੱਚ ਰੱਖ ਲਿਆ, ਸਾਈਕਲ ਲੱਗੇ ਅੱਗੇ ਤੋਰੀ ਜਾਂਦਾ, ਮੱਝ ਨੂੰ ਤੋਰਨ ਦੀ ਲੋੜ ਨਹੀਂ, ਨਾ ਸੰਗਲ ਪਾਉਣ ਦੀ ਲੋੜ, ਕਿਸੇ ਪਾਸੇ ਉਹਦਾ ਧਿਆਨ ਨਹੀਂ ਜਾਂਦਾ, ਆਪੇ ਮਗਰ ਮਗਰ ਤੁਰੀ ਜਾਂਦੀ ਮੰਡੀ 'ਚ ਪਹੁੰਚ, ਆਪੇ ਹੀ ਉਹ ਆਪਣੇ ਬੱਚੇ ਦਾ ਮੋਹ ਕਰਦੀ। ਏਦਾਂ ਕਰਿਓ, 2 ਮਹੀਨਿਆਂ ਬਾਅਦ ਉਸੇ ਮੱਝ ਦੇ ਉਹ ਕੱਟੜੂ ਨੂੰ, ਬੱਚੇ ਨੂੰ ਫਿਰ ਸਾਈਕਲ ਦੇ ਨਾਲ ਲੈ ਕੇ ਜਾਇਓ, ਕਦੇ ਵੀ ਨਹੀਂ ਜਾਏਗੀ ਮਗਰ, ਫਿਰ ਨਹੀਂ ਤੁਰਦੀ। ਹਾਂ, ਜਦੋਂ 2 ਦਿਨਾਂ ਦਾ ਸੀ ਉਦੋਂ ਤੁਰੇਗੀ, ਗਾਂ ਨੂੰ ਵੇਖੋ, ਮੱਝ ਨੂੰ ਵੇਖੋ, 2 ਦਿਨਾਂ ਦਾ ਸੀ ਤੇ ਤੁਸੀਂ ਉਹਨੂੰ ਮਾੜਾ ਜਿਹਾ ਅੱਖਾਂ ਤੋਂ ਦੂਰ ਬੰਨ ਦਿਓ ਤੇ ਰੌਲਾ ਪਾਉਣ ਲੱਗ ਪੈਂਦੀ, ਫਿਰ ਬਾਅਦ ਜਿੱਥੇ ਮਰਜ਼ੀ ਬੰਨੀ ਜੋ, ਮੱਝ ਨੂੰ ਕੋਈ ਮਤਲਬ ਨਹੀਂ। ਕਿਉਂ ਨਹੀਂ? ਕਿਉਂਕਿ ਉਹਨੂੰ ਵੀ ਇੰਨਾ ਪਤਾ ਹੈ ਵੀ ਹੁਣ ਇਹਦੀ ਖੁਰਾਕ ਜਿਹੜੀ ਹੈ ਨਾ, ਇਹ ਹੋਰ ਆ, ਮੇਰੇ ਦੁੱਧ ਤੋਂ ਬਿਨਾਂ ਬਚ ਜਾਏਗਾ
1: ਵਾਹਿਗੁਰੂ।
0: ਉਹਨੂੰ ਪਤਾ ਵੀ ਹੁਣ ਮੇਰੇ ਬਿਨਾਂ ਬਚ ਜਾਏਗਾ, ਬਸ ਠੀਕ ਹੈ, ਕਿਵੇਂ ਕਰਨਾ। ਮੁੰਡੇ ਕਹਿੰਦੇ ਬਾਪੂ ਸਾਨੂੰ ਤੇਰੀ ਕੋਈ ਲੋੜ ਨਹੀਂ, ਨਿਕਲ ਮੇਰੇ ਘਰ ਚੋਂ। ਇਹ ਫਿਰ ਵੀ ਕਹਿੰਦਾ ਹਾਏ ਮੇਰਾ ਮੁੰਡਾ। ਉਹ ਕਹਿੰਦੇ ਨੇ ਚੱਲ ਨੀਰੇ ਵਾਲੇ, ਹੁਣ ਸਾਨੂੰ ਤੇਰੀ ਲੋੜ ਨਹੀਂ ਕੋਈ, ਹੁਣ ਕਿਹੜਾ ਤੂੰ ਕੰਮ ਕਰਦਾ, ਕੋਈ ਮੈਸਾਂ ਚਾਰ ਲਿਆ ਕਰ, ਚਾਰਦਾ ਠੀਕ ਆ, ਨਹੀਂ ਤੇ ਕੋਈ ਪੁੱਛਦਾ ਹੀ। ਫਿਰ ਵੀ ਮੋਹ ਚ ਫਸੇ ਹੋਇਆ, ਐਸੇ ਚਿੱਕੜ ਚ ਫਸ ਗਏ ਆ ਕਿ ਨਿਕਲਣਾ ਔਖਾ ਹੋ। ਇਹ ਨਹੀਂ ਮੈਂ ਕਹਿੰਦਾ ਵੀ ਘਰ ਬਾਰ ਛੱਡ ਦਿਓ ਤੇ ਮੇਰੇ ਨਾਲ ਆ ਜਾਓ ਚਿਮਟੇ ਵਜਾਇਆ ਕਰੋ। ਇਹ ਨਹੀਂ ਕਹਿੰਦਾ ਵੀ ਚਲੋ ਬੋਰੀਆਂ ਵੰਡਿਆ ਕਰੋ ਸਾਡੀਆਂ, ਜਾਂ ਉੱਥੇ ਲੰਗਰ ਚ ਬਾਲ ਚੁੱਕ ਲਓ। ਇਹ ਨਹੀਂ, ਸਤਿਗੁਰੂ ਕਹਿੰਦੇ ਨੇ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ। ਮੈਨੂੰ ਉਹਨਾਂ ਸਿੱਖਾਂ ਦੀ ਲੋੜ ਆ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ 'ਚ ਬਹਿਣ ਨੂੰ ਮੈਨੂੰ ਥਾਂ ਦੇਣ, ਮੈਨੂੰ ਉਹਨਾਂ ਦੀ ਲੋੜ।
1: ਸਤਿ ਸ੍ਰੀ ਅਕਾਲ।
0: ਮਹਾਰਾਜ ਕਹਿੰਦੇ ਰਹੋ ਘਰ 'ਚ, ਆਪਣੇ ਬੱਚਿਆਂ 'ਚ ਰਹੋ, ਆਪਣੇ ਪਰਿਵਾਰ 'ਚ ਰਹੋ, ਪਰ ਮੈਨੂੰ ਵੀ ਰੱਖੋ ਨਾ ਕਿਤੇ। ਰਹੋ ਘਰ 'ਚ, ਬੱਚਿਆਂ 'ਚ ਰਹੋ, ਪਰ ਥੋੜ੍ਹੀ ਜਿਹੀ ਥਾਂ ਮੈਨੂੰ ਵੀ ਦੇ ਦੇ ਆਪਣੇ ਜੀਵਨ ਵਿੱਚ। 24 ਘੰਟਿਆਂ ਵਿੱਚੋਂ ਕਿੰਨਾ ਸਮਾਂ ਸਾਡਾ, 2.5 ਕੁ ਘੰਟੇ ਉਹ ਕਹਿੰਦੇ ਮੇਰੇ ਵਾਸਤੇ ਵੀ ਕੱਢ ਲੈ। ਹਰ ਪਾਸੇ ਆਲੇ ਦੁਆਲੇ ਹੁਣ ਘਰਾਂ ਦੇ ਵਿੱਚ ਘਰ ਕਿਹਦਾ ਜੀ, ਇਹ ਗੁਰੂ ਦਾ ਹੀ ਹੈ। ਲੋਕ ਕਹਿਣ ਨੂੰ ਉੱਪਰੋਂ ਉੱਪਰੋਂ ਕਹੀ ਜਾਂਦੇ ਸਾਰੇ, ਇਹ ਘਰ ਗੁਰੂ ਦਾ ਹੀ ਹੈ। ਜੇ ਗੁਰੂ ਦਾ ਘਰ ਤੇ ਗੁਰੂ ਦਾ ਕਮਰਾ ਕਿੱਥੇ ਆ ਉਹਦੇ 'ਚ? ਜੇ ਕਮਰਾ ਨਹੀਂ ਤੇ ਉਹ ਕੋਈ ਮਾੜੀ ਮੋਟੀ ਥਾਂ ਤੇ ਬਣਾਈ ਹੋਵੇ ਜਿੱਥੇ ਬੈਠ ਕੇ ਭਜਨ ਪਾਠ ਕਰਦਾ ਹੋਵੇ। ਨਹੀਂ, ਸ਼ਰਾਬ ਦੀਆਂ ਬੋਤਲਾਂ ਦੇ ਅੰਦਰ ਬਹੁਤ ਪਈਆਂ, ਕਹਿੰਦਾ ਘਰ ਗੁਰੂ ਦਾ ਹੀ ਹੈ। ਗੁਰੂ ਦਾ ਘਰ, ਜਿਹੜਾ ਗੁਰੂ ਦਾ ਘਰ ਸਮਝੇਗਾ ਉੱਥੇ ਉਹੀ ਵੜੇਗਾ ਜੋ ਗੁਰੂ ਨੂੰ ਪਾਉਂਦਾ। ਜਿਹੜਾ ਘਰ ਗੁਰੂ ਦਾ ਨਾ, ਉਸ ਘਰ ਵਿੱਚ ਤੇ ਸ਼ਰਾਬ ਪੀ ਕੇ ਕੋਈ ਵੜਦਾ ਹੀ ਨਹੀਂ। ਉੱਥੇ ਫਿਰ ਉਹੀ ਕੋਈ ਆਏਗਾ ਜੋ ਮਹਾਰਾਜ ਨੂੰ ਪਾਉਂਦਾ। ਜੋ ਸਤਿਗੁਰੂ ਨੂੰ ਚੰਗਾ ਨਹੀਂ ਲੱਗਦਾ ਉਹ ਨਹੀਂ ਵੜੇਗਾ ਘਰ। ਕਹਿਣਾ ਸੌਖਾ, ਕਮਾਉਣਾ ਬੜਾ ਔਖਾ। ਤੇ ਯਾਦ ਰੱਖੋ, ਕਰੋ ਬੱਚਿਆਂ ਨਾਲ ਮੋਹ, ਪਰਿਵਾਰ ਨਾਲ ਮੋਹ ਚਾਹੀਦਾ, ਪਰ ਇੰਨੇ ਉਹਦੇ ਮੋਹ ਵਿੱਚ ਖੱਚਤ ਨਾ ਹੋਈਏ ਵੀ ਉਹ ਮੋਹ ਦੀ ਜਿਹੜੀ ਤੰਦ ਹੈ ਬਾਰ ਬਾਰ ਜੰਮਣ ਮਰਨ ਦਾ ਗੇੜ ਪਾ ਦੇਵੇ। ਇਸ ਪੰਕ ਪੰਕਜ ਮੋਹ ਪਗ ਨਹੀਂ ਚੱਲਦਾ। ਹਮ ਦੇਖਾ ਤਹਿ ਡੂਬੀਏ, ਸਤਿਗੁਰੂ ਕਹਿੰਦੇ ਨੇ ਡੁੱਬਦੀ ਵੇਖੀਏ ਦੁਨੀਆ, ਮੋਹ ਦੇ ਚਿੱਕੜ ਵਿੱਚ ਫਸ ਗਏ। ਜਿਹੜੇ ਫਸ ਗਏ ਉਹ ਡੁੱਬ ਗਏ, ਇਹਦੇ ਵਿੱਚੋਂ ਨਿਕਲਣ ਦੀ ਲੋੜ। ਤੇ ਸਤਿਗੁਰੂ ਬਾਹ ਫੜ ਕੇ ਕੱਢਦੇ ਨੇ। ਕੱਢ ਉਹ ਸਕਦਾ ਜਿਹੜਾ ਖੁਦ ਨਿਕਲਿਆ ਵਿਆ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਫਸੇ ਕਿਤੇ ਮੋਹ 'ਚ? ਸਾਹਮਣੇ ਅਜੀਤ ਸਿੰਘ ਜੂਝ ਰਿਹਾ ਮੈਦਾਨੇ ਜੰਗ ਵਿੱਚ, ਸਾਹਿਬ ਜੋਰਾਵਰ ਸਿੰਘ ਨੂੰ, ਸਾਹਿਬ ਜੁਝਾਰ ਸਿੰਘ ਨੂੰ ਹੱਥੀਂ ਤੋਰਦੇ ਨੇ ਜੰਗ ਵੱਲ। ਸਾਹਿਬਜ਼ਾਦਿਆਂ ਦਾ ਸੁਨੇਹਾ ਆਉਂਦਾ, ਮਹਾਰਾਜ ਤੁਹਾਡੇ ਲਾਲ ਨੀਹਾਂ ਵਿੱਚ ਚਿਣ ਦਿੱਤੇ। ਮਹਾਰਾਜ ਕਹਿੰਦੇ ਮੈਂ ਸੁਰਖਰੂ ਹੋ ਗਿਆ, ਮੈਂ ਖੁਸ਼ ਹਾਂ, ਮੇਰਾ ਕਰਜ਼ਾ ਲੈ ਗਿਆ। ਦੇਖੋ, ਮੋਹ ਤੋਂ ਮੁਕਤ ਹੀ ਮੋਹ ਤੋਂ ਮੁਕਤ ਕਰ ਸਕਦਾ ਨਾ। ਜਿਹੜਾ ਖੁਦ ਮੋਹ ਵਿੱਚ ਫਸਿਆ ਉਹ ਕਿਸੇ ਨੂੰ ਮੋਹ ਤੋਂ ਕਿਵੇਂ ਕੱਢੇਗਾ? ਤੇ ਸਤਿਗੁਰੂ ਬਾਹ ਫੜ ਕੇ ਕੱਢਦੇ ਨੇ। ਮਹਾਰਾਜ ਕਿਰਪਾ ਕਰਨ, ਅਸੀਂ ਵੀ ਨਿਕਲੀਏ। ਜਿਉਂਦੇ ਮੁਕਤ ਬੰਦੇ ਨੂੰ ਵੇਖੋਗੇ ਉਹ ਮਰਨ ਤੋਂ ਬਾਅਦ ਵੀ ਮੁਕਤ, ਤੇ ਜਿਹੜਾ ਜਿਉਂਦਾ ਹੀ ਫਸਿਆ ਹੋਇਆ ਉਹ ਜਿੰਨਾ ਮਰਜ਼ੀ ਭਾਵੇਂ ਉਹ ਨਿਤਨੇਮ ਕਰਦਾ, ਭਾਵੇਂ ਉਹਨੇ ਅੰਮ੍ਰਿਤ ਛਕਿਆ, ਭਾਵੇਂ ਬਾਣੀ ਪੜ੍ਹਦਾ, ਇਹ ਕਕਾਰ, ਇਹ ਬਾਣੀ, ਇਹ ਨਿਤਨੇਮ, ਇਹ ਸਾਧ ਸੰਗਤ ਹੈ ਹੀ ਇਸੇ ਵਾਸਤੇ ਆ ਵੀ ਤੇਰਾ ਮਨ ਵਿਰਾਗੀ ਹੋ ਜਾਏ, ਮੁਕਤ ਹੋ ਜਾਏ ਜਿਉਂਦਾ ਜਿਉਂਦਾ। ਬਸ ਠੀਕ ਆ, ਬੱਚੇ ਪਰਿਵਾਰ ਕੋਈ ਜੰਮ ਪਿਆ ਖੁਸ਼ੀ ਹੈ, ਕੋਈ ਮਰ ਗਿਆ ਦੁੱਖ ਹੈ, ਪਰ ਇੰਨਾ ਦੁੱਖ ਨਹੀਂ ਜਿਹੜਾ ਰੱਬ ਹੀ ਭੁਲਾ ਦੇ। ਜੇ ਕੋਈ ਚਲਿਆ ਗਿਆ ਨਾ ਪਰਿਵਾਰ ਦਾ ਮੈਂਬਰ ਰਿਸ਼ਤੇਦਾਰੀ ਚੋਂ, ਇੰਨਾ ਦੁੱਖ ਨਹੀਂ ਕਿ ਰੱਬ ਭੁੱਲ ਜਾਏ, ਉਹ ਪਹਿਲਾਂ ਉਹ ਨਾਲ ਹੈ, ਘਰ ਚ ਲਾਸ਼ ਪਈ ਹੈ, ਨਿਤਨੇਮ ਫਿਰ ਵੀ ਹੋ ਰਿਹਾ।
1: ਸਤਨਾਮ,
0: ਬੱਚਾ ਜੰਮਦਾ ਗੁਰਮੁਖਾਂ ਦੇ ਘਰ ਵਿੱਚ, ਖੁਸ਼ੀ ਤੇ ਉਹਨਾਂ ਨੂੰ ਹੁੰਦੀ ਹੈ, ਪਰ ਇੰਨੀ ਖੁਸ਼ੀ ਨਹੀਂ ਹੁੰਦੀ ਕਿ ਬੱਕਰਾ ਵੱਢ ਲਓ ਲਿਆ ਉਹ ਸ਼ਰਾਬਾਂ ਰੱਬ ਚ ਇੱਥੇ ਹੀ ਨਾ ਰਵੇ, ਇੱਥੇ ਹੀ ਨਾ ਰਹੇ ਰੱਬ ਦਾ। ਮੁੰਡੇ ਦਾ ਵਿਆਹ ਭੁੱਲ ਜਾ ਰੱਬ, ਹੁਣ ਹੁਣ ਖਾਓ ਪੀਓ ਮੌਜਾਂ ਕਰੋ, ਇਹ ਗੁਰਮੁਖਾਂ ਦਾ ਕੰਮ ਨਹੀਂ, ਇਹ ਮਨਮੁੱਖਾਂ ਦੀਆਂ ਨਿਸ਼ਾਨੀਆਂ ਨੇ। ਮੈਂ ਵੇਖਿਆ ਬੜੇ ਲੋਕ ਰੋਂਦੇ ਕਰਲਾਉਂਦੇ ਬੈਠੇ, ਧਾਹਾਂ ਮਾਰਦੇ ਨੇ, ਕਹਿਣਗੇ ਬੁਰਾ ਹਾਲ ਆ ਬਾਬਾ ਜੀ, ਦੁੱਖਾਂ ਵੇਲੇ ਅਰਦਾਸਾਂ ਕਰਾਉਂਦੇ ਨੇ, ਬੜੀਆਂ ਲਾਈਨਾਂ ਲੱਗਦੀਆਂ ਨੇ, ਕਦੇ ਨੀ ਮੱਥਾ ਟੇਕਿਆ। ਜਦੋਂ ਭੀੜ ਪੈ ਜਾਵੇ ਜੇ ਕੋ ਅੰਮ੍ਰਿਤ ਛਕ ਲੈ ਛਕਾਂਗਾ ਜੀ, ਜੇ ਉਹਨੂੰ ਕਹੋ ਬਾਈ ਨਿਤਨੇਮ ਕਰਿਆ ਕਰ, ਦੱਸੋ ਤੁਸੀਂ ਕਿੰਨੀਆਂ ਬਾਣੀਆਂ ਉਨੀ ਪੜ੍ਹ ਲਾਂਗੇ, ਭਾਵੇਂ ਛੁੱਟੀ ਲੈ ਕੇ ਪੜ੍ਹਨੀ ਪਵੇ, ਅਸੀਂ ਬਾਣੀ ਉਨੀ ਪੜ੍ਹਾਂਗੇ, ਬਸ ਇੱਕ ਕਿਰਪਾ ਹੋਣੀ ਚਾਹੀਦੀ। ਪਸਾ ਸਿੰਘ ਸੁੱਖਾਂ ਚ ਉਹਨੂੰ ਯਾਦ ਕਰੀ ਚੱਲੋ, ਦੁੱਖ ਵਿੱਚ ਉਹਨੇ ਆਪੇ ਹੀ ਆ ਜਾਣਾ। ਸਾਨੂੰ ਹੁਣ ਕੋਈ ਰਿਸ਼ਤੇਦਾਰੀ ਵਿੱਚ ਸੱਦੇ, ਵਿਆਹ ਤੇ ਸੱਦੇ, ਮੁੰਡੇ ਨੂੰ ਪੱਗ ਬਣਾਵੇ ਸੱਦੇ, ਘਰ ਚ ਬੱਚਾ ਜੰਮੇ ਸੱਦੇ, ਖੰਡ ਪਾਠ ਕਰਾਏ ਸੱਦੇ, ਤੇ ਜਿੱਦਣ ਨਾ ਰੱਬ ਕਰੇ ਉਹਦੇ ਘਰ ਵਿੱਚ ਕੋਈ ਦੁੱਖ ਆ ਗਿਆ, ਸਾਨੂੰ ਬਿਨਾਂ ਸੱਦੇ ਤੋਂ ਹੀ ਜਾਣਾ ਪਏਗਾ। ਆਪੇ ਹੀ ਭੱਜੇ ਜਾਵਾਂਗੇ ਵੀ ਹੁਣ ਉਹਦੇ ਘਰ ਚੱਲੀਏ ਬਈ, ਮੌਤ ਦਾ ਜਾਂ ਕੋਈ ਭੈੜਾ ਸੁਣਿਆ ਮਿਲ ਜਾ, ਆਪਾਂ ਦੌੜਦੇ ਹਾਂ ਚਲੋ ਛੇਤੀ ਚੱਲੀਏ, ਸਾਰੇ ਕੰਮ ਛੱਡ ਕੇ ਜਾਵਾਂਗੇ ਜਿਹੜਾ ਸਾਨੂੰ ਸੁੱਖਾਂ ਚ ਸੱਦਦਾ। ਤੇ ਯਾਦ ਰੱਖਿਓ, ਜਿਹਨੇ ਵਿਆਹ ਕੀਤਾ ਇਕੱਲੇ ਇਕੱਲੇ ਨੇ, ਭੰਗੜੇ ਪਾਏ ਇਕੱਲੇ ਇਕੱਲੇ ਨੇ, ਮੁੰਡਾ ਹੋਇਆ ਨੱਚਦਾ ਰਿਹਾ ਇਕੱਲਾ ਇਕੱਲਾ, ਜਦੋਂ ਹੱਸਣ ਖੇਡਣ ਦਾ ਟਾਈਮ ਸੀ ਉਦੋਂ ਜਿਹਨੇ ਸਾਨੂੰ ਨਹੀਂ ਸੱਦਿਆ, ਦੁੱਖ ਵੇਲੇ ਸਾਨੂੰ ਸੁਨੇਹਾ ਉਹਦਾ ਮਿਲ ਜਾਂਦਾ, ਪਰ ਆਪਾਂ ਕਦੇ ਵੀ ਨਹੀਂ ਜਾਂਦੇ। ਕਿਉਂ ਬਈ, ਜਦੋਂ ਸੁੱਖਾਂ ਚ ਨਹੀਂ ਸੱਦਿਆ ਤੇ ਹੁਣ ਕੀ ਲੈਣਾ। ਯਾਦ ਰੱਖਣਾ ਪਿਆ ਵੇ, ਜਿਹੜੇ ਵਿਆਹਾਂ ਵਿੱਚ ਵੀ ਰੱਬ ਨੂੰ ਯਾਦ ਰੱਖਦੇ ਨੇ, ਮੁੰਡਾ ਜੰਮੇ ਤੇ ਰੱਬ ਯਾਦ, ਵਿਆਹ ਤੇ ਰੱਬ ਯਾਦ, ਖੁਸ਼ੀ ਦਾ ਮੌਕਾ ਰੱਬ ਯਾਦ, ਦੁੱਖ ਵੇਲੇ ਸਾਨੂੰ ਸੱਦਣਾ ਨਹੀਂ ਪੈਣਾ, ਉਹਨੇ ਆਪੇ ਸਹਾਈ ਹੋ ਜਾਣਾ, ਉਹਨੇ ਆਪੇ ਆ ਜਾਣਾ। ਤੇ ਜਿਹਨਾਂ ਨੇ ਕਦੇ ਸੁੱਖ ਚ ਯਾਦ ਨਹੀਂ ਕੀਤਾ, ਉਹ ਫਿਰ ਦੁੱਖ ਚ ਕਿਵੇਂ ਆ ਜਾਏਗਾ, ਉਹਨੂੰ ਫਿਕਰ ਹੋਏਗਾ। ਤੇ ਵੇਖੋ ਮੋਹ ਉਹਨਾਂ ਮੱਝਾਂ ਗਾਵਾਂ ਦੇ ਵਿੱਚ ਮੋਹ ਹੈ, ਪਰ ਇੱਥੇ 80-80 ਸਾਲ ਦੀ ਉਮਰ ਹੋ ਗਈ ਫਿਰ ਵੀ ਬੁਰਾ ਹੀ ਹਾਲ। ਕਹਿੰਦੇ ਮਰਿਆ ਇੱਕ ਸੇਠ ਦੀ ਜਾਨ ਨਿਕਲ ਰਹੀ ਆ, ਉਹ ਬਹੁਤ ਲਾਲਚੀ ਮਨ ਵਿੱਚ, ਇੰਨਾ ਲਾਲਚ, ਸਦਾ ਹੀ ਦੁਕਾਨ ਦੇ ਉੱਤੇ ਰਹਿਣਾ। ਕਹਿੰਦੇ ਦੁਕਾਨ ਨਾਲ ਉਹਦਾ ਇੰਨਾ ਕੁ ਮੋਹ ਪੈ ਗਿਆ, ਉਹਨੂੰ ਖਾਣਾ ਵੀ ਭੁੱਲ ਜਾ ਕਰੇ, ਕਈ ਵਾਰੀ 15-15 ਦਿਨ ਘਰ ਨਾ ਆ ਕਰੇ, ਉੱਥੇ ਸੌ ਜਾ ਕਰੇ, ਹਰ ਸਮੇਂ ਇੰਨਾ ਮੋਹ ਪਿਆ ਉਹਦਾ ਦੁਕਾਨ 'ਚ। ਹੁਣ ਜੇ ਕਿਸੇ ਨੇ ਕਹਿਣਾ ਵੀ ਸਤ ਸੰਗਤ ਕਰ ਲਾ, ਕਹਿੰਦਾ ਨਾ ਬਈ, ਇਹ ਨਹੀਂ ਛੱਡਿਆ ਜਾਂਦਾ ਕੰਮ, ਇਹ ਨਹੀਂ ਆਪਾਂ ਛੱਡ ਸਕਦੇ ਜੋ ਮਰਜ਼ੀ ਹੋ ਜਾਏ। ਹੁਣ ਇੰਨਾ ਮੋਹ ਵਿੱਚ ਫਸ ਗਿਆ, ਜਦੋਂ ਨਿਕਲਣ ਲੱਗੀ ਜਾਨ, ਕਹਿੰਦੇ ਚਾਰ ਮੁੰਡੇ ਸੀ ਉਹਦੇ, ਚਾਰ ਮੁੰਡੇ, ਜਾਨ ਨਿਕਲ ਰਹੀ ਆ ਉਧਰੋਂ, ਮਰ ਰਿਹਾ, ਪਤਾ ਵੀ ਹੁਣ ਆਖਰੀ ਸਾਹਾਂ ਤੇ, ਬਿਮਾਰੀ ਭੈੜੀ ਹੈ। ਵੈਦਾਂ ਕੀ ਮਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਮਰ ਰਿਹਾ, ਇੰਨਾ ਮੋਹ ਵਿੱਚ ਫਸਿਆ ਹੋਇਆ ਸੀ ਤੇ ਮਰਨ ਲੱਗਾ ਵੀ ਆਪਣੇ ਘਰ ਵਾਲੇ ਵੀ ਪੁੱਛਦਾ ਭਾਗਵਾਨ ਹੈ, ਕਿ ਹਾਂਜੀ ਮੇਰਾ ਵੱਡਾ ਮੁੰਡਾ ਕਿੱਥੇ, ਤੁਹਾਡੇ ਸੱਜੇ ਪਾਸੇ, ਮੇਰਾ ਦੂਜਾ ਮੁੰਡਾ ਕਿੱਥੇ, ਤੁਹਾਡੇ ਖੱਬੇ ਪਾਸੇ, ਤੀਜਾ ਕਿੱਥੇ ਆ, ਤੁਹਾਡੇ ਸਿਰ ਵਾਲੇ ਪਾਸੇ, ਚੌਥਾ ਕਿੱਥੇ ਆ, ਤੁਹਾਡੇ ਪੈਰਾਂ ਵਾਲੇ ਪਾਸੇ। ਕਹਿੰਦੇ ਕਮਲੇ, ਉਹ ਸਾਰੇ ਹੀ ਇੱਥੇ ਖੜੇ, ਉਹ ਦੁਕਾਨ ਤੇ ਖਾਲੀ ਪਈ ਆ, ਉੱਥੇ ਕੌਣ, ਦੁਕਾਨ ਤੇ ਕੋਈ ਵੀ ਨਹੀਂ। ਹੁਣ ਮਰ ਰਿਹਾ ਤਾਂ ਵੀ ਮੋਹ ਵਿੱਚ ਫਸਿਆ ਹੋਇਆ, ਜਾਨ ਨਿਕਲ ਰਹੀ, ਜਾਨ ਲੱਗਿਆ ਵੀ ਫਿਰ ਉਹ ਬੱਚਿਆਂ ਦੇ ਮੋਹ ਵਿੱਚ ਫਸ ਗਿਆ, ਪਰਿਵਾਰ ਦੇ ਮੋਹ ਵਿੱਚ ਫਸ ਗਿਆ। ਤੇ ਯਾਦ ਰੱਖਣਾ, ਜਿਹੜੇ ਲੋਕ ਮਰਨ ਵੇਲੇ ਵੀ ਬੱਚਿਆਂ ਨੂੰ ਯਾਦ ਕਰਦੇ ਨੇ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੇ ਇਹ ਗੱਲ ਮੰਨਣੀ ਪਏਗੀ ਕਿ ਜੋ ਮਹਾਰਾਜ ਵਿੱਚ ਲਿਖਿਆ ਉਹ ਸੱਚ ਹੈ। ਜੇ ਸੱਚ ਅਸੀਂ ਨਹੀਂ ਮੰਨਦੇ ਤੇ ਫਿਰ ਅਸੀਂ ਕੀ ਮੰਨਦੇ ਹਾਂ ਮਹਾਰਾਜ ਨੂੰ, ਫਿਰ ਕਾਗਜ਼ ਤੇ ਅੱਖਰ ਗੁਰੂ ਨਹੀਂ ਮੰਨਦੇ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਉਹ ਸੱਚ ਹੈ। ਸਮੁੰਦਰ ਸੁੱਕ ਸਕਦਾ, ਸਮੁੰਦਰ ਸੁੱਕ ਸਕਦਾ, ਸੂਰਜ ਵਿੱਚੋਂ ਠੰਡ ਨਿਕਲ ਸਕਦੀ, ਚੰਦਰਮਾ ਵਿੱਚੋਂ ਅੱਗ ਨਿਕਲ ਸਕਦੀ, ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਗਿਆ ਉਹ ਝੂਠ ਨਹੀਂ ਹੋ ਸਕਦਾ।
1: ਸਤਿ ਅਕਾਲ।
0: ਉਹ ਕਦੇ ਝੂਠ ਨਹੀਂ ਹੋ ਸਕਦਾ, ਜੋ ਲਿਖ ਦਿੱਤਾ ਉਹ ਸੱਚ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਕੀ ਸੱਚ, ਉਹ ਸਦਾ ਹੀ ਸੱਚ। ਧਿਆਨ ਦੇਣਾ ਪਿਆਰੇ, ਜੇ ਹੁਣ ਬੱਚਿਆਂ ਨੂੰ ਯਾਦ ਕਰਦਾ ਕੋਈ ਮਰ ਗਿਆ ਤੇ ਭਗਤ ਤੋਂ ਲੋਚਨ ਜੀ ਕਹਿੰਦੇ ਅੰਤਕਾਲ ਜੋ ਲਕਸ਼ਮੀ ਸਿਮਰੈ ਸੀ ਚਿੰਤਾ ਮਹਿੰਜੇ ਮਰ, ਮਾਇਆ ਨੂੰ ਯਾਦ ਕਰਦਾ ਮਰ ਗਿਆ ਤੇ ਸਰਪ ਜੋਨ ਵੱਲ ਵੱਲ ਉੱਤਰ, ਕਹਿੰਦੇ ਸੱਪ ਬਣਦਾ। ਅੰਤਕਾਲ ਜੋ ਇਸਤਰੀ ਸਿਮਰੈ ਸੀ ਚਿੰਤਾ ਮਹਿੰਜੇ ਮਰੈ, ਵੇਸਵਾ ਜੋਨ ਵੱਲ ਵੱਲ ਉੱਤਰ, ਕਹਿੰਦੇ ਜੇ ਘਰ ਵਾਲੀ ਨੂੰ ਯਾਦ ਕਰਦਾ ਮਰ ਜਾਏ ਜਾਂ ਘਰ ਵਾਲੀ ਆਪਣੇ ਪਤੀ ਨੂੰ ਯਾਦ ਕਰਦੀ ਮਰਦੇ ਭਾਵ ਵਾਸ਼ਨਾ ਵੱਲ ਤੁਰਤੀ ਚਲੀ ਜਾਏ ਤੇ ਵੇਸਵਾ ਦਾ ਜਨਮ ਮਿਲਦਾ। ਅੰਤਕਾਲ ਜੋ ਲੜਕੇ ਸਿਮਰੈ ਸੀ ਚਿੰਤਾ ਮਹਿੰਜੇ ਮਰ, ਕਹਿੰਦੇ ਜੇ ਬੱਚੇ ਯਾਦ ਆ ਜਾਣ ਮਰਨ ਵੇਲੇ, ਧੀਆਂ ਯਾਦ ਆ ਜਾਣ, ਫਿਰ ਸੂਕਰ ਜੋਨ ਵੱਲ ਵੱਲ ਉੱਤਰ, ਕਹਿੰਦੇ ਸੂਰ ਬਣਦਾ, ਸੂਰੀ ਦੇ 18-18 ਬੱਚੇ ਹੁੰਦੇ ਨੇ ਮਰ, ਕਹਿੰਦੇ ਹੁਣ ਰੱਜ ਲਾ ਉਦੋਂ ਬੱਚੇ ਬੱਚੇ ਕਰਦੇ। ਤੇ ਜੋ ਮਹਾਰਾਜ ਲਿਖੇ ਸੱਚ ਹੈ ਭਾਈ, ਜੋ ਸਤਿਗੁਰੂ ਕਹਿੰਦੇ ਨੇ ਦਰੁਸਤ ਹੈ ਸੱਚ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿੰਜੇ ਮਰੈ, ਘਰ ਯਾਦ ਆ ਜਾ ਮਰਨ ਲੱਗਿਆ, ਕੋਠੀ ਯਾਦ ਆ ਜਾਏ ਮੇਰੀ ਇੱਡੀ ਕੋਠੀ ਮੈਨੂੰ ਰਹਿਣਾ ਨਹੀਂ ਮਿਲਿਆ,
2: ਫਿਰ ਭਗਤ ਜੀ ਕਹਿੰਦੇ ਨੇ ਪ੍ਰੇਤ ਜੋਨ ਵੱਲ ਵੱਲ ਉਤਰ, ਕਹਿੰਦੇ ਪ੍ਰੇਤ ਬਣਦਾ ਫਿਰ ਉੱਥੇ ਤੁਰਿਆ ਫਿਰਦਾ। ਫਿਰ ਅੰਤ ਕਾਲ ਨਾਰਾਇਣ ਸਿਮਰੈ ਸੀ ਚਿੰਤਾ ਮਹਿ ਜੀ ਮਹਾਰਾਜ। ਜੇ ਅੰਤ ਵੇਲੇ ਰੱਬ ਯਾਦ ਆ ਜਾਵੇ, ਅੰਤ ਕਾਲ ਨਾਰਾਇਣ ਸਿਮਰੈ, ਰੱਬ ਯਾਦ ਆ ਜਾਏ, ਐਸੀ ਚਿੰਤਾ ਮਹਿ ਜੇ ਮਹਾਰਾਜ, ਤੇ ਫਿਰ ਬਦਤ ਲੋਚਨ ਤੇ ਨਰ ਮੁਕਤਾ ਪੈਤੰਬਰ ਵਾਹ ਕਹਿ। ਕਹਿੰਦੇ ਮੁਕਤ ਸੰਸੇ ਵਾਲੀ ਗੱਲ ਹੀ ਨਹੀਂ ਕੋਈ, ਮੁਕਤ ਜਿਹਨੂੰ ਰੱਬ ਯਾਦ ਆ ਜਾ। ਹੁਣ ਤੁਸੀਂ ਕਹੋਗੇ ਲੱਗਦੀਆਂ ਮੌਜਾਂ ਫਿਰ ਤੇ, ਉਹ ਕਿਵੇਂ? ਮਰਨ ਵੇਲੇ ਰੱਬ ਰੱਬ ਕਰ ਲਾਂਗੇ, ਹੁਣ ਜਿਵੇਂ ਚੱਲਦਾ ਚੱਲਣਗੇ, ਹੁਣ ਖਾਈ ਪੀ ਵੀ ਚੱਲੋ ਤੇ ਰੱਬ ਰੱਬ ਹੀ ਕਰਨਾ, ਮਰਨ ਵੇਲੇ ਕਰ ਲਾਂਗੇ, ਪਰ ਏਦਾਂ ਨਹੀਂ ਗੱਲ ਬਣਨੀ। ਮਹਾਰਾਜ ਨੇ ਦੇਖਣਾ ਵੀ ਹੁਣ ਤੇ ਰੱਬ ਰੱਬ ਕਰਦਾ ਜਦੋਂ ਜਪਣਾ ਸੀ, ਉਦੋਂ ਕਿੱਥੇ ਸੀ ਤੂੰ? ਮਰਨ ਵੇਲੇ ਦੁੱਖਾਂ ਵੇਲੇ ਤੇ ਸਾਰੇ ਹੀ ਕਰਦੇ ਆ। ਇੱਕ ਮਰਾਸੀ ਚੱਲਿਆ ਗਿਆ ਕੋਈ ਜ਼ਿਮੀਂਦਾਰ ਦੇ ਨਾਲ, ਉਹ ਕਹਿੰਦਾ ਚੱਲ ਚਲੀ ਗਏ, ਮੇਰੇ ਸਹੁਰੀ ਚੱਲਣਾ, ਕਹਿੰਦਾ ਚੱਲ, ਔਰ ਚਲੇ ਗਏ। ਪਹੁੰਚੇ ਲੇਟ, ਰਾਤ ਨੂੰ ਲੇਟ ਹੋ ਗਏ ਘਰ। ਉਹਨਾਂ ਨੇ ਹੁਣ ਉੱਤੋਂ ਉੱਤੋਂ ਸੁਲਾ ਮਾਰੀ, ਉੱਤੋਂ ਉੱਤੋਂ ਕਹਿੰਦੇ ਰੋਟੀ ਖਾਣੀ ਹੈ। ਹੁਣ ਵੇਖਿਆ ਵੀ ਲੇਟ ਗਏ ਬਹੁਤ। ਉਹ ਜ਼ਿਮੀਂਦਾਰ ਜਿਹੜਾ ਸੀ ਕਹਿੰਦੇ ਛੱਕ ਕੇ ਹੀ ਆਇਆ, ਉਹ ਜਿਹੜਾ ਮਰਾਸੀ ਗਿਆ ਕਹਿੰਦਾ ਵੀ ਇਹਨੇ ਉੱਤੋਂ ਉੱਤੋਂ ਕਹਿ ਤਾਂ ਛੱਕ ਕੇ ਹੀ ਆਇਆ, ਤੇ ਮਾੜੀ ਗੱਲ ਕੀਤੀ ਵੀ ਮੈਨੂੰ ਤਾਂ ਭੁੱਖ ਲੱਗੀ ਸੀ। ਕਹਿੰਦੇ ਫਿਰ ਥੋੜਾ ਬਹੁਤ ਚਲੋ ਕੁਛ ਤੇ ਲੈ ਲਓ, ਦੁੱਧ ਦੇ ਦੇਣਾ ਥੋੜਾ ਜਿਹਾ। ਕਹਿੰਦੇ ਠੀਕ। ਉਹਨਾਂ ਨੇ ਨਿੱਕੇ ਨਿੱਕੇ ਕੱਪ ਜਿਹੜੇ ਆ ਸਾਡੇ ਹੁੰਦੇ ਆ ਚੀਨੀ ਦੇ ਕੱਪ ਛੋਟੇ ਛੋਟੇ, ਉਹਦੇ ਉੱਤੇ ਦੋ। ਹੁਣ ਨਿੱਕਾ ਜਿਹਾ ਕੱਪ, ਉਹ ਭੁੱਖਾ ਸੀ, ਉਹਦੇ ਨਾਲ ਕੀ ਬਣੇ ਨਿੱਕੇ ਜਿਹੇ ਕੱਪ। ਹੁਣ ਵਿਚਾਰੇ ਰਾਤ ਨੂੰ ਇੱਕ ਇੱਕ ਕੱਪ ਦੁੱਧ ਦਾ ਪੀ ਕੇ ਸੌਂ ਗਏ। ਸਵੇਰ ਹੋਈ, ਉਹ ਜਿਹੜੇ ਗੈਸ ਜਿਹੜੀ ਸੱਸ ਆ ਗਈ, ਪ੍ਰਸ਼ਾਦਾ ਲੈ ਆਈ, ਵੱਡਾ ਸਾਰਾ ਕੜੀ ਵਾਲਾ ਗਲਾਸ ਲੱਸੀ ਦਾ ਭਰ ਲਿਆ ਜੀ। ਸਵੇਰੇ ਸਾਰੀ ਰਾਤ ਤੇ ਉਹਦੀ ਭੁੱਖਿਆਂ ਦੀ ਲੰਘ ਗਈ। ਜਦੋਂ ਪ੍ਰਸ਼ਾਦਾ ਰੱਖਿਆ ਤੇ ਉਹ ਜਿਹੜਾ ਸੀ ਨਾ ਨਾਲ ਗਿਆ ਮਹਾਰਾਜ ਜੀ, ਉਹ ਹਸਮੁਖ ਬਹੁਤ, ਉਹ ਮੱਥਾ ਟੇਕੀ ਗਿਆ ਉਹਨੂੰ ਕੜੀ ਵਾਲੇ ਗਲਾਸ। ਉਹ ਕਹਿੰਦਾ ਮੱਥਾ ਕਾਹਨੂੰ ਟੇਕਦਾ ਤੁਹਾਨੂੰ? ਕਹਿੰਦਾ ਮੈਨੂੰ ਇਹ ਪੁੱਛਦਾ ਵੀ ਸੱਚੇ ਪਾਤਸ਼ਾਹ ਤੁਸੀਂ ਰਾਤ ਦੁੱਧ ਵੇਲੇ ਕਿੱਥੇ ਗਏ ਜੀ? ਹੁਣ ਤਾਂ ਤੁਸੀਂ ਆ ਗਏ, ਦੁੱਧ ਵੇਲੇ ਕਿੱਥੇ ਜੀ ਤੁਸੀਂ? ਕਿਵਾਂ ਕਰਨਾ ਪਿਆਰਿਓ, ਹਾਲ ਸਾਡਾ ਸਾਡਾ ਵੀ ਇਹੀ ਆ, ਮਰਨ ਵੀ ਪੁੱਛਣਾ ਵੀ ਭੰਗੜੇ ਪਾਉਣ ਵੇਲੇ ਕਿੱਥੇ ਸੀ? ਉਦੋਂ ਨਹੀਂ ਆਇਆ, ਜਵਾਨੀ ਵੇਲੇ ਨਹੀਂ ਆਇਆ, ਹੁਣ ਜਦੋਂ ਦੁੱਖ ਦਾ ਸਮਾਂ ਉਦੋਂ ਤਾਂ ਫਿਰ ਸਾਰੇ ਹੀ ਰੱਬ ਰੱਬ ਕਰਦੇ ਆ। ਜਦੋਂ ਜਪਣ ਦਾ ਵੇਲਾ ਸੀ ਉਦੋਂ ਜਪਿਆ ਨਹੀਂ। ਜੇ ਖੇਤੀਆਂ ਜਵਾਨੀਆਂ 'ਚ ਹੁੰਦੀਆਂ ਨੇ, ਜੇ ਬਿਜ਼ਨਸ ਜਵਾਨੀਆਂ 'ਚ ਹੁੰਦੇ ਨੇ, ਡਰਾਈਵਰੀਆਂ ਜਵਾਨੀਆਂ 'ਚ ਹੁੰਦੀਆਂ ਨੇ। ਹੁਣ ਡਰਾਈਵਰ ਸਾਰੀ ਜ਼ਿੰਦਗੀ ਗੱਡੀ ਚਲਾਉਂਦਾ ਰਹਿੰਦਾ, ਬਸ ਜਦੋਂ ਮਾੜਾ ਜਿਹਾ ਅੱਖਾਂ ਤੋਂ ਝੌਲਾ ਝੌਲਾ ਦਿਸਣ ਲੱਗ ਗਿਆ ਤਾਂ ਫਿਰ ਕਹਿੰਦਾ ਹੁਣ ਗੱਡੀ ਨਹੀਂ ਚੱਲਦੀ। ਇਹ ਤਾਂ ਜਵਾਨੀ ਵੇਲੇ ਠੀਕ ਹੈ ਅਸੀਂ ਡਰਾਈਵਰੀਆਂ ਕਰਦੇ ਰਹੇ, ਹੁਣ ਕਿੱਥੇ, ਹੁਣ ਦਿਸਣਾ, ਨਜ਼ਰ ਕਮਜ਼ੋਰ ਹੋ ਗਈ, ਕਿਤੇ ਗੱਡੀ ਠੋਕੀ ਨਾ ਜਾਏਗੀ, ਦਿਸਦਾ ਹੀ ਨਹੀਂ। ਹੁਣ ਗੱਡੀ ਡਰਾਈਵਰੀ ਹੈ ਹੀ ਨਜ਼ਰ ਕਰਕੇ। ਹੁਣ ਜੇ ਸਭ ਕੁਝ ਜਵਾਨੀ 'ਚ ਹੀ ਹੋ ਰਿਹਾ, ਮਿਹਨਤ ਜਵਾਨੀ 'ਚ ਹੀ ਹੁੰਦੀ ਆ, ਯਾਦ ਰੱਖਿਓ ਪਿਆਰਿਓ, ਨਾਮ ਨਹੀਂ ਜਵਾਨੀ ਦੀ ਦੱਸਿਆ ਜਾਂਦਾ।
1: ਸਾਤ ਸ੍ਰੀ ਅਕਾਲ।
2: ਜੇ ਬਿਜ਼ਨਸ ਵਾਸਤੇ ਤਾਕਤ ਜ਼ਰੂਰੀ ਆ, ਜੇ ਡਰਾਈਵਰੀਆਂ ਵਾਸਤੇ ਤਾਕਤ ਜ਼ਰੂਰੀ ਆ, ਖੇਤੀਬਾੜੀ ਵਾਸਤੇ ਤਾਕਤ ਜ਼ਰੂਰੀ ਆ ਨਾ ਸਰੀਰ ਵਿੱਚ, ਤੇ ਫਿਰ ਨਿਤਨੇਮ ਕਰਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਇਸ਼ਨਾਨ ਕਰਨ ਵਾਸਤੇ, ਸੇਵਾ ਕਰਨ ਵਾਸਤੇ ਵੀ ਤੰਦਰੁਸਤੀ ਜ਼ਰੂਰੀ ਆ। ਹੁਣ ਉੱਥੇ ਕੀ ਪਾਣੀ ਪੜੇ, ਸਿਰ ਕੰਬੀ ਜਾਂਦਾ ਤਾਂ ਅੱਖਰ ਹੀ ਨਹੀਂ ਦਿਸਣੀ ਉਹਨੂੰ, ਉਹਦੀ ਬਾਣੀ ਦੀ ਗੁਟਕਾ ਸਾਹਿਬ ਤੇ ਕਿਹੜੇ ਭਾਂਡੇ ਮਾਂਜੇਗਾ, ਕਿਹੜੀ ਸੇਵਾ ਕਰੇਗਾ ਫਿਰ ਜਦੋਂ ਬਜ਼ੁਰਗ ਹੋ ਗਿਆ। ਸਾਧ ਸੰਗਤ ਇਸ ਕਰਕੇ, ਚਲੋ ਜੇ ਕੋਈ ਬਜ਼ੁਰਗ ਵੇਲੇ ਉਮਰ 70-80 ਸਾਲ ਦੀ ਹੋ ਜਾਏ, ਜੇ ਕੋਈ ਇਸ ਉਮਰ ਵਿੱਚ ਵੀ ਲੱਗ ਜਾਏ ਤੇ ਮਰ ਕਹਿੰਦੇ ਨੇ ਤਾਂ ਵੀ ਚੰਗਾ, ਤਾਂ ਵੀ ਚੰਗਾ। ਸਵੇਰ ਦਾ ਭੁੱਲਿਆ ਹੀ ਸ਼ਾਮ ਨੂੰ ਘਰ ਮੁੜ ਆਵੇ ਫਿਰ ਵੀ ਚੰਗਾ। ਸੇਵਾ ਕਰਨਾ ਅੱਜ ਕੱਲ੍ਹ ਮੈਂ ਬੱਚਿਆਂ ਨੂੰ ਬਹੁਤ ਥਾਵਾਂ 'ਤੇ ਮਨਾਇਆ, ਨਿੱਕੇ ਦੇ ਬੱਚੇ ਇੰਨੇ ਮੰਨਦੇ ਨੇ, ਪਤਾ ਨਹੀਂ ਹੋਰਾਂ ਤੋਂ ਮੰਨਣ ਕੇ ਨਾ, ਮੈਂ ਬਹੁਤ ਵਾਰ ਵੇਖਿਆ, ਪਤਾ ਨਹੀਂ ਕਈ ਜਿਹੜੇ ਮੇਰੇ ਹਮ ਉਮਰ ਨੇ, ਕਈ ਉਹ ਵੀ ਕਈ ਬਹੁਤ ਮੰਨ ਜਾਣਗੇ। ਜੇ ਮੈਨੂੰ ਕਹਾਂ ਵੀ ਇੱਦਾਂ ਕਰੋ ਵੀ ਅੰਮ੍ਰਿਤ ਛਕ ਲਓ, ਪੈਣਗੇ ਛਕ ਲਾਂਗੇ, ਬੱਚੇ ਮੰਨ ਜਾਂਦੇ ਨੇ ਛੇਤੀ, ਬਜ਼ੁਰਗ ਬਹੁਤ ਘੱਟ ਮੰਨਦੇ। ਉਹ ਰੱਜਿਆ ਸ਼ਰਾਬ ਦਾ, ਮੈਂ ਕਿਹਾ ਸਿਆਣਾ ਬਣ ਗਿਆ, ਕਹਿੰਦੇ ਬਾਬਾ ਜੀ ਸਿਆਣੇ ਹੀ ਆ ਜੀ। ਪਰਸੋਂ ਚੌਥੇ ਦੀ ਗੱਲ ਆ, ਇੱਥੇ ਤੇ ਗਿਆ ਸੀ ਮੈਂ ਮਲੋਕ, ਮੈਂ ਕਿਹਾ ਸਿਆਣਾ ਬਣ ਜਾ, ਸਿਆਣਾ ਹੀ ਆ ਜੀ, ਮੈਂ ਕਿਹਾ ਵਾਹ ਸਿਆਣਾ ਹੀ ਆ ਜੀ। ਧਿਆਨ ਦਿਓ, ਬਹੁਤ ਲੋਕ ਐਸੇ ਨੇ, 80-80 ਸਾਲ ਦੀ ਉਮਰ ਹੋ ਗਈ, ਜੇ ਕਹੋਗੇ ਸਿਆਣੇ ਬਣ ਜਾਓ, ਤਰਿਆ ਨਹੀਂ ਜਾਣਾ, ਕੋਈ ਨੀ ਬਾਬਾ ਜੀ, ਇੱਥੋਂ ਦੀ ਤੁਸੀਂ ਲੰਘੋਗੇ ਤੁਹਾਡੀ ਪੂਛ ਫੜ ਕੇ ਅਸੀਂ ਲੰਘ ਜਾਂਦੇ। ਤੇ ਪੂਛ ਤੇ ਡੰਗਰ ਦੇ ਹੁੰਦੀ ਹੈ, ਤੇ ਜਿਹੜਾ ਸਮਝਾਉਂਦਾ ਜਿਹੜਾ ਕੋਈ ਉਹਨਾਂ ਨੂੰ ਮੱਤ ਦੇਵੇ ਉਸੇ ਨੂੰ ਡੰਗਰ ਬਣਾ ਦੇਣ ਉਲਟ ਕਰ ਦੇਣਗੇ ਏਦਾਂ ਦੀ ਚੱਲ ਹੀ ਅਦਨ ਜਾਂਦੀ ਸੱਚ ਦੇ ਰਾਹ ਤੇ ਤੁਰਨ ਵਾਲਾ ਕੋਈ ਵਿਰਲਾ ਹੀ ਤੇ ਦਾਸ ਦਰਜ ਕਰ ਰਿਹਾ ਸੀ ਗੁਰਮੁਖਾਂ ਦਾ ਨਾਤਾ ਹੀ ਗੁਰਮੁਖਾਂ ਨਾਲ ਹੈ ਉਹਨਾਂ ਕੋਲ ਜੇ ਕਿਤੇ ਦੋ ਚਾਰ ਦਿਨ ਦਸ ਦਿਨ ਮਿਲ ਜਾਣ ਨਾ ਪਿਆ ਦਿਓ ਦੋ ਚਾਰ ਦਿਨ ਜੇ ਕਿਤੇ ਮਿਲ ਜਾਣ ਚਾਹ ਚੜ ਜਾਂਦਾ ਉਹਨਾਂ ਨੂੰ ਸ਼ੁਕਰ ਹੈ ਹੁਣ ਦੋ ਦਿਨ ਅਸੀਂ ਵਿਹਲੇ ਹਾਂ ਸਾਧ ਸਤਸੰਗਤ ਕਰਾਂਗੇ ਸ਼ੁਕਰ ਅੱਜ ਛੁੱਟੀ ਦਾ ਦਿਨ ਆਪਾਂ ਚੱਲਾਂਗੇ ਕਿਤੇ ਲਾਹਾ ਲਵਾਂਗੇ ਕਿਤੇ ਗੁਰਦੁਆਰੇ ਜਾਈਏ ਦੋ ਚਾਰ ਅੱਠ ਦਸ ਘੰਟੇ ਸੇਵਾ ਕਰੀਏ ਪਿਆਰਾਂ ਦੇ ਜਿਹੜੇ ਉੱਥੇ ਲੱਭਦੇ ਰਹਿੰਦੇ ਨੇ ਸਮਾਂ ਸਾਈ ਘੜੀ ਸੁਲੱਖਣੀ ਸੁਹਨਾਲ ਦੇ ਉਹਨਾਂ ਦਾ ਤੇ ਨਾਤਾ ਰਿਸ਼ਤੇਦਾਰੀ ਹੀ ਸਾਧ ਸੰਗਤ ਨਾਲ ਕਿੰਨੀਆਂ ਰਿਸ਼ਤੇਦਾਰੀਆਂ ਨੇ ਸਾਡੀਆਂ ਦਾਦਕੇ ਨੇ ਨਾਨਕੇ ਨੇ ਸਹੁਰੇ ਨੇ ਕਿੰਨੀਆਂ ਰਿਸ਼ਤੇਦਾਰੀਆਂ ਭਾਈ ਗੁਰਦਾਸ ਜੀ ਨੇ ਤਿੰਨ ਰਿਸ਼ਤੇਦਾਰੀਆਂ ਗਿਣਾਈਆਂ ਨੇ ਮੇਨ ਇਹਨਾਂ ਤਿੰਨਾਂ ਚ ਸਾਰੀਆਂ ਆ ਜਾਂਦੀਆਂ ਤਿੰਨ ਰਿਸ਼ਤੇਦਾਰੀਆਂ ਇੱਕ ਹੁੰਦੇ ਨੇ ਦਾਦਕੇ ਭਾਈ ਸਾਹਿਬ ਦਾਦਕਿਆਂ ਦੀ ਬਾਬਤ ਦੱਸਦੇ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਕਹਿੰਦੇ ਦਦਸਾਰ ਦਾਦਕਿਆਂ ਚ ਕੋਈ ਨਹੀਂ ਸੱਚੀ ਪ੍ਰੀਤੀ ਗੂੜਾ ਰਿਸ਼ਤਾ ਦਾਦਕੇ ਗਿਣੇ ਨੇ ਦਾਦਕਿਆਂ ਚ ਕੋਈ ਨਹੀਂ ਨਾ ਸੱਜਣ ਨਾ ਕੁਟੰਬ ਸਾਰਾ ਸੱਜਣ ਆ ਗਏ ਸੱਜਣ ਸਾਰੇ ਹੀ ਆ ਗਏ ਯਾਰ ਬੇਲੀ ਕੁਟੰਬ ਸੁੱਤ ਬੱਚੇ ਬਾਂਧਵ ਨਾ ਭਰਾਤਾ ਹੁਣ ਸਾਧ ਸੰਗਤ ਬੱਚੇ ਵੀ ਘਰ ਵਾਲੀ ਵੀ ਭਰਾ ਵੀ ਸਾਰੇ ਗਿਣਤੇ ਇਹ ਰਿਸ਼ਤੇਦਾਰੀਆਂ ਦਾ ਨਾਂ ਲੈ ਕੇ ਫਿਰ ਕਹਿੰਦੇ ਨੇ ਤੂੰ ਬੜਾ ਚੁੱਕੀ ਫਿਰਨਾ ਮੇਰੇ ਨਾਨਕ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਨਹੀਂ ਨਨਸਾਰ ਧਿਆਨ ਦੇਣਾ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਤ ਪਰ ਮਾਤਾ ਮਾਮੂ ਮਾਮੀ ਮਾਸੀ ਓ ਮੌਸਾ ਬਿਬਤ ਬਖਿਆਤਾ ਹੈ ਨਾਨਕਿਆਂ ਚ ਵੀ ਕੋਈ ਨੀ ਨਾ ਮਾਤਾ ਮਾਤਾ ਪਰ ਮਾਤਾ ਨਾਨੀ ਬਿਰਤ ਪਰ ਮਾਤਾ ਪਰ ਨਾਨੀ ਤੱਕ ਵੀ ਗਿਣਤੀਆਂ ਆਖੋ
1: ਸਤਿ ਵਾਹਿਗੁਰੂ
2: ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਤ ਪਰ ਮਾਤਾ ਮਾਮੂ ਮਾਮੀ ਮਾਸੀ ਮੌਸਾ ਬਿਬਤ ਬਖਿਆਤਾ ਇਹ ਵੀ ਗਿਣਤੇ ਸਾਰੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਸਹੁਰੇ ਕਿ ਤਿੰਨ ਰਿਸ਼ਤੇਦਾਰੀਆਂ ਜਾਂ ਦਾਦਕਿਆਂ ਨੂੰ ਹੁੰਦੀਆਂ ਜਾਂਦੀਆਂ ਜਾਂ ਨਾਨਕਿਆਂ ਨੂੰ ਹੁੰਦੀਆਂ ਜਾਂ ਸਹੁਰਿਆਂ ਨੂੰ ਹੁੰਦੀਆਂ ਫਿਰ ਸਹੁਰੇ ਵੀ ਗਿਣ ਦਿੱਤੇ ਨਹੀਂ ਸਸੁਰਾਲ ਸਾਸ ਸਾਸੁਰਾ

ਸਹੁਰਿਆਂ 'ਚ ਵੀ ਕੋਈ ਨਹੀਂ, ਨਾ ਸੱਸ ਨਾ ਸਸੁਰਾ ਨਾ ਸਹੁਰਾ, ਸਾਰਾ ਉਹ ਸਾਰੀ। ਇਹ ਹੁਣ ਮੈਂ ਦੀਵਾਨ ਇੱਥੇ ਨਹੀਂ ਬੋਲਾਂਗਾ, ਸਮਝ ਗਏ ਹੋ ਤੁਸੀਂ ਸਾਰੇ। ਸਾਰਾ ਉਹ ਸਾਰੀ ਸ਼ਬਦ ਵਰਤਿਆ ਭਾਈ ਗੁਰਦਾਸ ਜੀ। ਨਹੀਂ ਬਿਰਤੀ ਸੁਰ ਜਾਚਕ ਨਾਂ ਦਾਤਾ, ਦਾਨੀ ਦਾ ਤੇ ਮੰਗਤੇ ਦਾ ਉਹ ਵੀ ਇੱਕ ਨਾਤਾ ਹੁੰਦਾ। ਜਿੱਦਾਂ ਕਿਸੇ ਕੋਲ ਕੋਈ ਮੰਗਦਾ, ਕੋਈ ਮਾਇਆ ਦੇ ਦਿੰਦਾ, ਠੀਕ ਹੈ ਤੁਸੀਂ ਮੇਰੇ ਬੜੇ ਰਿਸ਼ਤੇਦਾਰ ਹੋ, ਤੁਹਾਡੇ ਬਿਨਾਂ ਮੇਰਾ ਕੋਈ ਨਹੀਂ, ਮੇਰਾ ਤੁਹਾਡੇ ਨਾਲ ਹੀ ਪ੍ਰੇਮ ਆ, ਬਸ ਇਹ ਵੀ ਇੱਕ ਨਾਤਾ ਜਿਹਾ ਬਣ ਜਾਂਦਾ। ਪਰ ਇਹ ਵੀ ਕਹਿੰਦੇ ਕੱਚਾ ਹੀ ਆ, ਮਾਇਆ ਦੇ ਦਿਓਗੇ ਰਿਸ਼ਤੇਦਾਰੀ, ਪੱਕੀ ਮਾਇਆ ਦੇਣੋਂ ਹਟ ਜਾਓ, ਪਦਾਰਥ ਮਿਲਣੋਂ ਹਟ ਕੇ ਤੇ ਵਿਰੋਧੀ ਹੋ ਜਾਂਦੇ। ਇਹਨਾਂ 'ਚ ਵੀ ਕੋਈ ਨਹੀਂ। ਭਾਈ ਸਾਹਿਬ ਕਹਿੰਦੇ ਨੇ ਮੈਂ ਬੜੀ ਭੋਖ ਕੀਤੀ ਆ, ਮੈਂ ਪੜਚੋਲਿਆ ਚੰਗੀ ਤਰ੍ਹਾਂ ਪੜਤਾਲ ਕਰਕੇ ਵੇਖੀ ਆ ਤੇ ਨਤੀਜਾ ਕੀ ਨਿਕਲਿਆ, ਨਾ ਦਾਦਕਿਆਂ 'ਚ ਨਾ ਨਾਨਕਿਆਂ 'ਚ ਨਾ ਸਹੁਰਿਆਂ 'ਚ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ। ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ। ਭਾਈ ਸਾਹਿਬ ਕਹਿੰਦੇ ਮੇਰਾ ਇਹ ਤਜਰਬਾ ਪਿਆਰਿਓ ਗੁਰਸਿੱਖੋ, ਮੇਰਾ ਇਹ ਤਜਰਬਾ ਹੈ ਵੀ ਜਿਹੋ ਜਿਹਾ ਸਾਧ ਸੰਗਤ ਦਾ ਤੇ ਇੱਕ ਸਿੱਖ ਦਾ ਨਾਤਾ ਹੈ, ਜਿਹੋ ਜਿਹਾ ਗੁਰੂ ਦਾ ਤੇ ਸਿੱਖ ਦਾ ਨਾਤਾ ਹੈ, ਇਹੋ ਜਿਹਾ ਹੋਰ ਕੋਈ ਨਾਤਾ ਕੋਈ ਨਾਤਾ, ਇਹ ਅਸਲੀ ਨਾਤਾ। ਪਰ ਇਹ ਨਾਤਾ ਬਣ ਜਾਏ, ਕਿਰਪਾ ਹੋ ਜਾਏ, ਜੁੜ ਜਾਏ ਨਾਤਾ, ਜਿੱਦਣ ਇਹ ਨਾਤਾ ਜੁੜ ਗਿਆ ਫਿਰ ਸਾਰੇ ਨਾਤੇ ਫਿੱਕੇ ਲੱਗਣਗੇ। ਦਿਖੇ ਬਨ ਫੀਕਾ ਤਿਆਗ ਰੀ ਨਾਮ ਮਹਾਰਾਜ। ਜਦੋਂ ਨਾਮ ਦਾ ਰਸ ਚੱਖਣੇ ਆ ਨਾ ਪਿਆਰਿਓ, ਫਿਰ ਆਨ ਰਸਾ ਸਭ ਹੋ ਚੁੱਕੇ, ਫਿਰ ਦੁਨਿਆਵੀ ਰਸ ਫਿੱਕੇ ਫਿੱਕੇ ਲੱਗ ਜਾਂਦੇ ਤੇ ਗੁਰਮੁਖ ਤੇ ਲੱਭਦੇ ਨੇ ਕਦੋਂ ਸਮਾਂ ਮਿਲੇ, ਕਦੋਂ ਮੇਰੇ ਭਾਗ ਜਾਗਣ, ਕਦੋਂ ਮੈਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਾਂ, ਉੱਥੇ ਤਰਸਦੇ ਰਹਿੰਦੇ ਨੇ। ਸਾਰਾ ਅਰਦਾਸ ਕਰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚ ਪਿਆਰ। ਉਹਨਾਂ ਦੀ ਤੇ ਨਿੱਤ ਦੀ ਅਰਦਾਸ ਸੱਚੇ ਪਾਤਸ਼ਾਹ ਜਿੰਨਾ ਦੇ ਮਿਲਣ ਕਰਕੇ ਰੱਬ ਯਾਦ ਆਵੇ, ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਮੈਨੂੰ ਉਹਨਾਂ ਦਾ ਮਲਾਪ ਬਖਸ਼, ਉਹਨਾਂ ਦੀ ਸੰਗਤ ਬਖਸ਼। ਸੋ ਸਾਧ ਸੰਗਤ ਰਹਿਣਾ, ਘਰ 'ਚ ਰਹਿਣਾ, ਪਰਿਵਾਰ 'ਚ ਰਹਿਣਾ, ਰਹਿਣਾ ਬੱਚਿਆਂ ਵਿੱਚ ਹੀ ਹੈ, ਪਰ ਬੱਚਿਆਂ 'ਚ ਰਹਿੰਦੇ ਹਾਂ ਮੁਕਤ ਹੋਈਏ, ਤੇ ਮੁਕਤ ਸਤਿਗੁਰਾਂ ਨੇ ਕਰਨਾ ਹੈ। ਆਪ ਮੁਕਤ ਮੋਹੇ ਤਾਰੇ ਦੀ, ਮੁਕਤ ਉਹੀ ਕਰ ਸਕਦਾ ਜਿਹੜਾ ਆਪ ਮੁਕਤ ਹੋਵੇ। ਐਸ

ਮੁਕਤ ਉਹੀ ਕਰ ਸਕਦਾ ਜਿਹੜਾ ਖੁਦ ਮੁਕਤ ਹੋਇਆ ਜਾਂਦਾ ਸੰਸਾਰੀ ਬੰਧਨਾਂ ਤੋਂ, ਦੁਨਿਆਵੀ ਬੰਧਨਾਂ ਤੋਂ। ਬੰਦਾ ਮੋਹ ਵਿੱਚ ਫਸਿਆ ਬਾਰ ਬਾਰ ਜੰਮਦਾ, ਬਾਰ ਬਾਰ ਮਰਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੜਿਆ ਸੋਧਣ ਧਰਤ ਲੁਕਾਈ ਮਹਾਰਾਜ ਤੁਰੇ ਸੰਸਾਰ ਨੂੰ ਤਾਰਨ ਵਾਸਤੇ। ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਜਗ੍ਹਾ ਜਗ੍ਹਾ ਤੇ ਮਹਾਰਾਜ ਗਏ ਤੇ ਆਪ ਜੀ ਨੇ ਬੜੀ ਵਾਰੀ ਸੁਣਿਆ ਲੋਕਾਂ ਨੇ ਬੇਤਾਲੇ ਵੀ ਆਖਿਆ, ਨਾਲੇ ਉਹਨਾਂ ਜਿੰਨਾ ਤਾਲ ਦਾ ਪਤਾ ਹੀ ਕਿਹਨੂੰ ਸੀ। ਭੂਤ ਨੇ ਵੀ ਆਖਿਆ, ਵੱਟੇ ਪੱਥਰ ਵੀ ਮਾਰੇ, ਕੁਰਾਈਆ ਵੀ ਆਖਿਆ, ਲੱਖਾਂ ਨੂੰ ਰਾਹ ਪਾਉਣ ਵਾਲੇ, ਸਾਰੀ ਦੁਨੀਆਂ ਨੂੰ ਸਿੱਧਾ ਰਾਹ ਵਿਖਾਉਣ ਵਾਲਿਆਂ ਨੂੰ ਲੋਕਾਂ ਨੇ ਕੁਰਾਈਆ ਕਿਹਾ। ਕੁਰਾਈਆ ਹੁਣ ਵੱਟੇ ਵੀ ਮਾਰਦੇ ਰਹੇ, ਲੋਕ ਗਾਲਾਂ ਵੀ ਕੱਢਦੇ ਰਹੇ। ਮਹਾਰਾਜ ਤੁਰੇ ਰਹੇ ਤੇ ਇੱਕ ਵਾਰੀ ਕਹਿੰਦੇ ਨੇ ਮਰਦਾਨੇ ਨੇ ਮਹਾਰਾਜ ਜੀ ਨੂੰ ਅਰਜ਼ੀ ਕੀਤੀ, ਕਹਿੰਦਾ ਮਹਾਰਾਜ ਵੇਖੋ ਇੱਕ ਸੂਰ ਚਿੱਕੜ ਵਿੱਚ ਫਸਿਆ ਹੋਇਆ, ਕਿੰਨਾ ਇਹਦਾ ਬੁਰਾ ਹਾਲ ਹੈ, ਚਿੱਕੜ 'ਚ ਫਸੇ ਨੂੰ ਕੱਢ ਦਿਓ, ਮੁਕਤ ਕਰ ਦਿਓ ਇਹਨੂੰ। ਮਹਾਰਾਜ ਕਹਿੰਦੇ ਮਰਦਾਨਿਆ ਸੂਰ ਵਾਲਾ ਹੀ ਹਾਲ ਹੈ ਸਾਰੇ ਲੋਕਾਂ ਦਾ, ਅਸੀਂ ਤਾਂ ਕੱਢਣਾ ਚਾਹੁੰਦੇ ਹਾਂ ਪਰ ਆਪ ਹੀ ਫਸੀ ਜਾਂਦੇ ਨੇ, ਹੁਣ ਅਸੀਂ ਕੀ ਕਰੀਏ। ਮਹਾਰਾਜ ਜੀ ਇਹ ਸੂਰ ਨੂੰ ਮੁਕਤ ਕਰ ਦਿਓ, ਵੇਖੋ ਕਿੰਨਾ ਦੁਖੀ। ਕਹਿੰਦੇ ਆਪਾਂ ਨੂੰ ਦੁਖੀ ਲੱਗਦਾ, ਇਹਨੂੰ ਦੁੱਖ ਵਿੱਚ ਵੀ ਆਨੰਦ ਆ ਰਿਹਾ। ਕਹਿੰਦੇ ਕਿਵੇਂ, ਆ ਜਾ ਆਪਾਂ ਵੇਖਦੇ। ਚਲੇ ਗਏ, ਮਾਰਿਆ ਜਲ ਦਾ ਛਿੱਟਾ, ਕਹਿੰਦੇ ਸੁਰਤ ਆ ਗਈ ਉਹਨੂੰ ਬੋਲਣ ਲੱਗ ਪਿਆ। ਮਹਾਰਾਜ ਕਹਿੰਦੇ ਚੱਲ ਤੈਨੂੰ ਆਤਮਾ ਬੋਲੀ ਉਹਦੀ, ਸੱਚਖੰਡ ਲੈ ਚੱਲੀਏ। ਕਹਿੰਦਾ ਉੱਥੇ ਕੀ ਆ? ਕਹਿੰਦੇ ਬੜਾ ਆਨੰਦ, ਬੜਾ ਰਸ। ਕਿੰਨਾ ਕੁ ਆਨੰਦ ਹੈ? ਕਹਿੰਦੇ ਬੜਾ, ਜੋ ਮਰਜ਼ੀ ਬੜਾ ਆਨੰਦ ਹੈ ਭਾਈ, ਬੜਾ ਰਸ। ਕਹਿੰਦਾ ਹੋਰ ਤੇ ਸਭ ਠੀਕ ਆ, ਚੱਲਿਆ ਤੇ ਜਾਵਾਂਗਾ, ਪਹਿਲਾਂ ਮੈਨੂੰ ਇਹ ਦੱਸੋ ਵੀ ਉੱਥੇ ਚਿੱਕੜ ਹੈ? ਜਿਹਦੇ ਚਿੱਕੜ ਹੈ ਫਿਰ ਤੇ ਚੱਲ, ਉਹਨੂੰ ਚਿੱਕੜ ਹੀ ਚੰਗਾ ਲੱਗਦਾ। ਮਹਾਰਾਜ ਕਹਿਣ ਲੱਗੇ ਵੇਖਿਆ ਇਹ ਤੇ ਇਹਦੇ ਵਿੱਚ ਹੀ ਬਸ ਘਰਾੜੇ ਮਾਰਦਾ, ਇਹਨੂੰ ਇੱਥੇ ਹੀ ਆਨੰਦ ਆਉਂਦਾ। ਫਿਰ ਅੱਗੇ ਗਏ ਤੇ ਵੇਖਿਆ ਬਜ਼ੁਰਗ ਦਾੜੀ ਉਹਦੀ ਚਿੱਟੀ ਤੇ ਉਹ ਰੌਲਾ ਪਾਈ ਜਾ, ਮੁੰਡੇ ਉਹ ਕੰਮ ਨਹੀਂ ਕਰਦੇ, ਇੰਝ ਕਰੋ ਆਹ ਕਰ ਲਓ ਆਹ ਕਰ ਲਓ, ਤਿੰਨ ਚਾਰ ਮੁੰਡੇ ਉਹਦੇ ਰੌਲਾ ਪਾਈ ਜਾਣਾ ਕੋਲੇ ਪਏ। ਕਹਿੰਦਾ ਮਹਾਰਾਜ ਵੇਖੋ ਵਿਚਾਰਾ ਬਜ਼ੁਰਗ ਕਿਵੇਂ, ਇਹਦਾ ਬੁਰਾ ਹਾਲ, ਇਹਦੀ ਮੁਕਤੀ ਕਰ ਦਿਓ। ਚਲੋ ਤੇ ਚਿੱਕੜ 'ਚ ਫਸਿਆ ਜੀ ਇਹਨੂੰ, ਉਹ ਕਹਿੰਦੇ ਇਹਦੀ ਤੇ ਚਿੱਕੜ 'ਚ ਫਸਿਆ, ਮੋਹ ਦੇ ਚਿੱਕੜ 'ਚ। ਚਿੱਕੜ ਚਿੱਕੜ ਵਿੱਚ ਫਰਕ ਹੈ, ਉਹ ਚਿੱਕੜ ਤੇ ਕੋਈ ਨਹੀਂ, ਜਿਹੜਾ ਇਹ ਮੋਹ ਦਾ ਚਿੱਕੜ ਉਦੋਂ ਵੀ ਧਿਆਨ ਲੈਂਦਾ, ਇਹ ਮੋਹ ਦੇ ਚਿੱਕੜ 'ਚ ਫਸਿਆ। ਮਹਾਰਾਜ ਜੀ ਫਿਰ ਕੱਢੋ ਤੁਸੀਂ, ਚੱਲ ਆ ਜਾ ਆਪਾਂ ਚੱਲਨੇ। ਮਹਾਰਾਜ ਚਲੇ ਗਏ, ਸਿੱਧੇ ਹੀ ਮਿਲੇ ਉਹਨੂੰ ਜਾ ਕੇ ਦਾਦੇ, ਸਿੱਧੇ ਹੀ ਕਹਿਣ ਲੱਗੇ ਵੀ ਆ ਜਾ ਚੱਲ ਤੈਨੂੰ ਮੁਕਤ ਕਰੀਏ ਬਾਪੂ ਜੀ, ਚਲੋ ਚਲੀਏ ਸੱਚਖੰਡ ਭੇਜੀਏ ਤੁਹਾਨੂੰ, ਰਾਹ ਖੋਲ ਦਿੱਤਾ। ਉਹ ਬਜ਼ੁਰਗ ਕਹਿਣ ਲੱਗਾ ਬਾਬਿਓ ਆਪਣੇ ਰਾਹ ਪੈ ਜਾਓ, ਮੈਨੂੰ ਨਹੀਂ ਮੁਕਤੀ ਦੀ ਲੋੜ। ਅੱਗੇ ਜੀ ਕਿਉਂ? ਕਹਿੰਦੇ ਜੇ ਮੈਂ ਮਰ ਗਿਆ ਮੇਰਾ ਤਾਂ ਟੱਬਰ ਭੁੱਖਾ ਮਰ ਜੂ ਸਾਰਾ, ਤੇ ਮੈਂ ਹੀ ਹਾਂ ਜਿਹੜਾ ਫਸਲ ਬੀਜ ਲਈ, ਮੈਂ ਹੀ ਹਾਂ ਜਿਹੜਾ ਇਹਨਾਂ ਤੋਂ ਕਰਵਾ ਲਿਆ, ਤੇ ਡੱਕਾ ਨਹੀਂ ਤੋੜਦੇ। ਕਈ ਲੋਕਾਂ ਦਾ ਖਿਆਲ ਆ ਵੀ ਖਰੇ ਸਾਡੇ ਕਰਕੇ ਦੁਨੀਆ ਚੱਲ ਜਾਂਦੀ। ਮੱਖੀ ਬੈਠੀ ਸੀ ਕਹਿੰਦੇ ਗੱਡੇ ਤੇ, ਗੱਡਾ ਧੂੜਾ ਉਡਾਉਂਦਾ ਜਾਵੇ, ਕਹਿੰਦੇ ਮੱਖੀ ਨੂੰ ਐਵੇਂ ਮਾਣ ਹੋਇਆ, ਕਹਿੰਦੀ ਮੈਂ ਕਿੰਨੀ ਧੂੜ ਉਡਾਉਂਦੀ ਜਾ ਰਹੀ, ਉੱਡਦੀ ਆ ਗੱਡੇ ਕਰਕੇ। ਸਾਡਾ ਹਾਲ ਮੱਖੀ ਤੋਂ ਵੱਧ ਅਸੀਂ ਕੁਛ ਵੀ ਨਹੀਂ, ਬਸ ਉਹਨੂੰ ਐਵੇਂ ਹੀ ਮਾਣ ਹੋਇਆ ਫਿਰਦਾ ਸਾਲਾ। ਹਾਲ ਸਾਡਾ ਸਾਰਿਆਂ ਦਾ ਹੀ ਇਹੀ ਆ ਵੀ ਖਰੇ ਸਾਡੇ ਕਰਕੇ ਹੀ ਸਾਰਾ ਕੁਛ ਪਸਾਰਾ। ਕਈਆਂ ਦੇ ਮਨ 'ਚ ਆ ਜੇ ਮੈਂ ਨਾ ਪਿੰਡ 'ਚ ਹੋਵਾਂ ਤੇ ਕਹਿੰਦੀ ਪਿੰਡ ਵਸਣਾ ਹੀ ਨਹੀਂ, ਮੇਰੇ ਵਰਗੇ ਨੂੰ ਵੀ ਮਾਣ ਆ, ਕਰੇ ਮੈਂ ਨਾ ਹੋਵਾਂ ਕਰੇ ਪੰਥ ਬਚਣਾ ਹੀ ਨਹੀਂ। ਇਹ ਮਾਨ ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ, ਮਾਨ ਕਿਸੇ ਵੀ ਪ੍ਰਕਾਰ ਦਾ ਖਾ ਜਾਂਦਾ। ਪਰ ਸਾਧਨ ਤਾਂ ਉਹ ਖਾਲੀ ਆਏ ਆ ਖਾਲੀ ਜਾਣਾ ਦੁਨੀਆਂ 'ਚੋਂ, ਤੇ ਇਹ ਤੇ ਸੰਸਾਰ ਦੀ ਚੱਲ ਹੀ ਹੈ ਤੇ ਇੱਦਾਂ ਹੀ ਚੱਲਦਾ ਹੀ ਆਇਆ। ਭੁੱਲ ਜਾਂਦੇ ਨੇ ਪਰਿਵਾਰ ਵਾਲੇ, ਭਾਵੇਂ 20 ਕਿੱਲੇ ਵੀ ਜ਼ਮੀਨ ਦੇ ਬਣਾ ਕੇ ਚਲੇ ਜਾਓ, ਕਦਰ ਤੇ ਉਨੀ ਕੀ ਪੈਣੀ ਹੈ, ਉਸੇ ਸੀੜੀ ਤੇ ਜਾਣਾ ਪੈਣਾ ਜਿਹਦੇ ਤੇ ਕੱਖਾਂ ਵੱਟੀ ਜਾਂਦਾ। ਭਾਵੇਂ ਜਿੰਨਾ ਮਰਜ਼ੀ ਬੰਦਾ ਚੰਗਾ ਹੋਵੇ ਪਿਆ ਦਿਓ, ਜਿੰਨਾ ਮਰਜ਼ੀ ਮਰਨ ਤੋਂ ਬਾਅਦ ਜਰਾ ਕਿਸੇ ਦੇ ਸੁਪਨੇ ਵਿੱਚ ਆਵੇ ਤੇ ਸਹੀ, ਤੇ ਲੋਕ ਅਰਦਾਸਾਂ ਕਰਦੇ ਫਿਰਦੇ ਕਰਾਉਂਦੇ ਫਿਰਦੇ। ਹੁਣ ਇੱਥੇ ਮਹਾਂਪੁਰਖਾਂ ਕੋਲ ਬੜੇ ਆਉਂਦੇ, ਹੁਣ ਸਾਡੇ ਕੋਲ ਬੜੇ ਜਾਂਦੇ, ਮੈਨੂੰ ਬੜੇ ਮਿਲਦੇ ਨੇ। ਮੈਂ ਤੇ ਉੱਥੇ ਮਿਲਣ ਦਾ ਪ੍ਰੋਗਰਾਮ ਤੇ ਇੱਦਾਂ ਰੱਖੀ ਤਾਂ ਵੀ ਕੋਈ ਦੀਵਾਨਾਂ ਵਾਲੇ ਆਉਂਦੇ ਆ ਤੇ ਸਮਾਗਮ ਰੱਖੇ ਨੇ, ਉਹ ਕਈ ਫਿਰ ਵਿੱਚ ਆ ਕੇ ਨਾ
ਭਾਵੇਂ ਕਿ ਲੰਘਾਈ ਜਾਂਦੇ ਬਹੁਤ ਛੇਤੀ ਛੇਤੀ, ਫਿਰ ਵੀ ਕਈ ਤੁਰਦਿਆਂ ਤੁਰਦਿਆਂ ਕਹਿ ਹੀ ਜਾਣਗੇ ਬਾਬਾ ਜੀ ਅਰਦਾਸ ਕਰਾਂਗਾ ਕਹਿ ਦੇ। ਉਹ ਜੀ ਜਿਹੜਾ ਸਾਡਾ ਮਰਿਆ ਸੀ ਨਾ ਜੀ ਬਾਬਾ ਜੀ, ਉਹ ਸਾਲ ਹੋ ਗਿਆ ਸੁਪਨੇ ਚ ਆਇਆ ਸੀ ਰਾਤ, ਫਿਕਰ ਪਿਆ ਹੋਇਆ ਵੀ ਕਿਤੇ ਕੋਈ ਭਾਂਡਾ ਹੀ ਨਾ ਵਰਤ ਗਿਆ। ਨਾ ਵੇਖੋ ਗਾ ਉਹੀ ਹੁੰਦਾ ਜਿਹਦੇ ਨਾਲ ਗਲਵੱਕੜੀਆਂ ਪਾਉਂਦੇ ਹਾਂ, ਸੁਪਨੇ ਚ ਆਉਣਾ ਵੀ ਨਹੀਂ ਚੱਲਦੇ, ਜੇ ਸਾਹਮਣੇ ਆ ਜਾਓ ਤਾਂ ਫਿਰ ਕੀ ਬਣੂ ਸਾਡਾ, ਜੇ ਸੱਚਮੁੱਚ ਸਾਹਮਣੇ ਖੜ ਜੇ ਆ ਕੇ ਫੇਰ ਵੀ ਸੁਪਨੇ ਚ ਆਉਣਾ ਵੀ ਨਹੀਂ ਪਸੰਦ ਕਰਦੇ। ਨਾਲੇ ਉਹੀ ਆ ਤੇ ਨਾ ਆਪਾਂ ਆਪਾਂ ਫਿਰ ਕਾਹਦੀਆਂ ਯਾਰੀਆਂ ਪਾਈ ਫਿਰਦੇ ਹਾਂ ਵੀ ਮੇਰਾ ਇਹਦੇ ਨਾਲ ਬੜਾ ਪ੍ਰੇਮ ਆ, ਵੀ ਮੇਰੇ ਬਿਨਾਂ ਨਹੀਂ ਉਹ ਸਾਰਦਾ, ਮੇਰੇ ਬਿਨਾਂ ਨਹੀਂ ਰੋਟੀ ਖਾਂਦਾ, ਮੇਰੇ ਬਿਨਾਂ ਨਹੀਂ ਪਾਣੀ ਪੀਂਦਾ, ਮੇਰੇ ਨਾਲ ਬੜਾ ਪ੍ਰੇਮ ਆ ਉਹਦਾ, ਫਿਰ ਕਾਹਦਾ ਪ੍ਰੇਮ ਆ। ਜੇ ਅਸੀਂ ਅੱਜ ਆਪਣੇ ਬਜ਼ੁਰਗਾਂ ਨੂੰ ਸੁਪਨੇ ਚ ਆਉਣ ਤੇ ਲੋਕਾਂ ਕੋਲ ਅਰਦਾਸਾਂ ਕਰਾਉਣ ਵਾਸਤੇ ਜਾਂਦੇ ਹਾਂ ਤੇ ਕੀ ਸਾਨੂੰ ਲੋਕ ਚੰਗਾ ਸਮਝਣਗੇ? ਸਾਡੇ ਪਿੰਡਾਂ ਵਿੱਚ ਉਧਰ ਸੰਸਕਾਰ ਹੋਣਾ ਨਾ ਕਿਸੇ ਦਾ, ਜੇ ਕਿਸੇ ਮਰੇ ਦਾ ਧੂੰਆਂ ਵੀ ਸੰਸਕਾਰ ਕਰਨ ਵੇਲੇ ਪਿੰਡ ਵੱਲ ਆ ਜਾਂਦਾ ਸੀ ਨਾ, ਤੇ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਸੀ ਉਹ ਜਿਹੜਾ ਮਰਿਆ ਇਹਨਾਂ ਦਾ ਧੂੰਆਂ ਪਿੰਡ ਵੱਲ ਆ ਗਿਆ, ਖੈਰ ਇਹ ਕਿਸੇ ਨਾ ਕਿਸੇ ਨੂੰ ਹੋਰ ਵੀ ਲੈ ਕੇ। ਮਰੇ ਦਾ ਤੇ ਧੂੰਆਂ ਵੀ ਆਉਣਾ ਪਸੰਦ ਨਹੀਂ ਕਰਦੇ, ਯਾਰੀ ਤੇਰੇ ਨਾਲ ਓਨਾ ਚਿਰੀ ਹੈ ਜਿੰਨਾ ਚਿਰ ਉਹ ਵਿੱਚ ਆਪ ਬੈਠਾ, ਉਹਦੀ ਚੇਤਨਾ ਤੇਰੇ ਵਿੱਚ, ਆਤਮਾ ਪਰਮਾਤਮਾ ਦੀ ਇੱਕ ਅੰਸ਼ ਹੈ, ਉਹਨੇ ਇੱਕ ਬੂੰਦ ਦਿੱਤੀ ਹੋਈ ਹੈ, ਸਮੁੰਦਰ ਦੀ ਬੂੰਦ ਹੈ ਇਹ, ਪਰਮਾਤਮਾ ਦੀ ਅੰਸ਼ ਹੈ ਆਤਮਾ। ਆਤਮਾ ਜਿੰਨਾ ਚਿਰ ਵਿੱਚ ਉਹਨਾਂ ਚਿਰ ਲੋਕ ਸਾਰੇ ਪ੍ਰੇਮ ਕਰਨਗੇ, ਜਿੱਦਣ ਉਹ ਵਿੱਚੋਂ ਚਲੇਗੀ ਮਿੱਟੀ ਦੀ ਢੇਰੀ ਰਹਿ ਜਾਣੀ, ਮਿੱਟੀ ਦੀ ਢੇਰੀ, ਹੱਥੀਂ ਸਭ ਨੇ ਸੰਸਕਾਰ ਕਰ ਦੇਣਾ, ਸੁਪਨੇ ਚ ਆਉਣਾ ਵੀ ਨਹੀਂ ਚੱਲਣਗੇ, ਫਿਰ ਕਾਹਦੀਆਂ ਯਾਰੀਆਂ, ਕਾਹਦਾ ਪ੍ਰੇਮ, ਤੇ ਨਾਤਾ ਪਾਈ ਉਹਦੇ ਨਾਲ ਜਿਹੜਾ ਮਰਨ ਤੋਂ ਬਾਅਦ ਵੀ ਸਾਥ ਨਿਭਾ ਦੇ। ਇਸੇ ਨੂੰ ਆਖਿਆ ਨਾਨਕ ਕੱਚੜਿਆਂ ਸੰਤੋੜ, ਤੂੰ ਸੱਜਣ ਸੰਤ ਪੱਕਿਆਂ ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਣਾ, ਇਹਨਾਂ ਨੇ ਤੇ ਜਿਉਂਦਿਆਂ ਵੀ ਛੱਡ ਦੇਣਾ, ਪਰ ਇੱਕ ਉਹ ਨੇ ਜਿਹੜੇ ਮਰਨ ਤੋਂ ਬਾਅਦ ਵੀ ਸਾਥ ਨਿਭਾ ਦਿੰਦੇ ਨੇ। ਫਿਰ ਕਾਹਦਾ ਸਾਡਾ ਪ੍ਰੇਮ ਆ? ਸਾਨੂੰ ਤੇ ਸੁਪਨੇ ਵਿੱਚ ਆਉਣਾ ਵੀ ਲੋਕ ਚੰਗਾ ਨਹੀਂ ਮੰਨਣਗੇ, ਫਿਰ ਐਵੇਂ ਕਾਹਦਾ ਮਾਣ ਕਰੀ ਫਿਰਨੇ? ਜੋ ਹੁਣ ਮਨ ਵਿੱਚ ਮਾਣ ਕਰ ਬੈਠਾ, ਬਾਪੂ ਕਹਿੰਦਾ ਮੇਰੇ ਬਿਨਾਂ ਬਾਬਾ ਜੀ ਫਿਰਨਾ ਹੀ ਨਹੀਂ, ਆਪਣਾ ਰਾਹ ਨਾਪੋ ਤੁਸੀਂ ਜਾਓ, ਮੈਨੂੰ ਨਹੀਂ ਲੋੜ ਮੁਕਤੀ ਦੀ, ਮੈਂ ਮੁਕਤ ਨਹੀਂ ਹੋਣਾ, ਮੈਂ ਮਰ ਗਿਆ ਸਾਡਾ ਤੇ ਘਰ ਤਬਾਹ ਹੋ ਜੂ। ਸਰ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਮਰਜ਼ੀ ਹੈ ਬਾਬਾ, ਇਸ ਤੇ ਮੈਂ ਭਲਾ ਕਰਨ ਆਏ ਸੀ, ਫਿਰ ਤੇਰੀ ਮਰਜ਼ੀ ਹੈ, ਫਿਰਦਾ ਮੋਹ ਦੇ ਚਿੱਕੜ ਚ ਫਸਿਆ ਰਹਿ ਗਿਆ, ਮਹਾਰਾਜ ਕੱਢਣ ਆਏ ਫਿਰ ਵੀ ਨਹੀਂ ਗਏ। ਹੁਣ ਸਾਧ ਸੰਗਤ ਕਹਿੰਦੇ ਨੇ ਮਹਾਰਾਜ ਫੇਰ ਆਏ, ਪੰਜ ਸੱਤ ਸਾਲ ਬਾਅਦ ਫੇਰ ਆਏ, ਆ ਕੇ ਪੁੱਛਦੇ ਮੁੰਡੇ ਉਹ ਤੁਹਾਡਾ ਬਾਪੂ ਕਿੱਥੇ ਆ? ਕਹਿੰਦੇ ਜੀ ਉਹਨੂੰ ਤੇ ਮਰੇ ਨੂੰ 4 ਸਾਲ ਹੋ ਗਏ। ਮਹਾਰਾਜ ਨੇ ਨੇਤਰ ਬੰਦ ਕਰਕੇ ਵੇਖਿਆ ਕਿੱਥੇ ਕੁ ਪਹੁੰਚਿਆ ਹੋਇਆ, ਹੁਣੀ ਮੁਕਤ ਕਰਦੇ ਨੇ, ਬਲਦ ਬਣਿਆ ਹੋਇਆ ਘਰ ਵਿੱਚ, ਆਪਣੇ ਘਰ ਵਿੱਚ ਗਾਂ ਦੇ ਪੇਟੋਂ ਬੱਚਾ ਹੋ ਕੇ ਜਨਮ ਲੈ ਗਿਆ, ਬੱਚਾ ਬਣ ਕੇ ਆ ਗਿਆ ਤੇ ਮਹਾਰਾਜ ਚਲੇ ਗਏ ਕੋਲ, ਹੁਣ ਤੇ ਬਲਦ ਬਣਿਆ ਹੋਇਆ ਉੱਤੇ ਪੰਜਾਲੀ ਰੱਖੀ ਹੋਈ ਹੈ, ਮਹਾਰਾਜ ਜੀ ਆ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਆਏ, ਧਿਆਨ ਦਿਓ ਸਤਸੰਗ, ਧਿਆਨ ਦਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੂਜੀ ਦਫਾ ਆਏ, ਹੁਣ ਬਲਦ ਬਣਿਆ ਹੋਇਆ। ਬੇਨਤੀ ਆ ਮਹਾਂਪੁਰਸ਼ਾਂ ਨੇ ਜਦੋਂ ਆਉਣਾ ਤੇ ਆਪ ਜੀ ਨੂੰ ਪਤਾ ਲੱਗ ਜਾਏਗਾ, ਜਰਾ ਕਿ ਇਕਾਗਰਤਾ ਬਣਾ ਕੇ ਰੱਖੋ, ਸਾਧੂਆਂ ਦੇ ਦਰਸ਼ਨ ਭਾਗਾਂ ਨਾਲ ਹੁੰਦੇ ਨੇ, ਪੂਰਬ ਕਰਮ ਅੰਕੁਰ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ ਸੋਈ। ਇਕਾਗਰਤਾ ਬਣਾਓ, ਮਹਾਂਪੁਰਖਾਂ ਦੇ ਦਰਸ਼ਨ ਦੁਰਲੱਭ ਹੁੰਦੇ ਨੇ, ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਹਜ਼ਾਰਾਂ ਸੰਗਤਾਂ ਲੱਖਾਂ ਸੰਗਤਾਂ ਦਾ ਭਲਾ ਕੀਤਾ ਹੈ। ਤੇ ਆਓ ਆਪਾਂ ਮਰਦ ਚਰਨਾਂ ਚ ਸਦਾ ਹੀ ਅਰਦਾਸ ਕਰਨੇ ਸੱਚੇ ਪਾਤਸ਼ਾਹ, ਇਹ ਤੇ ਰੱਬ ਦੇ ਪਿਆਰਿਆਂ ਦੀ ਡਿਊਟੀ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ।

0: लौट आ रहे हो महापुरखां दी खुशी उन्हां दा आशीर्वाद भी इस गल विच ही आ जे आप गुरु ग्रंथ साहिब महाराज दा अदब सत्कार मुख रखो ते जे कोई गुरु ग्रंथ साहिब महाराज नूं पिछे करके भी उन्हां वल नूं दौड़े कोशिश करे इहदे विच महापुरखां दी खुशी नहीं हो सकती। साधु ते सदा ही कहिंदे ने धन गुरु ग्रंथ साहिब महाराज सच्चे पातशाह दा अदब सत्कार करो। महापुरखां तों मैं खुद सुनिया है जिहड़ा भी जाके कहिंदा ना बाबा जी कृपा करो ते अगों कहणगे महाराज जी कृपा कर दे सतगुरु बख्शिश कर दे महाराज दे चरणां च बेनती करो यही कहिंदे ने सदा महापुरख यही कहिंदे। सो आओ आपां महाराज जी दा अदब सत्कार गुरु साहिब दा मुख रखना है ते महापुरखां ने ਆਪਾਂ ਨੂੰ ਦਰਸ਼ਨ ਦਾਰ ਬਖਸ਼ੇ ਨੇ ਕਿਰਪਾ ਕੀਤੀ ਆ ਸਟੇਜ ਤੇ ਸਵਾਇਮਾਨ ਹਨ ਤੇ ਆਪ ਜੀ ਪਿਆਰ ਵਿੱਚ ਮੈਂ ਕੱਲ ਵੀ ਅਰਜ਼ ਕੀਤੀ ਸੀ ਇੱਥੇ ਤੇ ਸਦਾ ਹੀ ਦਰਵਾਜ਼ੇ ਖੁੱਲ੍ਹੇ ਨੇ ਪਿਆਰ ਵਾਲੇ ਸਵੇਰੇ 4 ਵਜੇ ਵੀ ਆ ਜਾਣ ਉਹਨਾਂ ਨੂੰ ਉਦੋਂ ਵੀ ਦਰਸ਼ਨ ਹੋ ਜਾਂਦੇ ਕਿੰਨੀ ਵਾਰੀ ਦਿਨ ਵਿੱਚ ਮਹਾਂਪੁਰਖ ਦਰਸ਼ਨ ਬਖਸ਼ਦੇ ਨੇ ਇੱਥੇ ਖੁੱਲ੍ਹੀਆਂ ਖੇਡਾਂ ਵਰਤ ਰਹੀਆਂ ਨੇ ਆਖੂ ਸਤਨਾਮ
1: ਵਾਹਿਗੁਰੂ
0: ਭਾਈ ਇਕਾਗਰਤਾ ਬਣਾ ਕੇ ਦੱਸੋ ਭੈਣਾਂ ਵੀ ਵੀਰ ਭਰਾ ਜਿਹੜਾ ਮਨ ਜੋੜੋ ਮੈਂ ਹੁਣ ਬਹੁਤਾ ਸਮਾਂ ਨਹੀਂ 5-7 ਮਿੰਟਾਂ ਦੀ ਸਮਾਪਤੀ ਕਰ ਦੇਣੀ ਇਕਾਗਰਤਾ ਬਣਾ ਕੇ ਰੱਖਣੀ ਮਨ ਜੋੜ ਸਤਸੰਗ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਆਏ ਬਾਪੂ ਜੀ ਚਲੋ ਚਲੀਏ ਕਹਿੰਦੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਸਤਖੰਡ ਵਿੱਚ ਮੈਨੂੰ ਲੋੜ ਨਹੀਂ ਆਪਣਾ ਰਸਤਾ ਨਾਪੋ ਚਲੇ ਜਾਓ ਮਹਾਰਾਜ ਦੂਜੀ ਦਫ਼ਾ ਆਏ ਮਰਦਾਨਿਆਂ ਚੱਲ ਚੱਲੀਏ ਫਿਰ ਵੇਖੀਏ ਜਰਾ ਜਦੋਂ ਮਹਾਰਾਜ ਦੂਜੀ ਵਾਰੀ ਗਏ ਤੇ ਸਾਧ ਸੰਗਤ ਬਲਦ ਬਣਿਆ ਹੋਇਆ ਮੁੰਡਿਓ ਬਾਪੂ ਕਿੱਥੇ ਆ ਤੁਹਾਡਾ ਕਹਿੰਦੇ ਮਹਾਰਾਜ ਜੀ ਉੱਥੇ ਚੜ੍ਹਾਈ ਕਰ ਗਿਆ ਨੇਤਰ ਬੰਦ ਕਰਕੇ ਵੇਖਿਆ ਬਲਦ ਬਣਿਆ ਹੋਇਆ ਹੈ 45 ਮੋਢਿਆਂ ਤੇ ਮਹਾਰਾਜ ਗਏ ਖੇਤ ਦੇ ਵਿੱਚ ਹੀ ਚਲੇ ਗਏ ਮਾਰ ਕੇ ਜਲਦਾ ਚਿੱਟਾ ਕਹਿੰਦੇ ਬਾਪੂ ਹੁਣ ਰਾਜੀ ਹੈ ਤੈਨੂੰ ਆਖਿਆ ਸੀ ਚੱਲ ਭਲਾ ਕਰੀਏ ਤੇ ਉਦੋਂ ਤੂੰ ਮੰਨਿਆ ਨਹੀਂ ਹੁਣ ਚੱਲ ਆ ਤੈਨੂੰ ਮੁਕਤ ਕਰੀਏ ਅਸੀਂ ਫੇਰ ਆ ਗਏ ਰਾਹ ਤੇਰੇ ਵਾਸਤੇ ਅਜੇ ਵੀ ਖੁੱਲ੍ਹੇ ਅੱਗੋਂ ਕਹਿੰਦਾ 500 ਦਾ ਮੈਂ ਮਰਾਂਗਾ 500 ਦੇ ਮੇਰਾ ਮੁੰਡਾ ਹੋਰ ਮੇਰੇ ਮੁੰਡੇ ਹੋਰ ਲਿਆਉਣਗੇ 1000 ਦਾ ਘੱਟ ਪੈ ਜੀ ਅਜੇ ਵੀ ਮੋਹ ਦੇ ਚਿੱਕੜ 'ਚ ਫਸਿਆ ਪੰਕ ਜੋ ਮੋਹ ਪੱਗ ਨਹੀਂ ਚੱਲਦਾ ਐਸਾ ਪੈਰ ਫਸ ਗਿਆ ਮੋਹ ਦੇ ਚਿੱਕੜ 'ਚ ਹਮ ਦੇਖਾ ਤਹਿ ਡੂਬੀ ਅਲੇ ਡੁੱਬ ਰਹੀ ਹੈ ਦੁਨੀਆ ਨਾਨਕ ਮਨਮੁਖ ਅੰਧ ਪਿਆਦ ਵਾਹਿਗੁਰੂ ਡੂਬਾ ਸੰਸਾਰ।

0: ਨਾਨਕ ਮਨ ਮੁਖਾਂ ਦਿਆਰ
1: ਬਾਜ ਗੁਰੂ ਡੂਬਾ
0: ਬਲਦ ਬਣਿਆ ਹੋਇਆ ਮਹਾਰਾਜ ਆਏ ਨਹੀਂ ਮੰਨਿਆ ਬੜਾ ਮਨਾਇਆ ਨਹੀਂ ਮੰਨਿਆ ਚੰਗਾ ਬਈ ਤੇਰੀ ਮਰਜ਼ੀ ਹੈ
1: ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੇ
0: ਕੋਈ ਨੀ
1: ਮਹਾਰਾਜ ਚੱਲੇ ਦੂਜੀ ਦਫਾ ਸਤਿਗੁਰੂ ਫੇਰ ਆਏ
0: ਤੀਜੀ ਵਾਰੀ ਮਰਦਾਨਿਆ ਚੱਲ ਚੱਲੀਏ ਫੇਰ ਮਰਦਾਨਾ ਕਹਿੰਦਾ ਮਹਾਰਾਜ ਜੀ ਛੱਡੋ ਪਰ ਜਦੋਂ ਨਹੀਂ ਮੁਕਤ ਹੋਣਾ ਤੇ ਨਾਲ ਦੇ ਆਪਾਂ ਕਿਉਂ ਜਾਣਾ ਮਹਾਰਾਜ ਕਹਿੰਦੇ ਉਹ ਭਾਵੇਂ ਭੁੱਲ ਜਾਏ ਉਹ ਗੁਰੂ ਨਹੀਂ ਕਦੇ ਭੁੱਲਦਾ
1: ਖਿਮਾ ਕਰਨਾ
0: ਸਤਿ ਸ੍ਰੀ ਅਕਾਲ
1: ਅਸੀਂ ਭਾਵੇਂ ਭੁੱਲ ਗਏ ਉਹਨੇ ਸਾਨੂੰ ਨਹੀਂ ਭੁਲਾਇਆ
0: ਦਾਸ ਬੜੀ ਵਾਰੀ ਅਰਜ਼ ਕਰਦਾ ਹੁੰਦਾ ਕਈ ਵਾਰੀ ਕਹਿੰਦੇ ਹਾਂ ਨਾ ਵੀ ਸਵਾਸ ਲੈ ਰਿਹਾ ਫਲਾਣਾ ਬੰਦਾ ਹੁਣ ਸਵਾਸ ਰੁਕ ਗਏ ਨੇ ਸਵਾਸ ਲੈ ਰਿਹਾ ਕੋਈ ਵੀ ਦੁਨੀਆਂ ਦਾ ਬੰਦਾ ਐਸਾ ਨਹੀਂ ਜਿਹੜਾ ਸਵਾਸ ਲੈ ਰਿਹਾ ਸਵਾਸ ਲੈ ਨਹੀਂ ਰਹੇ ਸਵਾਸ ਤੇ ਆ ਰਹੇ ਨੇ ਜੇ ਬੰਦਾ ਸਵਾਸ ਲੈ ਰਿਹਾ ਤੇ ਸਵਾਸ ਲੈਂਦਾ ਹੀ ਰਹੇਗਾ ਫਿਰ ਮਰਦਾ ਕਿਉਂ ਆ ਸਵਾਸ ਲੈ ਨਹੀਂ ਰਿਹਾ ਕੋਈ ਸਵਾਸ ਤੇ ਆ ਰਹੇ ਨੇ ਕੋਈ ਪਤਾ ਨਹੀਂ ਉਹਨੇ ਕਦੋਂ ਰੋਕ ਲੈਣਾ ਇਹ ਤੇ ਉਹਦੀ ਮਰਜ਼ੀ ਸਵਾਸ ਤੇ ਆ ਰਹੇ ਅਸੀਂ ਭਾਵੇਂ ਭੁੱਲੇ ਫਿਰਨੇ ਹੋਰ ਸਵਾਸ ਦੇਈ ਜਾਂਦਾ ਇੱਕ ਸਵਾਸ ਦੀ ਕੀਮਤ ਸਾਰੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਮਾਇਆ ਨਹੀਂ ਹੋ ਸਕਦੀ ਇੱਕ ਸਵਾਸ ਦੀ ਕੀਮਤ ਸਾਰੇ ਪੰਜਾਬ ਦੀ ਮਾਇਆ ਨਹੀਂ ਹੋ ਸਕਦੀ ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆਂ ਦੀ ਮਾਇਆ ਨਹੀਂ ਹੋ ਸਕਦੀ ਇੱਕ ਪਾਸੇ ਸਾਰੀ ਦੁਨੀਆਂ ਦੀ ਮਾਇਆ ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ ਮਿਲਦਾ ਹੀ ਨਹੀਂ ਸਾਰੀ ਦੁਨੀਆਂ ਦੀ ਮਾਇਆ ਦੇ ਦਿਓ ਡਾਕਟਰ ਇੱਕ ਸਵਾਸ ਨਹੀਂ ਪਾ ਸਕਦੇ ਮਰੇ ਹੋਏ ਬੰਦੇ ਭਾਵੇਂ ਸਾਇੰਸ ਬੜੀ ਤਰੱਕੀ ਕਰ ਗਈ ਮਰਿਆ ਜਿਉਂਦਾ ਨਹੀਂ ਕਰ ਸਕਦੇ ਤੇ ਕਈ ਲੋਕ ਕਹਿਣਗੇ ਰੱਬ ਨੇ ਮੈਨੂੰ ਦਿੱਤਾ ਕੀ ਹੈ ਐਡੀ ਵੱਡੀ ਦਾਤ ਮਿਲੀ ਹੈ ਕਰੋੜਾਂ ਅਰਬਾਂ ਖਰਬਾਂ ਰੁਪਇਆ ਦੇ ਕੇ ਵੀ ਅਸੀਂ ਸਵਾਸ ਮੁੱਲ ਨਹੀਂ ਖਰੀਦ ਸਕਦੇ ਉਹ ਫਿਰ 24,000 ਰੋਜ਼ ਦਿੰਦਾ
2: ਸਤਿਗੁਰੂ
0: 24,000 ਸਵਾਸ ਰੋਜ਼ ਆ ਰਿਹਾ ਹਰ ਰੋਜ਼ ਕਹਿੰਦੇ ਕਹਿੰਦੇ ਰੱਬ ਨੇ ਮੈਨੂੰ ਦਿੱਤਾ ਆ ਰਹੇ ਨੇ ਉਹਨੇ ਸਵਾਸ ਦਿੱਤੇ ਨਾਮ ਜਪ ਇੱਕ ਦਿੱਤਾ ਨਹੀਂ ਜਪਿਆ ਦੋ ਦਿੱਤੇ ਨਹੀਂ ਜਪਿਆ ਤੀਜਾ ਹੋਰ ਨਹੀਂ ਚੌਥਾ 24,000 ਸਵਾਸ ਇੱਕ 24 ਘੰਟਿਆਂ ਚ ਆਉਂਦਾ ਤੇ ਇੱਕ ਮਹੀਨੇ ਦੇ ਕਿੰਨੇ ਬਣੇ ਤੇ ਜਿੰਨੇ ਸਾਲਾਂ ਦੇ ਹੋ ਗਏ ਹੋ ਕਦੇ ਹਿਸਾਬ ਕਿਤਾਬ ਕਰਕੇ ਵੇਖਿਓ ਇੰਨੇ ਸਵਾਸ ਦਿੱਤੇ ਮੈਨੂੰ ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ ਕਦੇ ਹਿਸਾਬ ਕਿਤਾਬ ਕਰਕੇ ਵੇਖਿਓ ਫਿਰ ਪਤਾ ਲੱਗਦਾ ਤੇ ਕਿੰਨੇ ਅਹਿਸਾਨ ਫਰਾਮੋਸ਼ ਹਾਂ ਕਿੰਨੇ ਅਸੀਂ ਅਕਿਰਤ ਘਾਣਾ ਕਦੇ ਉਹਦਾ ਧੰਨਵਾਦ ਕਰਨ ਵਾਸਤੇ ਗੁਰਦੁਆਰੇ ਨਹੀਂ ਜਾਂਦੇ ਵੀ ਸੱਚੇ ਪਾਤਸ਼ਾਹ ਤੁਸੀਂ ਕਿੱਡੀ ਕਿਰਪਾ ਕਰਦੇ ਕਿੰਨੇ ਸਵਾਸ ਬਖਸ਼ ਗਏ ਕੀ ਪਤਾ ਕਦੋਂ ਰੋਕ ਲੈਣਾ ਬੜੇ ਬਜ਼ੁਰਗ ਬੈਠੇ ਜਿਨ੍ਹਾਂ ਨੇ ਬੱਚੇ ਪਾਲੇ ਵਿਆਹੇ ਨੇ ਆਪਣੇ ਹੱਥੀਂ ਇੱਕੋ ਮਾਂ ਦੇ ਪੇਟੋਂ ਜਨਮ ਲਿਆ ਉਹਦਾ ਨਾਲ ਦਾ ਭਰਾ ਉਧਰੋਂ ਬੰਦ ਹੋ ਗਏ ਸਵਾਸ ਸੌਣੇ ਤੋਂ ਨਿੱਕੇ ਨਿੱਕਿਆਂ ਨੂੰ ਛੱਡ ਕੇ ਚਲੇ ਗਏ ਕਈਆਂ ਦੇ ਬੱਚੇ ਰੁਲਦੇ ਫਿਰਦੇ ਇਹ ਉਹਦੀ ਦਾਤ ਹੀ ਹੈ ਹੁਣ ਤੱਕ ਤੋਰੀ ਫਿਰਦਾ ਜਿੱਦਣ ਉਹਦੀ ਚੇਤਨਾ ਵਿੱਚੋਂ ਨਿਕਲ ਗਈ ਜਿੱਦਣ ਉਹ ਵਿੱਚੋਂ ਨਿਕਲ ਗਿਆ ਅੱਜ ਅਸੀਂ ਕਹਿੰਦੇ ਮੈਂ ਤੁਰਿਆ ਫਿਰਦਾ ਮੈਂ ਖਾਣਾ ਜਿੱਦਣ ਉਹ ਵਿੱਚ ਨਾ ਹੋਇਆ ਤੇ ਪਾਣੀ ਦਾ ਚਮਚ ਵੀ ਅੰਦਰ ਨਹੀਂ ਜਾਂਦਾ ਉਹਦੀ ਚੇਤਨਾ ਜਿੰਨਾ ਚਿਰ ਸਾਡੇ ਵਿੱਚ ਆ ਉਹਨਾਂ ਚਿਰ ਹੀ ਲੋਕ ਪਿਆਰ ਕਰਨਗੇ ਉਹਨਾਂ ਚਿਰ ਹੀ ਤੁਰਾਂ ਫਿਰਾਂਗੇ ਉਹਨਾਂ ਚਿਰ ਹੀ ਗੱਡੀਆਂ ਚੱਲਣਗੀਆਂ ਉਹਨਾਂ ਚਿਰ ਹੀ ਜਦੋਂ ਉਹ ਵਿੱਚ ਨਾ ਹੋਇਆ ਤੇ ਕੁਛ ਵੀ ਨਹੀਂ ਹੋਏਗਾ ਮਹਾਰਾਜ ਕਹਿਣ ਲੱਗੇ ਮਰਦਾਨਿਆ ਸਿੱਖ ਭੁੱਲ ਜਾਵੇ ਭਾਵੇਂ ਗੁਰਾਂ ਨੂੰ ਗੁਰੂ ਨਹੀਂ ਭੁਲਾਉਂਦਾ ਸਿੱਖ ਨੂੰ ਗੁਰੂ ਮਹਾਂਪੁਰਖ ਨਹੀਂ ਕਦੇ ਭੁਲਾਉਂਦੇ ਦੁਨੀਆਂ ਭਾਵੇਂ ਭੁੱਲ ਜਾਏ ਚੱਲ ਚੱਲੀਏ ਫਿਰ ਮਹਾਰਾਜ ਫਿਰ ਚਲੇ ਗਏ ਉਹ ਤੁਹਾਡਾ ਬਲਦ ਕਿੱਥੇ ਆ ਕਹਿੰਦੇ ਜੀ ਉਹ ਵੀ ਮਰ ਗਿਆ ਮਨ ਨੇਤਰ ਬੰਦ ਕਰਕੇ ਵੇਖਿਆ ਕੁੱਤਾ ਬਣਿਆ ਹੋਇਆ ਇਹਨਾਂ ਦੇ ਘਰ ਵਿੱਚ ਹੀ ਪਹਿਰਾ ਦਿੰਦਾ ਮਹਾਰਾਜ ਚਲੇ ਗਏ ਮਾਰਿਆ ਜਲਦਾ ਛੇਟਾ ਕਹਿੰਦੇ ਚੱਲ ਬਈ ਹੁਣ ਲੈ ਚੱਲੀਏ ਸੱਚਖੰਡ ਹੁਣ ਅੱਗੋਂ ਫਿਰ ਬੋਲਿਆ ਕਹਿੰਦੇ ਜੀ ਸਾਰਾ ਪਰਿਵਾਰ ਚਲੇ ਜਾਂਦਾ ਬਾਹਰ ਤੇ ਪਹਿਰਾ ਤੇ ਮੈਂ ਦੇਣਾ ਜੇ ਮੈਂ ਨਾ ਹੋਵਾਂ ਤੇ ਚੋਰ ਆ ਜਾਣਗੇ ਅਜੇ ਵੀ ਨਹੀਂ ਜਾਣਾ ਅਜੇ ਵੀ ਡੁੱਬਿਆ ਪਿਆ ਮਹਾਰਾਜ ਨੇ ਆਖਿਆ ਤੇਰੀ ਮਰਜ਼ੀ ਹੈ ਫਿਰ ਚਲੇ ਗਏ ਸਰ ਹੁਣ ਫਿਰ ਆ ਗਏ ਚੌਥੀ ਵਾਰੀ ਆ ਕੇ ਵੇਖਿਆ ਤੇ ਸੱਪ ਬਣਿਆ ਹੋਇਆ ਚੱਲ ਚੱਲੀਏ ਕਹਿੰਦਾ ਖਜ਼ਾਨਾ ਨੱਪਿਆ ਘਰ ਵਿੱਚ ਨਹੀਂ ਤੇ ਕੋਈ ਹੋਰ ਲੈ ਜਾਏਗਾ ਮੈਂ ਪਹਿਰਾ ਦੇਣਾ ਖਜ਼ਾਨਾ ਮੈਂ ਨਹੀਂ ਜਾਣਾ ਬਸ ਫਿਰ ਉਹ ਸੱਪ ਇੱਕ ਦਿਨ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਸੀ, ਪੰਘੂੜੇ ਵਿੱਚ ਬੱਚਾ ਪਾਇਆ, ਬੱਚਾ ਰੋਇਆ ਤੇ ਇਹਦੇ ਮਨ ਵਿੱਚ ਮੋਹ ਆਇਆ ਵੀ ਮੇਰਾ ਹੀ ਪੜਪੋਤਰਾ ਹੈ, ਮੋਹ ਆ ਗਿਆ ਬੱਚੇ ਦਾ। ਉਹਨੂੰ ਝੂਲੇ ਨੂੰ ਹਿਲਾਉਣ ਵਾਸਤੇ ਚੜ ਗਿਆ ਉੱਪਰ, ਉਹਨੇ ਨੂੰ ਆ ਗਿਆ ਇਹਦਾ ਪੋਤਰਾ ਉਸੇ ਬਜ਼ੁਰਗ ਦਾ, ਇਹ ਨੀ ਪਤਾ ਵੀ ਸਾਡਾ ਹੀ ਬਾਪੂ ਸੱਪ ਬਣਿਆ ਫਿਰਦਾ। ਉਹਨੇ ਮਾਰੀ ਡਾਂਗ ਸਿਰੀ ਫੇਰ ਤੀ ਉਹਦੀ, ਹੁਣ ਸੱਪ ਨੂੰ ਕੌਣ ਬਖਸ਼ਦਾ ਬਈ? ਉਹ ਸੱਪ ਜਦੋਂ ਮਾਰਿਆ ਤੇ ਹੁਣ ਥੋੜੀ ਜਿਹੀ ਸੁਰਤ ਆਈ, ਫਿਰ ਕੀੜਾ ਬਣ ਗਿਆ ਗੰਦਗੀ ਦਾ ਇਹਨਾਂ ਦੇ ਘਰ ਵਿੱਚ ਕੀੜਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫੇਰ ਆ ਗਏ, ਮਾਰੀ ਨਜ਼ਰ ਗੰਦੀ ਨਾਲੀ ਦੇ ਵਿੱਚ ਕੀੜਾ ਬਣਿਆ, ਕਹਿੰਦੇ ਮਰਦਾਨਿਆਂ ਦੇ ਵਿੱਚੋਂ ਕੀੜਾ ਕੱਢ ਕੇ ਨਾ ਮਰ, ਕਿਉਂ ਗੰਦਗੀ 'ਚ ਹੱਥ ਪਵਾਉਂਦੇ ਹੋ? ਪਰ ਕਹਿੰਦੇ ਕੱਢ, ਮਰਦਾਨਾ ਹੀ ਸੀ ਜਿਹਨੇ ਮਰ ਦਾ ਬਚਨ ਮੰਨਿਆ, ਉਹਨੇ ਫਿਰਨਾ ਇੱਦਾਂ ਜਦੋਂ ਕੀੜੇ ਨੂੰ ਬਾਹਰ ਕੱਢਿਆ ਨਾ ਰੱਖ ਦਿੱਤਾ ਸਾਹਮਣੇ, ਕਹਿੰਦੇ ਮਰ ਜੇ ਕੌਣ ਆ? ਕਹਿੰਦੇ ਉਹੀ ਆ ਜਿਹਦੇ ਵਾਸਤੇ ਆਉਂਦੇ ਹਾਂ। ਵੇਖ ਲੈ ਹੁਣ ਕੀੜਾ ਬਣ ਗਿਆ, ਵੇਖਣ ਵਾਲੇ ਹੈਰਾਨ ਹੋ ਗਏ। ਮੈਂ ਤਾਂ

ਜਾਣ ਜਾਵਾਂ ਦੀਆਂ ਮਾਰਾਂ ਤੋਂ ਬਚਣ ਦਾ ਯਤਨ ਬਣਾ ਲਓ ਕੋਈ, ਨਹੀਂ ਤੇ ਹੁਣ ਬਾਂਦਰ ਵੇਖੋ ਕਿੱਦਾਂ ਨੱਚਦੇ ਫਿਰਦੇ ਨੇ, ਮਦਾਰੀ ਨਚਾਉਂਦੇ ਨੇ ਘਰਾਂ ਚ, ਰਿੱਛ ਕਿਵੇਂ ਨੱਚਦਾ, ਕਿਵੇਂ ਕੁੱਤਾ ਪਹਿਰਾ ਦਿੰਦਾ ਵੇਖੋ, ਕਿਵੇਂ ਸੱਪ ਪੈਰ ਵੀ ਨਹੀਂ ਦਿੱਤੇ ਸੱਪ ਨੂੰ, ਨਹੀਂ ਤੇ ਫਿਰ ਬਾਰ ਬਾਰ ਗੇੜ ਪੈ ਜਾਣਾ ਕੋਈ ਬਚ

0: بولو
1: ساریاں واو بچن دا ہیلا کر لئیے تو

0: ਸਾਰਾ ਸਰਬੰਸ ਗੁਰਾਂ ਸਾਡੇ ਉੱਤੋਂ ਆ ਰਿਹਾ, ਕੋਲੇ ਉਹਨਾਂ ਰੱਖਿਆ ਵੀ ਕੀ
1: ਸਾਤ ਸ੍ਰੀ ਅਕਾਲ।
0: ਅਜੀਤ ਤੇ ਜੁਝਾਰ ਤੋਂ ਮੈਂ ਜੰਗ ਵਿੱਚ ਜੂਝਦੇ ਦੋ ਸਰਹੰਦ ਵਾਲੀ ਨੀ। ਆਓ ਪਿਆਰਿਓ, ਮਨ ਬਣਾਓ, ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜੋ। ਸਮਾਂ ਕਾਫੀ ਹੋ ਗਿਆ, ਧਿਆਨ ਦਿਓ ਪਿਆਰਿਓ, ਇਕਾਗਰਤਾ ਬਖਸ਼ੋ, ਮਨ ਬਣਾਓ, ਜਰਾ ਧਿਆਨ ਦਿਓ। ਹੁਣ ਕਈ ਲੋਕ ਏਦਾਂ ਦੇ ਨੇ ਜਿਹੜੇ ਕਹਿਣਗੇ ਵੀ ਅਸੀਂ ਤੇ ਜਾ ਕੇ ਮਹਿਸਾਂ ਦੀਆਂ ਧਾਰਾਂ ਵੀ ਕੱਢਣੀਆਂ ਨੇ, ਟਾਈਮ ਬਹੁਤ ਹੋ ਗਏ, ਬਹੁਤਿਆਂ ਨੂੰ ਫਿਕਰ ਹੈ, ਬੈਠੇ ਇੱਥੇ ਨੇ, ਸੁਰਤੀ ਮੱਝਾਂ 'ਚ ਫਿਰਦੀ ਹੈ, ਬਹੁਤਾ ਆਪਾਂ ਲੇਟ ਨਾ ਕਰੀਏ। ਬਸ ਹੁਣ ਅਰਦਾਸ ਹੋਣੀ ਆ, ਹੁਕਮਨਾਮੇ ਸੁਣੋ, ਫਿਰ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚੱਲ ਪਾਉਣੇ ਨੇ। ਪਹਿਲਾਂ ਜਾਣ ਦੀ ਕੋਈ ਖਿੱਚਣਾ ਨਾ ਕਰੇ, ਇਹ ਜ਼ਰੂਰੀ ਬੇਨਤੀ ਆ ਵੀ ਅੱਗੇ ਅੱਗੇ ਸਤਿਗੁਰੂ ਜਾਣਗੇ, ਫਿਰ ਦੇਗ ਵਰਤਦੀ ਆ ਨਾਲ ਦੀ ਨਾਲ। ਜਿਹੜੀ ਦੇਗ ਰਹਿ ਜਾਏ, ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਨਾ ਵੀ ਜਿੰਨੀ ਇੱਥੇ ਵਰਤਾਈ ਜਾਂਦੀ ਵਰਤਾ ਦਿਆ ਕਰੋ, ਜਿਹੜੇ ਕੁਝ ਰਹਿ ਜਾਂਦੇ ਨੇ ਫਿਰ ਲੰਗਰ ਦੇ ਵਿੱਚ ਦੇਗ ਜਿਹੜੀ ਆ ਉੱਥੇ ਸੰਗਤਾਂ ਪੰਗਤਾਂ ਲੱਗਦੀਆਂ ਨੇ ਉਹਦੇ ਵਿੱਚ ਲੰਗਰ ਵਿੱਚ ਵੀ ਦੇਗ ਜਿਹੜੀ ਬਚ ਜਾਏ ਇੱਥੇ ਉਹ ਬਾਅਦ 'ਚ ਉੱਥੇ ਵਰਤਾ ਦੇਣੀ। ਬਾਕੀ ਮਹਾਰਾਜ ਜੀ ਅੱਗੇ ਅੱਗੇ ਬਾਕੀ ਸਰਬ ਸੰਗਤਾਂ ਨੇ ਬਾਅਦ 'ਚ ਜਾਣਾ ਭਾਈ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਸਾਰੇ ਆਨੰਦ ਸਾਹਿਬ ਵਿੱਚ ਬੋਲੋ, ਫਿਰ ਅਰਦਾਸ, ਫਿਰ ਹੁਕਮਨਾਮਾ। ਮਹਾਰਾਜ ਨੇ ਕਿਰਪਾ ਕੀਤੀ, ਹੁਣ ਸਾਧ ਸੰਗਤ ਉਹ ਜੋ ਬਜ਼ੁਰਗ ਸੀ, ਕਿਰਪਾ ਹੋ ਗਈ, ਮੁਕਤੀ ਦੀ ਦਾਤ ਮਿਲੀ, ਕਿਰਪਾ ਕਰ ਦਿੱਤੀ ਸਤਿਗੁਰਾਂ ਨੇ। ਮਹਾਰਾਜ ਸਦਾ ਹੀ ਬਖਸ਼ਿਸ਼ ਕਰਨ ਵਾਸਤੇ ਆਉਂਦੇ ਰਹੇ, ਪਰ ਭਾਂਡਾ ਸਾਫ਼ ਨਹੀਂ ਸੀ, ਅਧਿਕਾਰੀ ਨਹੀਂ ਸੀ ਬਣੇ। ਮਹਾਰਾਜ ਨੇ ਅੱਜ ਕਿਰਪਾ ਕੀਤੀ, ਫਿਰ ਨਾਰਾਇਣ ਨਰਪਤ ਨਮਸਕਾਰ, ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਦਾਤਾ। ਸੋ ਆਓ ਜਿੱਥੇ ਸੰਗਤਾਂ ਦਾ ਧੰਨਵਾਦ ਮਹਾਂਪੁਰਖਾਂ ਦਾ, ਜੋ ਸੰਤ ਬਾਬਾ ਦਰਸ਼ਨ ਸਿੰਘ ਜੀ ਬੌਲੀ ਸਾਹਿਬਾ ਠਮਾਲੇ, ਪਰਸੋਂ ਵੀ ਆਏ, ਕੱਲ੍ਹ ਵੀ, ਅੱਜ ਵੀ, ਬਾਬਾ ਸੰਤ ਬਾਬਾ ਅਮਰੀਕ ਸਿੰਘ ਜੀ ਬਹੋੜਪੁਰ ਜਨਹੇੜੀਆਂ ਵਾਲੇ ਬਾਬਾ ਜੀ ਵੀ ਬੈਠੇ, ਧੰਨਵਾਦ ਜੀ ਆਇਆਂ ਨੂੰ। ਹੋਰ ਵੀ ਜੋ ਵੀ ਸਾਧੂ ਮਹਾਤਮਾ, ਕਈਆਂ ਦੇ ਮੈਂ ਨਾਮ ਤੋਂ ਜਾਣੂ ਨਹੀਂ, ਸਭ ਦਾ ਹੀ ਧੰਨਵਾਦ ਜੀ ਆਇਆਂ ਨੂੰ। ਸੋ ਮਹਾਂਪੁਰਖਾਂ ਦੇ ਸਥਾਨ ਦੇ ਉੱਤੇ ਸਾਰੇ ਪਿਆਰ ਵਿੱਚ ਹਾਜ਼ਰੀਆਂ ਭਰ ਰਹੇ ਨੇ, ਸਾਰੀ ਸੰਗਤ ਪਿਆਰ ਨਾਲ ਹੁਣ ਬੋਲੋ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਸਤਿਗੁਰੂ ਜੀ ਅੱਗੇ ਅੱਗੇ, ਆਪਾਂ ਪਿੱਛੇ ਪਿੱਛੇ ਚੱਲਾਂਗੇ, ਪਹਿਲਾਂ ਨਹੀਂ ਜਾਣਾ। ਦੇਗ ਇੱਥੇ ਵੀ ਵਰਤੇਗੀ, ਇੱਥੇ ਦੇਖ ਲਓ, ਜਿਹੜੇ ਰਹਿ ਜਾਣਗੇ ਫਿਰ ਲੰਗਰ 'ਚ ਵਰਤਾ ਦਿੱਤੀ ਜਾਏਗੀ। ਜਿਹੜੀ ਰਸਨਾ ਹੁਣ ਤੱਕ ਨਹੀਂ ਬੋਲੀ, ਹੁਣ ਭਾਈ ਸਾਰੇ ਹੀ ਬੋਲਿਓ, ਆਨੰਦ ਸਾਹਿਬ ਵਿੱਚ ਪੜੀਏ ਸਾਡੇ ਰਾਮ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਕਰ ਆਵੇ ਤਾਂ ਸੁਹਾਗਣ ਜਾਂ ਕੰਤੈ ਭਾਵੈ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਭਰਮ ਭਲਾਣੀ ਹਉ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਬਿਛਰਤ ਦੁਖ ਪਾਇਆ।

ਜੇ ਭਵੈ ਬਿਨ ਭਾਗਾਂ ਧਨ ਨਾਹੀ ਜੀਉ ਅਵਗਣ ਮੁੱਠੀ ਜੇ ਫਿਰਹਿ ਬਦਕ ਥਾਏ ਨਾ ਪਾਹੇ ਜੀਉ ਗੁਰ ਰਾਖੇ ਸੇ ਉਬਰੇ ਸ਼ਬਦ ਰਤੇ ਮਨ ਬਾਹੇ ਜੀਉ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਉ ਤਿੰਨ ਮੁਖ ਨਾਮ ਨਾ ਉਪਜੈ ਦੂਜੈ ਵਿਆਪੇ ਚੋਰ ਜੀਉ ਮੂਲ ਨਾ ਬੂਝੈ ਆਪਣਾ ਸੇ ਪਸ਼ੂਆ ਸੇ ਢੋਰ ਜੀਉ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੈ ਸੁਖ ਜੀਉ ਕਰਤਾ ਚੇਤਨਾ ਆਵਈ ਫਿਰ ਫਿਰ ਲੱਗੈ ਦੁੱਖ ਜੀਉ ਸੁਖ ਦੁੱਖ ਦਾਤਾ ਮਨ ਵਸੈ

ਆਦਿ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾ ਮਨ ਤਨ ਸੱਚ ਸਲਾਹੀ ਸਾਚੇ ਮਨ ਪਾਇਆ ਲਾਲ ਰੱਤਾ ਮਨ ਮਾਨਿਆ ਗੁਰਪੂਰਾ ਪਾਇਆ ਹਉ ਜੀਵਾ ਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੀ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ ਜਿਉਂ ਆਰਨ ਲੋਹਾ ਪਾਏ ਭੰਨ ਕਢਾਈ ਹੈ ਤਿਉਂ ਸਾਖਤ ਜੋਨੀ ਪਾਏ ਭਵੈ ਭਵਾਈ ਹੈ ਬਿਨ ਬੂਜੇ ਸਭ ਦੁੱਖ ਦੁੱਖ ਕਮਾਵਣਾ ਹਉ ਮੈਂ ਆਵੈ ਜਾਏ ਭਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈ ਹੈ ਮੇਲਹਿ ਤੁਜਹਿ ਰਜਾਏ ਸ਼ਬਦ ਕਮਾਈ ਹੈ ਤੂੰ ਕਰ ਕਰ ਵੇਖੈ ਆਪ ਦੇਹੇ ਸੋ ਪਾਈ ਹੈ ਤੂੰ ਦੇਖੈ ਥਾਪ ਪਥਾਪ ਦਰ ਬੇਲਾਈ ਹੈ ਦੇਹੀ ਹੋਵਗ ਖਾਕ ਪਵਣ ਉਡਾਈ ਹੈ ਇਹੋ ਕਿੱਥੈ ਘਰ ਔਤਾਕ ਮਹਿਲ ਨਾ ਪਾਈ ਹੈ ਦੇਹੋ ਦੀਵੀ ਅੰਧ ਘੋਰ ਘੱਬ ਮਹਾਈ ਹੈ ਗਰਭ ਮੁਸਤੈ ਘਰ ਚੋਰ ਕਿਸ ਰੁਆਈ ਹੈ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈ ਹੈ ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈ ਹੈ ਸਦਾ ਰਹੇ ਨਿਹ ਕਾਮ ਜੇ ਗੁਰਮਤ ਪਾਈ ਹੈ ਰਾਤ ਦੇਹੈ ਹਰ ਨਾਉ ਮਨ ਵਸਾਈ ਹੈ ਨਾਨਕ ਮੇਲ ਮਲਾਏ ਜੇ ਤੁਦ ਭਾਈ ਹੈ ਸੂਹੀ ਮਹੱਲਾ ਪਹਿਲਾ ਮਨੋ ਨਾ ਨਾਮ ਵਸਾਰ ਅਹਿਨ ਸਤਿਆਈ ਹੈ ਜੋ ਰਾਖੈ ਕਿਰਪਾ ਧਾਰ ਤਿਵੈ ਸੁਖ ਪਾਈ ਹੈ ਮੈਂ ਅੰਦਲੇ ਹਰ ਨਾਮ ਲਕਤੀ ਟੋਹਣੀ ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਉ ਜਹ ਦੇਖੋ ਤਹ ਨਾਲ ਗੁਰ ਦੇ ਖਾਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ ਤੁਦ ਭਾਵੈ ਤਿਵੈ ਰਜਾਏ ਭਰਮ ਪਉ ਭੰਜਨਾ ਜਨਮਤ ਹੀ ਦੁਖ

ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਅਲੱਖ ਨਾ ਲਖਿਆ ਜਾਈ ਮਨਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਿਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਭੰਡਾਰਾ ਜਿਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪੱਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਦ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤਲਾਵੈ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੋਲ ਅਫਾਰਾ ਮੋਲ ਕਿਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੋ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸਨ ਮਹੇਸ਼ਾ ਸਭ ਓਪਤ ਜਿਤ ਸੰਸਾਰਾ ਸੱਚੈ ਆਪਣਾ ਖੇਲ ਰਚਾਇਆ ਆਵਾ ਗੌਣ ਪਾਸਾਰਾ ਪੂਰੈ ਸਤਿਗੁਰ ਆਪ ਦਿਖਾਇਆ

ਨਾਹੀ ਤਾਂ ਜਮ ਕਰੀ ਖੁਆਰੀ ਨਾਨਕ ਸੱਚ ਵਡਿਆਈ ਪਾਈ ਜਿਸਨੂੰ ਹਰ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਕਰ ਦਸਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਹੇ ਜੋ ਮਰ ਮੰਝ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਸੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪ੍ਰਵਾਹ ਰਹਾਉ ਦੁਨੀਆਂ ਕੇਰੀ ਦੋਸਤੀ ਮਨਮੁਖ ਦੱਜ ਮਰਨ ਜਮਪੁਰ ਬੱਧੇ ਮਾਰੀਐ ਵੇਲਾ ਨਾ ਲਾਹਨ ਗੁਰਮੁਖ ਜਨਮ ਸਕਾਰ ਥਾ ਸੱਚੈ ਸ਼ਬਦ ਲਗਨ ਆਤਮ ਰਾਮ ਪਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਸਾਰਿਆ ਦੂਜੈ ਭਾਏ ਰਚਨ ਤਿਸਨਾ ਭੁੱਖ ਨਾ ਉਤਰੈ ਅਨ ਦਿਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਕੋਈ ਅੰਮ੍ਰਿਤ ਭਰੇ ਭਰਪੂਰ ਹੈ ਉਹ ਨਾ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰੈ ਅਵਰਾ ਉਪਦੇਸੇਨ ਸੇਵੜ ਭਾਗੀ ਜੇ ਉਹ ਨਾ ਮਿਲ ਰਹੇ ਅਨ ਦਿਨ ਨਾਮ ਲੈਨ ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਨੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਉ ਮੈਂ ਸ਼ਬਦ ਜਲਾਏ ਸੋ ਸਹੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾਂ ਸਾਚ ਰੱਖਾਂ ਉਰਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ ਫਿਰ ਸਾਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨਮੁਖ ਮਨ ਨਾ ਭਿਜਈ ਹੱਥ ਮੈਲੇ ਚਿੱਤ ਕਠੋਰ ਸੱਪੈ ਦੁੱਧ ਪੀ ਆਈਐ ਅੰਦਰ ਵਿਸ ਮਿਕੋਰ ਆਪ ਕਰੇ ਕਿਸੇ ਆਖੀਐ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸ਼ਿੰਗਾਰ ਸੱਚਾ ਸਾਹੁ ਸੱਚੇ ਬਣਜਾਰੀ ਉਤੈ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਭਾਵੇ ਦੁੱਖ ਹੀ ਮਾਹੀ ਪਚੰਨ ਹਉ ਮੈਂ ਮੈਲਾ ਜਗ ਫਿਰੈ

ਆਕ ਰਹਾਏ ਗੁਰਸਾ ਲਾਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੌਂਪੀ ਆਗੈ ਧਰੀ ਵਿੱਚੋ ਆਪ ਗਵਾਏ ਖਿੰਚੋ ਤਾਣ ਵਗੁਚੀਐ ਏਕ ਸਿਉ ਨਿਵ ਲਾਏ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚੈ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੈ ਦਿਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗੁਣ ਵੇਕਣ ਪੱਲਰਨ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜ ਹੈ ਗੁਰ ਸ਼ਬਦ ਸਿਉ ਲਾਹਾ ਨਾਮ ਲੇਨ ਸੋਇਨਾ ਰੂਪਾ ਪਾਪ ਕਰ ਕਰ ਸੰਚੀ ਹੈ ਚੱਲੈ ਨਾ ਚੱਲਦਿਆਂ ਨਾਲ ਵਿਣ ਨਾਵੈ ਨਾਲ ਨਾ ਚੱਲਸੀ ਸਭ ਮੁੱਠੀ ਜਮ ਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ ਇਹ ਮਨ ਮੂਲੋ ਭੁੱਲਿਆ ਜਸ ਹੈ ਪਤ ਗਵਾਏ ਇਹੋ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਪੈ ਹਰ ਸਿਉ ਰਹਿ ਸਮਾਏ ਸੋ ਸਹੋ ਮੇਰਾ ਰੰਗਲਾ ਰੰਗੇ ਸਹਿਜ ਸੁਭਾਈ ਕਾਮਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ ਚਿਰੀ ਵਿਛੁਨੇ ਭੀ ਮਿਲਣ ਜੋ ਸਤਿਗੁਰ ਸੇਵਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰਹਿ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੈ ਜੇ ਅਨ ਦਿਨ ਮਿਲੇ ਰਹਨ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰ ਨੈ ਮਨ ਹਰ ਗੁਣ ਸਦਾ ਰਵਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵੱਡ ਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਇ ਲਿਖਿਆ ਗੁਰ ਭਾਣਾ ਮਨ ਲੈਨ ਵੱਡ ਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੈ ਵੇ ਖਾਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਂ ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵ ਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹ ਮਾਹੇ ਗੁਰਮੁਖੇ ਕੋ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਂ ਜਨ ਨਾਨਕ ਹਰ ਅਰਾਧਿਆ ਗੁਰ ਚਰਨੀ ਚਿਤ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਬਚਾਈ ਦਰਸ਼ਨ ਹਰ ਦੇਖਣ।

ਢਹਿ ਪਿਆ ਦੁਆਰੈ ਹਰ ਮੇਲ ਲੈ ਹੋ ਵਡਿਆਈ ਅੱਖੀ ਕਾਰ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਜੈ ਅਰਾਦੀ ਜੇ ਮਾਰ ਕੱਢਹਿ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਤਰਿਐ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤਉ ਦਰਸ਼ਨ ਕੈ ਤਾਈ ਝੱਖੜ ਝਾਂਗੀ ਮੀਹੋਂ ਵਰਸੈ ਈ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਐ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉ ਸਿੱਖ ਗੁਰ ਮਿਲ ਬਿਗਸਾਈ ਸੇਵਕ ਕਾਹੁਏ ਸੇਵਕ ਵਰਤਾ ਕਰ ਕਰ ਬਿਨਹੁ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜਹਿ ਧਿਆਈ ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹੇ ਸੋਈ ਜਨ ਪਾਈ ਹੋਰ ਨਿਹਫਲ ਸਭ ਚਤੁਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ ਇਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੋਲਹਿ ਸੋ ਥਾਏ ਪਾਏ ਮਨਮੁਖ ਕਿਸ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਅਭਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਅਰਾਦੀ ਦਇਆ ਕਰਹੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤੀ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੁਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਸਾਹ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾਹ ਰਹਾਉ ਹਉ ਸਤਿਗੁਰ ਵੇਖ ਵਿਗਸੀਆ।

0: ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ, ਸੁੱਤਿਆਂ ਗੁਰ ਸਲਾਹੀਐ, ਉੱਠਦਿਆਂ ਪੀ ਗੁਰ ਅਲਾਮ। ਕੋਈ ਐਸਾ ਗੁਰਮੁਖ ਜੇ ਮਿਲੈ, ਹਉ ਤਾਂ ਕੇ ਧੂਆਂ ਪਾਉ। ਕੋਈ ਐਸਾ ਸੱਜਣ ਲੋੜ ਲਹੋ, ਮੈਂ ਪ੍ਰੀਤਮ ਦੇ ਮਲਾਏ। ਸਤਿਗੁਰ ਮਿਲਿਆ ਹਰ ਪਾਇਆ, ਮਿਲਿਆ ਸਹਿਜ ਸੁਭਾਏ। ਸਤਿਗੁਰ ਸਾਗਰ ਗੁਣ ਨਾਮ ਕਾ, ਮੈਂ ਤਿਸ ਦੇਖਣ ਕਾ ਚਾਉ। ਹਉ ਤਿਸ ਬਿਨ ਘੜੀ ਨਾ ਜੀਵਉ, ਬਿਨ ਦੇਖੇ ਮਰ ਜਾਉ। ਜਿਉ ਮਛਲੀ ਬਿਨ ਪਾਣੀ ਐ, ਰਹੇ ਨਾ ਕਿਤੇ ਉਪਾਏ। ਤਿਉ ਹਰ ਬਿਨ ਸੰਤ ਨਾ ਜੀਵਈ, ਬਿਨ ਹਰ ਨਾ ਮੈਂ ਮਰ ਜਾਏ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉ ਗੁਰ ਬਿਨ ਜੀਵਾਂ ਮਾਉ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਹਰ ਹਰ ਨਾਮ ਰਤਨ ਹੈ, ਗੁਰ ਤੁੱਠਾ ਦੇਵੈ ਮਾਏ। ਮੈਂ ਧਰ ਸੱਚੇ ਨਾਮ ਕੀ, ਹਰ ਨਾਮ ਰਹਾਂ ਲਿਵ ਲਾਏ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋ ਦੇ ਦਿਰਡਾਏ। ਜਿਸ ਪ੍ਰਾਪਤ ਸੂਲ ਹੈ, ਗੁਰ ਚਰਨੀ ਲਾਗੈ ਆਏ। ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੈ ਆਏ। ਤਿਸ ਦੇਵਾਂ ਮਨ ਆਪਣਾ, ਨਿਵ ਨਿਵ ਲਾਗਾ ਪਾਏ। ਸੱਜਣ ਮੇਰਾ ਏਕ ਤੂੰ, ਕਰਤਾ ਪੁਰਖ ਸੁਜਾਨ। ਸਤਿਗੁਰ ਮੀਤ ਮਲਾਇਆ, ਮੈਂ ਸਦਾ ਸਦਾ ਤੇਰਾ ਤਾਨ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਰਾਮ ਨਾਮ ਧਨ ਸੰਚਿਆ, ਸਾਬਤ ਪੂੰਜੀ ਰਾਸ। ਨਾਨਕ ਦਰਗਾਹ ਮੰਨਿਆ, ਗੁਰਪੂਰੇ ਸਾਬਾਸ। ਰਾਗ ਸੂਹੀ ਅਸ਼ਟਪਦੀਆਂ, ਮਹੱਲਾ ਪੰਜਵਾਂ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਰਜ ਰਹਿਓ ਵਿਖਿਆ ਕੈ ਸੰਗਾ, ਮਨਹਿ ਵਿਆਪਤ ਅਨਕ ਤਰੰਗਾ। ਮੇਰੇ ਮਨ ਅਗਮ ਅਗੋਚਰ, ਕਤ ਪਾਈਐ ਪੂਰਨ ਪਰਮੇਸ਼ਰ ਰਹਾਉ। ਮੋਹ ਮਗਨ ਮੈਂ ਰਹਿਆ ਬਿਆਪੇ, ਹੱਥ ਤ੍ਰਿਸ਼ਨਾ ਕਬਹੂ ਨਹੀਂ ਧਰਾਪੇ। ਬਸੇ ਕ੍ਰੋਧ ਸਰੀਰ ਚੰਡਾਰਾ, ਅਗਿਆਨ ਨਾ ਸੂਝੈ ਮਹਾਂ ਗਵਾਰਾ। ਭ੍ਰਮਤ ਵਿਆਪਤ ਜਰੇ ਕਿਵਾਰਾ, ਜਾਣ ਨਾ ਪਾਈਐ ਪ੍ਰਭ ਦਰਬਾਰਾ। ਆਸ ਅੰਦੇਸਾ ਬੰਦ ਪਰਾਨਾ, ਮਹਿਲ ਨਾ ਪਾਵੈ ਫਿਰਤ ਬੇਗਾਨਾ। ਸਗਲ ਵਿਆਦ ਕੈ ਵਸ ਕਰ ਦੀਨਾ, ਫਿਰਤ ਪਿਆਸ ਜੋ ਜਲ ਬਿਨ ਮੀਨਾ। ਕਛੂ ਸਿਆਨਪ ਉਕਤ ਨਾ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ। ਕਰੋ ਬੇਨਤੀ ਸੰਤਨ ਪਾਸੇ, ਮੇਲ ਲੈ ਹੋ ਨਾਨਕ ਅਰਦਾਸੇ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਰਹਾਉ ਦੂਜਾ ਰਾਗ ਸੂਹੀ, ਮਹੱਲਾ ਪੰਜਵਾਂ ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਧਰ ਹਰ ਨਾਗਰ। ਚਰਨ ਕਮਲ ਸਰਨਾਏ ਨਰਾਇਣ, ਦੀਨਾ ਨਾਥ ਭਗਤ ਪਰਾਇਣ। ਰਹਾਉ ਅਨਾਥਾ ਨਾਥ ਭਗਤ ਭੈ ਮੇਟਣ, ਸਾਧ ਸੰਗ ਜਮਦੂਤ ਨਾ ਭੇਟਣ। ਜੀਵਨ ਰੂਪ ਅਨੂਪ ਦਿਆਲਾ, ਰਮਣ ਗੁਣਾ ਕੱਟਿਐ ਜਮ ਜਾਲਾ। ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ। ਜਪ ਗੋਬਿੰਦ ਸੰਗੀ ਸਭ ਤਾਰੇ, ਪੋਹਤ ਨਾਹੀ ਪੰਚ ਬਟਵਾਰੇ। ਮਨ ਬਚ ਕ੍ਰਮ ਪ੍ਰਭ ਏਕ ਧਿਆਈ, ਸਰਬ ਫਲਾ ਸੋਈ ਜਨ ਪਾਏ। ਤਾਰ ਅਨਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਜੀਓ ਪਿੰਡ ਸਾ ਤੇਰਾ

ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ, ਆਪ ਵਡਭਾਗੀ ਹੋ ਜੋ ਨਿਤਨੇਮ ਅਨੁਸਾਰ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਕਰ ਰਹੇ ਹੋ। ਜਿਵੇਂ ਹਰ ਰੋਜ਼ ਸਰੀਰ ਨੂੰ ਭੋਜਨ ਦੀ ਲੋੜ ਹੈ, ਇਸੇ ਤਰ੍ਹਾਂ ਸਾਡੀ ਰੂਹ ਆਤਮਾ ਨੂੰ ਭਜਨ ਦੀ ਲੋੜ ਹੈ। ਸਰੀਰ ਨੂੰ ਸਵਸਥ ਰੱਖਣ ਵਾਸਤੇ ਪੌਸ਼ਟਿਕ ਰਿਚ ਡਾਇਟ ਅੱਛੇ ਪਦਾਰਥ ਛਕਣੇ ਜ਼ਰੂਰੀ ਹਨ। ਇਸੇ ਤਰ੍ਹਾਂ ਆਤਮਾ ਨੂੰ ਮਨ ਨੂੰ ਤੰਦਰੁਸਤ ਰੱਖਣ ਵਾਸਤੇ ਗੁਰੂ ਮਹਾਰਾਜ ਦਾ ਕਥਾ ਕੀਰਤਨ ਸਿਮਰਨ ਦਾ ਜਿਹੜਾ ਭੋਜਨ ਹੈ, ਇਹ ਇਤਨਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜੋ ਲੋਕ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ ਖੁਰਾਕ ਦਾ ਧਿਆਨ ਰੱਖਦੇ ਨੇ, ਚੰਗੇ ਤੋਂ ਚੰਗੇ ਭੋਜਨ ਛਕਦੇ ਨੇ, ਪਰ ਆਤਮਕ ਭੋਜਨ ਉਹ ਤੋਂ ਵੇਸਲੇ ਹਨ। ਉਹਨਾਂ ਨੂੰ ਸਤਿਗੁਰਾਂ ਨੇ ਆਖਿਆ, ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਜੇ ਸਰੀਰ ਦਾ ਭੋਜਨ ਛੱਡ ਦਈਏ, ਸਰੀਰ ਦਾ ਘਾਤ ਹੋ ਜਾਂਦਾ, ਨਾਸ ਹੋ ਜਾਂਦਾ, ਰੋਟੀ ਨਾ ਖਾਓ। ਇਸੇ ਤਰ੍ਹਾਂ ਜਿਹੜੇ ਮਨੁੱਖ ਆਪਣੀ ਆਤਮਾ ਦਾ ਭੋਜਨ, ਰੂਹ ਦੀ ਖੁਰਾਕ, ਸਤਸੰਗਤ, ਸੇਵਾ, ਸਿਮਰਨ ਛੱਡ ਦਿੰਦੇ ਨੇ, ਉਹਨਾਂ ਦਾ ਵੀ ਆਤਮਾ ਘਾਤ, ਉਹ ਵੀ ਨਾਸ, ਨਸ਼ਟ ਹੋ ਜਾਂਦੀ ਹੈ। ਨਸ਼ਟ ਹੋਣ ਦਾ ਭਾਵ ਇਹ ਨਹੀਂ ਕਿ ਉਹ ਮਰ ਜਾਂਦੇ ਨੇ, ਸ਼ੁਭ ਕਰਮਾਂ ਵੱਲੋਂ ਕਮਜ਼ੋਰ ਹੋ ਜਾਂਦੀ ਹੈ, ਨੇਕੀਆਂ ਵੱਲੋਂ ਸੱਚੇ ਮਾਰਗ ਤੇ ਉਹ ਤੁਰਨ ਵਿੱਚ ਸਮਰੱਥਾ ਨਹੀਂ ਰੱਖਦੇ। ਸੋ ਆਪ ਧੰਨ ਭਾਗੀ ਹੋ, ਲਗਾਤਾਰ ਸਤਿਗੁਰ ਪਾਤਸ਼ਾਹ

ਬਖਸ਼ਿਆ ਨੇ, ਮਿਹਰ ਕੀਤੀ ਹੈ, ਸਵਈਏ ਸਾਹਿਬ ਜੀ ਦੀ ਵਿਚਾਰ ਆਪਾਂ ਨੂੰ ਬਖਸ਼ੀ ਗਏ। ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਵਿੱਚ ਚਾਰੇ ਵੇਦਾਂ ਦੇ 16 ਅਵਤਾਰ ਤੇ ਆਪ ਬ੍ਰਹਮਾ ਸਰੂਪ ਭਾਈ ਭਿੱਖਾ ਜੀ ਭੱਟ ਸ੍ਰੀ ਅੰਮ੍ਰਿਤਸਰ ਸਾਹਿਬ ਹਾਜ਼ਰ ਹੋਏ, ਗੁਰੂ ਮਹਾਰਾਜ ਦਾ ਉਪਦੇਸ਼, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੋਂ ਉਹਨਾਂ ਨੂੰ ਪਿਛਲੇ ਜਨਮ ਦਾ ਗਿਆਨ ਹੋ ਗਿਆ ਕਿ ਪਿਛਲੇ ਜਨਮ ਵਿੱਚ ਤੁਸੀਂ ਸਰਾਪੇ ਹੋਏ, ਅਭਿਮਾਨ ਕਰਕੇ ਸੁਰਗਾਂ ਚੋਂ ਗੇਰਿਆ ਗਿਆ ਸਾਨੂੰ, ਉਸੇ ਅਵਸਥਾ ਨੂੰ ਕੱਲ ਤੁਸੀਂ ਸਰਵਣ ਕੀਤਾ ਸੀ ਕਿ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ। ਜਿਸ ਆਸਾ ਨੂੰ ਲੈ ਕੇ ਅਸੀਂ ਭਰਮਦੇ ਫਿਰਦੇ ਸੀ ਕਿ ਸਾਨੂੰ ਬਖਸ਼ਿਆ ਜਾਵੇ, ਸਾਡਾ ਪਾਪ ਲੈ ਜਾਵੇ, ਅਸੀਂ ਫੇਰ ਆਪਣੀ ਅਵਸਥਾ ਤੇ ਪੁੱਜ ਜਾਈਏ, ਉਹ ਸਤਿਗੁਰ ਅਰਜਨ ਦੇਵ ਜੀ ਨੂੰ ਮਿਲ ਕੇ ਉਹਨਾਂ ਦੀ ਆਸਾ ਪੂਰਨ ਹੋ ਗਈ ਤੇ ਸਤਿਗੁਰ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਹਨਾਂ ਨੂੰ ਬਾਣੀ ਉਚਾਰਨ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨ ਦਾ ਰਸਤਾ ਦੱਸਿਆ। ਸਤਿਗੁਰ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਤੁਲ, ਕਿਉਂਕਿ ਅੰਤ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ, ਇੱਕ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਸੇ ਨੇ ਆਪਣਾ ਨਾਂ ਦੁਨੀਆਂ ਵਿੱਚ ਆ ਕੇ ਨਾਨਕ ਰਖਾਇਆ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆ ਸੱਚ ਚਿੱਤ ਆਨੰਦ ਪਰਮੇਸ਼ਰ ਵਾਹਿਗੁਰੂ ਦਾ ਹੀ ਨਾਂ ਇਸ ਸੰਸਾਰ ਵਿੱਚ ਨਾਨਕ ਹੈ, ਉਹ ਸਤਿਗੁਰ ਅਰਜਨ ਦੇਵ ਜੀ ਨੇ ਉਪਮਾ ਕਰਨ ਦਾ ਰਸਤਾ ਦੱਸਿਆ ਆਪਣੇ ਮੁਖਾਰ ਬਿੰਦ ਤੋਂ। ਪਹਿਲਾਂ ਆਪ ਸ਼ਿਵ ਸਲਾਹ ਦੇ ਸਵਈਏ ਉਚਾਰੇ, ਹੁਣ ਭੱਟ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਸਗਲ ਮਨੋਰਥ ਆਸ ਪੂਰੀ ਹੋ ਗਈ ਹੈ। ਗੁਰੂ ਮਹਾਰਾਜ ਦੇ ਬਚਨ ਸੁਣ ਕੇ ਬ੍ਰਹਮ ਗਿਆਨ, ਆਤਮਕ ਆਨੰਦ, ਰਸਤਾ ਪ੍ਰਾਪਤ ਹੋ ਗਿਆ। ਗੁਰਸਿੱਖ ਪਿਆਰਿਓ, ਹੁਣ ਆਪਣੀ ਰਚਨਾ ਤੋਂ ਉਹ ਬਾਣੀ ਉਚਾਰ ਰਹੇ ਹਨ ਜਿਸ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਪਦ ਦੀ ਪਦਵੀ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤਾ ਹੈ, ਆਪ ਆਪਣੇ ਹੱਥੀਂ ਭਾਈ ਸਾਹਿਬ ਜੀ ਤੋਂ ਲਿਖਾਇਆ ਹੈ। ਉਹ ਹੁਣ ਭੱਟ ਉਹਨਾਂ ਭੱਟਾਂ ਵਿੱਚੋਂ ਕੱਲ ਭੱਟ ਹੈ ਜੋ ਸ਼ਾਮ ਵੇਦ ਦਾ ਅਵਤਾਰ ਮੰਨਿਆ ਗਿਆ। ਇਹ ਆਪਣੀ ਰਚਨਾ ਦੁਆਰਾ ਸਤਿਗੁਰੂ ਨਾਨਕ ਦੇਵ ਜੀ ਦੀ ਉਪਮਾ ਆਰੰਭ ਕਰਦੇ ਨੇ, ਪਰ ਆਰੰਭ ਦੇ ਵਿੱਚ ਬਹੁਤ ਸ਼ਰਧਾ, ਇਸ ਚੀਜ਼ ਦੀ ਲੋੜ ਹੈ ਕਿ ਗੁਰੂ ਮਹਾਰਾਜ ਦੀ ਉਪਮਾ ਕਰ ਸਕੀਏ। ਉਹ ਕੱਲ ਦੋ ਪਦ ਆਪ ਜੀ ਨੇ ਸੁਣੇ ਸੀ ਕਿ ਅਕਾਲ ਪੁਰਖ ਵਾਹਿਗੁਰੂ ਦੀ ਜੇ ਉਪਮਾ ਕਰਨੀ ਹੈ, ਜੇ ਵਾਹਿਗੁਰੂ ਦੇ ਗੁਣ ਗਾਉਣੇ ਹੈ ਤਾਂ ਜੇ ਸਿਮਰਨ ਕਰਨੇ, ਉਹੀ ਚਾਰ ਤੁਕਾਂ ਫੇਰ ਸਰਵਣ

0: ਮਨ ਪੁਰਖ ਧਿਆਇ ਵਰਦਾਤਾ।
1: ਇਹ ਹੁਣ ਅਕਾਲ ਪੁਰਖ ਦੀ ਸਿਮਰਨ ਗੁਰੂ ਨਾਨਕ ਦੇਵ ਜੀ ਦੀ ਉਪਮਾ ਕਰਨ ਵਾਸਤੇ ਪਹਿਲੀ ਤੇਰੀ ਚੀਜ਼ ਲੋੜ ਪੈਣੀ ਹੈ ਆਪਣੇ ਮਨ ਵਿੱਚ। ਇੱਕ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਕੌਣ ਹੈ? ਵਰਦਾਤਾ, ਵਰ ਕਹੀਏ ਸ੍ਰੇਸ਼ਟ, ਦਾਤਾ ਕਹੀਏ ਦਾਨੀ, ਜੋ ਚੰਗੇ ਤੋਂ ਚੰਗੇ, ਸ੍ਰੇਸ਼ਟ ਤੋਂ ਸ੍ਰੇਸ਼ਟ ਵਰ ਦੇਣ ਵਾਲਾ ਦਾਤਾ ਹੈ। ਕਿੰਨੇ ਸ੍ਰੇਸ਼ਟ ਵਰ ਅਕਾਲ ਪੁਰਖ ਨੇ ਦਿੱਤੇ ਨੇ, ਨੇਤਰਾਂ ਵਰਗਾ ਦਾਨ ਕੌਣ ਦਊਗਾ? ਦੀਨੇ ਹੱਥ ਪਾਮ ਕੇ ਨੇਤਰ ਰਸਨਾ, ਜੀਭਾ ਕਿੱਥੋਂ ਮਿਲੇਗੀ? ਕੌਣ ਦਾਨ ਕਰੂਗਾ ਜੀਭਾ? ਗੁਰਸਿੱਖ ਪਿਆਰੇ, ਇੱਥੇ ਵੇਖਦੇ ਹੋ ਗਾਲ ਬਲੈਡਰ ਖਰਾਬ ਹੋ ਜਾਵੇ, ਕਿੰਨੇ ਲੱਖ ਰੁਪਈਏ ਦਾ ਮੁੱਲ ਵਿਕਦਾ, ਉਹ ਵੀ ਸਾਲ ਡੇਢ ਸਾਲ ਚੱਲਦਾ। ਇਹ ਜਨਮ ਤੋਂ ਪਹਿਲਾਂ ਹੀ ਕਿੰਨੇ ਵਾਰ ਸ੍ਰੇਸ਼ਟ ਦਾਤਾ ਸਾਨੂੰ ਮਨੁੱਖ ਜਨਮ ਦੇ ਨਾਲ ਦਿੱਤੀਆਂ ਨੇ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹੇ ਉਵਾਰਿਆ, ਮਾਤਾ ਦੇ ਪੇਟ ਵਿੱਚ ਤੇਰੇ ਜੀਵਨ ਦਾ ਤੇਰੇ ਸਰੀਰ ਦਾ ਸ਼ਿੰਗਾਰ ਕੀਤਾ, ਇੰਦਰੇ ਲਾ ਕੇ ਸੋਹਣਾ ਬਣਾਇਆ, ਫਿਰ ਇਹਦੇ ਜੀਵਨ ਵਾਸਤੇ ਪੌਣ ਪਾਣੀ ਧਰਤੀ ਆਕਾਸ ਅਮੁੱਲਕ ਦਾਤਾ। ਇਹ ਬਾਰ ਸ੍ਰੇਸ਼ਟ ਦਾਤਾ ਨੇ ਭਾਈ, ਹਵਾ ਕਿੱਥੋਂ ਮੁੱਲ ਲੈ ਲੈਂਦੇ ਆਪਾਂ, ਪਾਣੀ ਕਿੱਥੋਂ ਮੁੱਲ ਲੈਂਦੇ, ਕਿ ਵਾਹਿਗੁਰੂ ਪੈਦਾ ਨਾ ਕਰਦਾ। ਗੁਰਸਿੱਖ ਪਿਆਰਿਓ, ਧਰਤੀ ਰਹਿਣ ਵਾਸਤੇ ਸਾਨੂੰ ਬਾਰ ਸ੍ਰੇਸ਼ਟ ਦਾਤ ਵਾਹਿਗੁਰੂ ਨੇ ਦਿੱਤੀ ਹੋਈ ਹੈ। ਇਹ ਸਭ ਤੋਂ ਹੀ ਚੀਜ਼ਾਂ ਹੋਣ ਵੀ, ਫਿਰ ਸਭ ਤੋਂ ਸ੍ਰੇਸ਼ਟ ਦਾਤ ਮਨੁੱਖ ਨੂੰ ਦਿੱਤੀ ਹੈ ਬੁੱਧੀ, ਜਿਹੜੀ ਬੁੱਧ ਦਿੱਤੀ ਹੈ ਇਹ ਸਭ ਤੋਂ ਸ੍ਰੇਸ਼ਟ ਦਾਤ ਹੈ। ਜੇ ਸਰੀਰ ਸਾਰਾ ਹੀ ਚੰਗਾ, ਰਿਸ਼ਟ ਪੁਸ਼ਟ ਸੁੰਦਰ ਵੀ ਹੋਵੇ, ਜੇ ਬੁੱਧ ਠੀਕ ਨਾ ਹੋਵੇ ਤਾਂ ਜੀਵਨ ਨਰਕ ਬਣ ਜਾਂਦਾ। ਕੋਟੀ 50 ਲੱਖ ਦੀ ਲੈ ਲਓ, ਮਿਲੀਅਨ ਪਾਉਣ ਦੀ ਲੈ ਲਓ, ਇੰਗਲੈਂਡ ਵਿੱਚ ਕਾਲਾ ਕੀਮਤੀ ਲੈ ਲਓ, ਸੁੰਦਰ ਸਰੀਰ ਹੋਵੇ, ਬੈਂਕ ਬੈਲੈਂਸ ਵੀ ਬਹੁਤ ਹੋਵੇ, ਪਦਾਰਥ ਬੜੇ ਚੰਗੇ ਹੋਣ, ਪਰ ਜੇ ਮਤ ਠੀਕ ਨਹੀਂ ਹੈ ਤਾਂ 1 ਮਿਲੀਅਨ ਪਾਉਣ ਦੀ ਕੋਠੀ ਵੀ ਨਰਕ ਹੈ, ਜੇ ਸੁੰਦਰ ਸਰੀਰ ਵੀ ਨਰਕ ਹੈ, ਜੇ ਤੇਰੇ ਵਿਚਾਰ ਗਲਤ ਨੇ। ਜੇ ਵਿਚਾਰ ਬੁੱਧ ਠੀਕ ਹੈ ਫਿਰ ਤਾਂ ਗੁਰਮੁਖੋ ਕੱਖਾਂ ਦੀ ਕੁਲੀਓ ਸੁਰਗ, ਫਿਰ ਸੁੱਕੇ ਪ੍ਰਸਾਦੇ। ਇਸੇ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਵੀ ਅਕਾਲ ਪੁਰਖ ਤੋਂ ਇੱਕੋ ਮੰਗ ਕੀਤੀ ਹੈ ਸੋਰਠ ਰਾਗ ਵਿੱਚ, ਕਿ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ, ਇਹ ਵਾਹਿਗੁਰੂ ਕਿਰਪਾ ਕਰ ਮੈਨੂੰ ਹੋਰ ਭਾਵੇਂ ਕੁਝ ਨਾ ਦੇਈ, ਮੇਰੀ ਬੁੱਧੀ ਨਿਰਮਲ ਰੱਖ, ਮੇਰੇ ਵਿਚਾਰ ਨਿਰਮਲ ਰੱਖ। ਗੁਰਸਿੱਖੀ ਦੇ ਜਿੰਨੇ ਸਿਧਾਂਤ ਉਪਦੇਸ਼ ਹਨ ਭਾਈ, ਇਹ ਸਾਡੀ ਬੁੱਧ ਨਿਰਮਲ ਕਰਨ ਵਾਸਤੇ, ਵਿਚਾਰ ਵਿਵੇਕ ਬੁੱਧੀ ਕਹੀਏ, ਨਿਰਮਲ ਗਿਆਨਵਾਨ ਬੁੱਧੀ ਹੋ ਜਾਵੇ। ਸੋ ਬਹੁਤ ਸ੍ਰੇਸ਼ਟ ਵਰ ਦੇਣ ਵਾਲਾ ਜੋ ਇਹ ਸਾਰਿਆਂ ਵਰਾਂ ਦਾ ਦਾਤਾ ਹੈ, ਬਾਲ ਫਾਰਸੀ ਵਿੱਚ ਵੱਡੇ ਨੂੰ ਕਹਿੰਦੇ, ਸ੍ਰੇਸ਼ਟ ਨੂੰ ਕਹਿੰਦੇ ਨੇ, ਵਰ ਦਾਤਾ ਸ੍ਰੇਸ਼ਟ ਦਾਤਾ ਜੋ ਸਾਰੇ ਵਰਾਂ ਦੇ ਦੇਣ ਵਾਲਾ ਹੈ। ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਦੀ ਗੱਲ ਕਰਨੀ ਹੈ, ਵਾਹਿਗੁਰੂ ਦਾ ਜਸ ਕਰਨਾ ਹੈ, ਉਸ ਵਾਹਿਗੁਰੂ ਨੂੰ ਫਿਰਦੇ ਵਸਾਉਣਾ ਕਰੋ।
0: ਸੰਤ ਸੁਹਾਰ ਸਦਾ ਬਖਿਆਤਾ,
1: ਆਪਣੇ ਸਾਥੀ ਭੱਟਾਂ ਨੂੰ ਤੇ ਸਾਰਿਆਂ ਵਾਸਤੇ ਸਮੁੱਚਾ ਵਚਨ ਕਰਦੇ ਨੇ ਭੱਟ ਕੱਲ ਜੀ, ਕਿ ਸੰਤ ਸਹਾਰ ਉਹ ਦਾਤਾ ਵੀ ਹੈ, ਦਾਤਾ ਵੀ ਦੇ ਦੇਵੇ, ਫਿਰ ਵੀ ਇੱਕ ਲੋੜ ਪੈਣੀ ਹੈ। ਗੁਰਮੁਖ ਪਿਆਰਿਓ, ਕਾਰ ਤਾਂ ਦੇ ਦਿੱਤੀ ਉਹਨੇ, ਤੇ ਚਲਾਉਣ ਸਮੇਂ ਵੀ ਤਾਂ ਲੋੜ ਪੈਣੀ ਹੈ, ਉਸੇ ਦੀ ਰੱਖਿਆ। ਧਨ ਤਾਂ ਦੇ ਦਿੱਤਾ, ਉਹ ਚੁਰਾਇਆ ਨਾ ਜਾਵੇ, ਸਾਨੂੰ ਦੁੱਖ ਰੂਪ ਨਾ ਹੋ ਜਾਵੇ, ਫਿਰ ਕਿਹੜਾ ਸੀ ਉਹਨੂੰ ਆਪ ਵਰਤ ਲਾਂਗੇ। ਦਾਤਾ ਤੋਂ ਬਾਅਦ ਵੀ ਉਹ ਦਾਤਾ ਸਾਨੂੰ ਸੁੱਖ ਦੇਣ, ਆਰਾਮ ਦੇਣ, ਉਹ ਵੀ ਉਸ ਵਾਹਿਗੁਰੂ ਦੀ ਦਾਤ ਹੈ, ਇਹ ਵੀ ਉਹਦੇ ਵਿੱਚ ਗੁਣ ਹੈ। ਸੰਤ ਸਹਾਰ ਆਪਣੇ ਪਿਆਰਿਆਂ ਦਾ ਸਦਾ ਸਹਾਈ ਹੈ, ਜਿਹਨੂੰ ਆਪਾਂ ਸਦਾ ਸਹਾਈ ਕਹਿੰਦੇ। ਸੰਤ ਸਹਾਰ ਕਹੀਏ, ਸਹਾਰਾ ਆਸਰਾ ਓੜ ਦੇਣੀ, ਉਹ ਵਾਹਿਗੁਰੂ ਭਾਈ ਗੁਰਮੁਖਾਂ ਦਾ, ਨੇਕ ਬੁੱਧੀ ਵਾਲਿਆਂ ਦਾ ਸਦਾ ਸਹਾਈ ਹੈ, ਤੇ ਸਹਾਈ ਵੀ ਕਿਤੇ ਗੁਪਤ ਨਹੀਂ ਹੈ। ਕਈ ਵਾਰ ਤੁਸੀਂ ਵੋਟ ਪਾਉਣੀ ਹੁੰਦੀ ਹੈ ਕਿਸੇ ਨੂੰ, ਉਹ ਮੰਗਣ ਆ ਜਾਂਦਾ, ਤੇ ਘਰ ਆਏ ਨੂੰ ਕੀ ਕਹੋਗੇ, ਪਾਉਂਗਾ ਤਾਂ ਤੈਨੂੰ ਉਹ, ਪਰ ਦੱਸੀ ਨਾ ਕਿਸੇ ਨੂੰ ਇੱਥੇ ਅਕੁਲ ਸਤਨਾਮ। ਜੇ ਦੂਜੇ ਵੀ ਆਉਣਗੇ ਮੈਂ ਚਾਹ ਉਹਨਾਂ ਨੂੰ ਵੀ ਪਿਲਾਉਂਗਾ, ਉਹ ਪ੍ਰਗਟ ਰੂਪ ਵਿੱਚ ਅਸੀਂ ਸਹਾਇਤਾ ਨਹੀਂ ਦੇ ਸਕਦੇ। 4 ਪੈਸੇ ਕਿਸੇ ਨੂੰ ਦੇਵਾਂਗੇ, ਕਹੇਗੇ ਭਾਈ ਦੱਸੀ ਨਾ ਕਿਸੇ ਨੂੰ, ਨੀ ਮੈਨੂੰ ਉਧਾਰੇ ਪੈਸੇ ਦਿੱਤੇ ਹੈ, ਕਿਉਂਕਿ ਡਰ ਹੈ ਕੱਲ ਉਹ ਨਾ ਆ ਜਾਵੇ ਲੈਣ। ਅਸੀਂ ਸਹਾਇਤਾ ਦਿੰਦੇ ਤਾਂ ਹੈ ਪਰ ਪ੍ਰਗਟ ਰੂਪ ਵਿੱਚ ਔਖੀ ਹੈ। ਉਹ ਵਾਹਿਗੁਰੂ ਐਸਾ ਦਾਤਾ ਸਹਾਈ ਹੈ, ਵਿਖਿਆਤ ਕਹੀਏ ਪ੍ਰਗਟ, ਸਹਾਇਤਾ ਕਰ ਰਹੇ ਪ੍ਰਗਟ ਰੂਪ ਵਿੱਚ ਗੁਰਮੁਖ ਪਿਆਰਿਓ ਸਾਥ ਸਾਥ ਸੰਭਾਲੇ ਆਪਣੇ ਪਿਆਰਿਆਂ ਦੀ ਪ੍ਰਹਿਲਾਦ ਦੀ ਭਗਤ ਕਬੀਰ ਦੀ ਰਵਿਦਾਸ ਦੀ ਗੁਰਮੁਖ ਪਿਆਰਿਓ ਤਰਲੋਚਨ ਜੀ ਦੀ 13 ਮਹੀਨੇ ਜਾ ਕੇ ਰੋਟੀਆਂ ਪਕਾਈਆਂ ਭਗਵਾਨ ਨੇ ਭਗਤ ਸੈਣ ਜੀ ਦੀ ਜਗ੍ਹਾ ਆਪ ਨਾਈ ਬਣ ਕੇ ਰਾਜੇ ਦੀ ਮਾਲਿਸ਼ ਕੀਤੀ ਗੁਰਸਿੱਖ ਪਿਆਰਿਓ ਉਹ ਵਾਹਿਗੁਰੂ ਸਹਾਇਤਾ ਕਰਦਾ ਆਪਣੇ ਪਿਆਰਿਆਂ ਦੀ ਵਿਖਿਆਤ ਕਹੀਏ ਪ੍ਰਗਟ ਰੂਪ ਵਿੱਚ ਕਿਉਂਕਿ ਉਹ ਸਹਾਇਤਾ ਜਦੋਂ ਕਰਦਾ ਕਿਸੇ ਦਾ ਭੈ ਨਹੀਂ ਹੈ ਉਹਨੂੰ ਜਿਹਦੀ ਸਹਾਇਤਾ ਕਰਨੀ ਹੈ ਵੀ ਉਹ ਪੂਛਣਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਜੇ ਅਕਾਲ ਪੁਰਖ ਦੇ ਗੁਣ ਗਾਉਣੇ ਹੈ ਗੁਰੂ ਨਾਨਕ ਦੀ ਸ਼ੋਭਾ ਕਰਨੀ ਹੈ ਤਾਂ ਗੁਰਮੁਖ ਪਿਆਰਿਓ ਇਹ ਦੋ ਗੱਲਾਂ ਪਹਿਲੀਆਂ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਸਾਓ ਭਾਵ ਬਿਰਤੀਆਂ ਨੂੰ ਆਲੇ ਦੁਆਲੇ ਤੇ ਰੋਕੋ ਉਹਦੇ ਨਾਲ ਜੁੜੋ ਫਿਰ ਜਿਹੜਾ ਵਾਹਿਗੁਰੂ ਸੰਤਾਂ ਦਾ ਸਹਾਈ ਪਿਆਰਿਆਂ ਦਾ ਸਹਾਈ ਹੈ ਉਹ ਭਾਈ ਸਦਾ ਪ੍ਰਗਟ ਉਹਨੂੰ ਇਹ ਸਮਝੋ ਕਿ ਹੁਣ ਮੇਰੇ ਨਾਲ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਇਹ ਸਾਡੇ ਵਾਸਤੇ ਗੱਲਾਂ ਨੇ ਕੀਰਤਨ ਕਥਾ ਨਾਮ ਸਿਮਰਨ ਕਰਨ ਵਾਲਿਆਂ ਖਾਤਰ ਕਿ ਉਹ ਸੰਗਤ ਨੂੰ ਇਹ ਨਾ ਬੈਠੀ ਦੇਖਣ ਕਿ ਸੰਗਤ ਕਿੰਨੀ ਕੁ ਬੈਠੀ ਹੈ ਮੇਰੀਆਂ ਗੱਲਾਂ ਸੰਗਤ ਕਿੰਨੀ ਸੁਣ ਰਹੀ ਹੈ ਬੋਲਣ ਵਾਲੇ ਨੂੰ ਗੁਰੂ ਘਰ ਵਿੱਚ ਪਹਿਲਾਂ ਭਰੋਸਾ ਹੋਣਾ ਚਾਹੀਦਾ ਕਿ ਮੇਰੀਆਂ ਜੋ ਬੇਨਤੀਆਂ ਮੈਂ ਸਟੇਜ ਤੇ ਕਰ ਰਹੇ ਹਾਂ ਉਹ ਸੰਗਤ ਤੋਂ ਪਹਿਲਾਂ ਦਸੇ ਪਾਤਸ਼ਾਹ ਸੁਣ ਰਹੇ ਨੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਹਾਜ਼ਰ ਨਾਜ਼ਰ ਨੇ ਪਰ ਅਸੀਂ ਸੰਗਤ ਨੂੰ ਵੇਖਦੇ ਹਾਂ ਕਿ ਸੰਗਤ ਕਿਵੇਂ ਉਭਾਰਾ ਭਰਦੀ ਹੈ ਪੌੜ ਦਿੰਦੀ ਹੈ ਕਿ ਨਹੀਂ ਮੇਰੇ ਗੱਲਾਂ ਤੇ ਖੁਸ਼ ਹੋਈ ਹੈ ਕਿ ਨਹੀਂ ਹੋਈ ਉਹ ਸੰਗਤ ਵੱਲ ਧਿਆਨ ਖਸਮ ਛੋੜ ਦੂਜੇ ਲੱਗੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਹੀ ਨਹੀਂ ਰਹਿੰਦਾ ਵੀ ਪਹਿਲੀ ਗੱਲਾਂ ਤਾਂ ਉਹ ਸੁਣ ਰਹੇ ਹੈ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਵੀ ਕੋਈ ਸੁਣ ਰਿਹਾ ਸਿਆਣੇ ਬੈਠੇ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਵੀ ਸੁਣ ਰਿਹਾ ਕੋਈ ਉਹ ਵਾਹਿਗੁਰੂ ਅੰਦਰੇ ਬੈਠਾ ਜਿੱਥੋਂ ਗੱਲਾਂ ਨਿਕਲ ਰਹੀਆਂ ਨੇ ਉਹ ਤਾਂ ਨਿਕਲਣ ਤੋਂ ਪਹਿਲਾਂ ਹੀ ਵਧੀ ਸੋ ਵੱਜਗ ਵਧੀ ਕਹੀਏ ਸਪੋਜ ਦੈਟ ਜੋ ਆਪਣੇ ਮਨ ਵਿੱਚ ਤੂੰ ਖਿਆਲ ਕਰਦਾ ਸੰਕਲਪ ਵੀ ਆਹ ਕੰਮ ਮੈਂ ਕਰਨਾ ਜੇ ਬਾਹਰ ਕਹੀ ਨੀ ਕਿਸੇ ਨੂੰ ਉਹ ਵੱਜਗ ਵੱਜਗ ਫਾਰਸੀ ਵਿੱਚ ਕਹਿੰਦੇ ਪ੍ਰਗਟ ਨੂੰ ਜਿਹੜੇ ਤੇਰੇ ਅੰਦਰ ਅਜੇ ਫੁਰਨਾ ਹੀ ਪੈਦਾ ਹੋਇਆ ਨਾ ਰੱਬ ਨੂੰ ਉਹਦਾ ਹੀ ਪਤਾ ਹੈ ਕਿਉਂਕਿ ਉਹ ਫੁਰਨਿਆਂ ਦੇ ਕੋਲੇ ਬੈਠਾ ਵਧੀ ਸੋ ਵੱਜਗ ਨਾਨਕਾ ਸੱਚਾ ਵੇਖੇ ਸੋ ਜਿੱਥੇ ਤੇਰੇ ਫੁਰਨੇ ਪੈਦਾ ਹੁੰਦੇ ਉਹ ਤਾਂ ਉੱਠੀ ਬੈਠੇ ਉਹਨੂੰ ਉਹਨਾਂ ਦਾ ਵੀ ਪਤਾ ਬੁੱਲਾਂ ਤੇ ਲਿਆ ਚਾਹੇ ਨਾ ਲਿਆ ਵਾਹਿਗੁਰੂ ਦੀ ਸਿਫਤ ਕਰਨੀ ਹੈ ਕਥਾ ਕੀਰਤਨ ਕਰਨਾ ਭਜਨ ਬਾਣੀ ਕਰਨੀ ਹੈ ਤਾਂ ਗੁਰਮੁਖ ਪਿਆਰੋ ਪਹਿਲੀ ਸ਼ਰਤ ਇੱਕ ਵਾਹਿਗੁਰੂ ਨੂੰ ਹਿਰਦੇ ਵਸਾਓ ਦੂਜੀ ਇਹ ਜੋ ਮੈਂ ਕੰਮ ਕਰ ਰਿਹਾ ਇਹ ਮੈਥੋਂ ਨਹੀਂ ਹੋਣਾ ਉਹਦੀ ਸਹਾਇਤਾ ਦੀ ਲੋੜ ਹੈ ਉਹ ਕਿਰਪਾ ਕਰੂਗਾ ਤੀਜੀ ਗੱਲ ਬਖਿਆਤ ਉਹ ਪ੍ਰਗਟ ਹੈ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਹੁਣ ਭੱਜ ਜੀ ਕਹਿੰਦੇ ਨੇ ਜੇ ਵਾਹਿਗੁਰੂ ਦਾ ਜਸ ਕਰਨਾ ਉਹ ਅਕਾਲ ਪੁਰਖ ਜਿਹੜਾ ਪ੍ਰਗਟ ਹੈ ਸਦਾ ਤੇਰੇ ਨਾਲ ਹੈ ਸਹਾਇਤਾ ਕਰਦਾ ਇੱਕ ਹੈ ਇਹ ਸਾਰਿਆਂ ਤੋਂ ਸ੍ਰੇਸ਼ਟ ਵਰ ਦੇਣ ਵਾਲਾ ਹੈ ਉਹਦੇ ਚਰਨਾਂ ਨੂੰ ਪਹਿਲਾਂ ਗਿਰਦੇ ਵਸਾ ਭਾਵ ਬਾਣੀ ਪੜ੍ਹਨ ਲੱਗਿਆ ਕਥਾ ਕੀਰਤਨ ਕਰਨ ਲੱਗਿਆ ਨਿਤਨੇਮ ਕਰਨ ਲੱਗਿਆ ਪਹਿਲਾਂ ਸਤਿਗੁਰਾਂ ਦੇ ਚਰਨਾਂ ਨੂੰ ਹੋਰ ਪੁਰਨੇ ਛੱਡਦੇ ਉਸ ਸਮੇਂ ਪਰਮ ਦਾ ਅਰਥ ਹੈ ਗੁਰਮੁਖ ਪਿਆਰੇ ਵੱਡਾ ਤਾਉ ਤਾਂ ਭਾਈ ਦੇਖੋ ਸ਼ਰਤ ਲਾ ਤੀ ਤੁਸੀਂ ਵੀ ਕਹਿੰਦੇ ਮੈਂ ਤਾਂ ਆਊਂਗਾ ਜੇ ਕੰਮ ਕਰੇਗਾ ਇਹ ਗੱਲ ਤਾਂ ਬਣਨੀ ਹੈ ਜੇ ਇੱਦਾਂ ਕਰੇਗਾ ਸ਼ਰਤ ਹੈ ਕੰਡੀਸ਼ਨ ਹੈ ਤਾਂ ਗੁਰਸਿੱਖ ਪਿਆਰੇ ਹੁਣ ਭਗਤ ਜੀ ਭੱਟ ਜੀ ਸ਼ਰਤ ਲਾਉਂਦੇ ਨੇ ਜੇ ਵਾਹਿਗੁਰੂ ਦੇ ਗੁਣ ਗਾਉਣੇ ਉਹਦੀ ਸ਼ੋਭਾ ਕਰਨੀ ਹੈ ਉਹ ਤਾਂ ਹੀ ਗਾਏ ਜਾਣਗੇ ਜੇ ਸਤਿਗੁਰਾਂ ਦੇ ਚਰਨ ਹਿਰਦੇ ਵਸਾਏਗਾ ਉਹਨਾਂ ਨੂੰ ਆਪਣੇ ਨਾਲ ਅੰਗ ਸਮਝੇਗਾ ਕਿ ਮੇਰੇ ਕੋਲ ਨੇ ਉਹਨਾਂ ਦੀ ਸਹਾਇਤਾ ਦੀ ਲੋੜ ਹੈ ਇਹ ਉਹਦੇ ਗੁਣ ਗਾਉਣ ਦੀ ਜੋ ਵੱਡੀ ਦਾਤ ਹੈ ਇਹ ਵੀ ਤਾਂ ਬਹੁਤ ਵੱਡੀ ਦਾਤ ਹੈ ਵਾਹਿਗੁਰੂ ਦੇ ਗੁਣ ਗਾਉਣੇ ਇਹ ਕਿਹੜਾ ਹਰੇਕ ਨੂੰ ਮਿਲ ਜਾਂਦੇ ਗੁਰਸਿੱਖ ਪਿਆਰੇ ਇਹ ਤਾਂ ਕੋਈ ਵਿਰਲਾ ਹੀ ਕੋਈ ਗੁਣ ਗਾਉਂਦਾ ਵਾਹਿਗੁਰੂ ਦੇ ਅਸੀਂ ਤਾਂ ਪਦਾਰਥਵਾਦੀ ਸੰਸਾਰ ਦੇ ਗੁਣ ਗਾਉਂਦੇ ਫਿਰੀ ਜਾਂਦੇ ਇਹ ਵੀ ਉਹਦੀ ਉਹ ਬਾਰ ਸ੍ਰੇਸ਼ਟ ਦਾਤ ਹੈ ਕਿ ਵਾਹਿਗੁਰੂ ਦੇ ਗੁਣ ਗਾਏ ਜਾਣ ਇਹ ਤਾਂ ਹੀ ਗਾਏ ਜਾਣਗੇ ਜੇ ਅਸੀਂ ਸ਼ੁੱਧ ਬਿਰਤੀ ਨਾਲ ਵਾਹਿਗੁਰੂ ਦੇ ਭੈ ਵਿੱਚ ਉਹਦੇ ਡਰ ਵਿੱਚ ਬੈਠਾਂਗੇ ਬਹੁਤ ਵਚਨ ਬਚਦੇ ਨੇ ਹੁਣ ਭਗਤ ਭੱਟ ਨਾਲ ਜੀ ਕਾਬ ਉਹ ਸਾਰਿਆਂ ਨੂੰ ਕਹਿੰਦੇ ਨੇ ਜਿੰਨੇ ਉੱਥੇ ਬੈਠੇ ਸੀ ਉਹਨਾਂ ਦੇ ਸਾਥੀ 17 ਭੱਟ 86 ਸਰ ਮੈਂ ਆਪ ਜੀ ਹੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਭਾਈ ਮੈਂ ਕੱਲਾ ਨੀ ਆਓ ਸਾਰੇ ਸਾਨੂੰ ਵੀ ਬਚਨ ਹੈ ਆਪੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਗੁਰੂ ਜੀ ਕਿਤੇ ਕੱਲੇ ਨੂੰ ਥੋੜੋ ਕਹਿੰਦੇ, ਆਵੋ ਭੈਣੇ ਗੱਲ ਮਿਲੈ ਮਿਲ ਅੰਕ ਸਹੇਲੜੀਆ, ਮਿਲ ਕੇ ਕਰੇ ਕਹਾਣੀਆਂ ਸਮਰਤ ਕੰਤ ਕੀ। ਆਓ ਬੈਠੋ ਭਾਈ ਸਾਰੇ, ਉਹ ਭੱਟ ਜੀ ਕਹਿੰਦੇ ਨੇ, ਆਓ ਆਪਾਂ ਸਾਰੇ ਹੀ ਕਿਹਦੇ ਗੁਣ ਗਾਈਏ ਜੋ ਪਰਮ ਗੁਰੂ, ਪਰਮ ਨਾਮ ਹੈ ਵੱਡੇ ਦਾ, ਜਿਸ ਤੋਂ ਵੱਡਾ ਕੋਈ ਹੋਰ ਹੋਵੇ ਨਾ। ਗਾਵੋ ਗੁਣ ਪਰਮ ਗੁਰੂ, ਕੌਣ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਆਓ ਉਹਦੇ ਗੁਣ ਗਾਈਏ, ਤੇ ਉਹ ਕੈਸੇ ਨੇ ਗੁਰੂ ਨਾਨਕ ਦੇਵ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਉਹ ਸੁਖ ਦੀ ਨਦੀ ਨਹੀਂ ਹੈ, ਸੁਖ ਦਾ ਥਾਂ ਨਹੀਂ ਹੈ, ਸੁਖ ਦਾ ਵਰਖਸ਼ ਨਹੀਂ ਹੈ, ਨਹੀਂ ਨਹੀਂ, ਸੁਖਾਂ ਦਾ ਸਮੁੰਦਰ। ਭਾਵ ਸੁਖੇ ਸੁਖ ਨੇ, ਜਿਵੇਂ ਸਮੁੰਦਰ ਵਿੱਚ ਜਲੇ ਜਲ ਹੈ, ਭਰਿਆ ਲਵਰੇਜ ਹੈ, ਭਰਪੂਰ ਹੈ, ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਸੁਖਾਂ ਦੇ ਸਮੁੰਦਰ ਹਨ। ਦੁਰਤ ਕਹੀਏ ਸੰਕਟ ਔਖੇ, ਬੇਗਨ ਗੁਰਸਿੱਖ ਪਿਆਰਿਓ ਜੋ ਆਉਣੇ ਸਾਡੇ ਜੀਵਨ ਵਿੱਚ, ਉਹਨਾਂ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਦੁਰਤ ਨਿਵਾਰਨ ਸਾਰੇ ਸੰਕਟਾਂ ਨੂੰ ਨਾਸ਼ ਕਰ ਦਿੱਤਾ। ਕਿਵੇਂ ਕਰ ਦਿੱਤਾ? ਸ਼ਬਦ ਸਰੇ, ਸਰ ਕਹੀਏ ਸਰੋਵਰ ਗੁਰਮੁਖ ਪਿਆਰਿਓ, ਸਰ ਕਹੀਏ ਨਦੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕੈਸੇ ਹਨ? ਉਹਨਾਂ ਨੇ ਸ਼ਬਦ ਦਾ ਸਰੋਵਰ, ਸ਼ਬਦ ਦਾ ਹੀ ਸਰੂਪ, ਸ਼ਬਦ ਦੀਆਂ ਨਦੀਆਂ ਚਲਾ ਦਿੱਤੀਆਂ। ਜਿਵੇਂ ਜਲ ਵਿੱਚ ਨਹਾ ਕੇ ਮੈਲ ਉਤਰ ਜਾਂਦੀ ਹੈ, ਇਵੇਂ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦਾ ਸਰੋਵਰ ਬਣਾ ਦਿੱਤਾ। ਸਤ ਸੰਗਤ ਜਿਹਦੇ ਤੁਸੀਂ ਬੈਠੇ ਹੋ, ਇੱਥੇ ਆ ਕੇ ਭਾਈ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰ ਦਾਨ, ਜਨਮ ਕਰਮ ਮਲ ਉਤਰ ਮਨ ਤੇ ਜਾਏ ਗੁਮਾ। ਇਹ ਸ਼ਬਦ ਦਾ ਸਰੋਵਰ, ਸ਼ਬਦ ਸਰੇ, ਸ਼ਬਦ ਦੀਆਂ ਨਦੀਆਂ ਭਰ ਦਿੱਤੀਆਂ ਮਹਾਰਾਜ ਨੇ। ਸ਼ਬਦ ਦਾ ਹੀ ਉਪਦੇਸ਼, ਸ਼ਬਦ ਦਾ ਹੀ ਗਿਆਨ, ਜਿੱਥੇ ਗਏ ਸ਼ਬਦ ਹੀ ਉਚਾਰਿਆ ਤੇ ਜਿੱਥੇ ਗਏ ਸ਼ਬਦ ਹੀ ਪ੍ਰਾਪਤ ਕੀਤਾ। ਸ਼ਬਦ ਦੁਆਰਾ ਹੀ ਸਾਨੂੰ ਗਿਆਨ ਗੁਰੂ ਨਾਨਕ ਨੇ ਸ਼ੁਰੂ ਕੀਤਾ, ਤੇ ਸ਼ਬਦ ਦੇ ਲੜ ਹੀ ਦਸਮ ਪਾਤਸ਼ਾਹ ਨੇ ਲਾ ਦਿੱਤਾ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਸ੍ਰੀ ਗੁਰੂ ਗ੍ਰੰਥ ਜੀ ਸ਼ਬਦ ਦੇ ਸਮੁੰਦਰ, ਸ਼ਬਦ ਦੇ ਸਰੋਵਰ, ਜਿੱਥੇ ਵੀ ਕੋਈ ਇਸ਼ਨਾਨ ਕਰੇਗਾ ਆ ਕੇ ਕਿਲਵਿਕ ਮਹਿਲ ਨਾ ਸੋਣਗੇ। ਉਹ ਕੌਣ ਨੇ? ਗੁਰੂ ਨਾਨਕ ਦੇਵ ਪਾਤਸ਼ਾਹ। ਉਹਨਾਂ ਦੇ ਗੁਣਾਂ ਨੂੰ ਗਾਇਆ ਜਾਂਦਾ ਗੰਭੀਰ ਧੀਰ, ਦੋ ਸ਼ਬਦ ਗੁਰਸਿੱਖ ਪਿਆਰੇ ਹੋ, ਤੁਸੀਂ ਵੀ ਵਰਤੇ ਹੋ, ਇਹਦਾ ਸੁਭਾਅ ਬੜਾ ਗੰਭੀਰ ਹੈ, ਇਹ ਬੜਾ ਧੀਰ ਜਵਾਨ ਹੈ। ਹੁਣ ਸਤਿਗੁਰ ਨਾਨਕ ਦੇਵ ਵਰਗਾ ਗੰਭੀਰ ਸਮੁੰਦਰ ਕੌਣ ਆਊਗਾ ਦੁਨੀਆਂ ਵਿੱਚ? ਅਵਤਾਰ ਆਏ ਬਹੁਤ ਗੁਰਸਿੱਖ ਪਿਆਰੇ ਹੋ, ਅਸੀਂ ਗੰਭੀਰ ਤੇ ਧੀਰ ਦੀ ਪਦਵੀ ਕਿਹਨੂੰ ਦਈਏ? ਤੇ ਕੋਈ ਸੰਤ ਦੁੱਖ ਦੀ ਗੱਲ ਨਹੀਂ ਮੰਨਣੀ, ਆਲੋਚਨਾ ਨਹੀਂ ਮੰਨਣੀ, ਪ੍ਰਮਾਣ ਦੇਣਾ ਪੈਂਦਾ। ਸਾਰੇ ਪਰਿਵਾਰ ਅਵਤਾਰ ਜਿਹੜੇ ਗੁਰੂ ਨਾਨਕ ਦੇਵ ਤੋਂ ਪਹਿਲਾਂ ਆਏ, ਆਪਣੇ ਘਰੋਂ ਵੀ ਝਗੜਿਆਂ ਵਿੱਚ ਜੀਵਨ ਬਿਤਾ ਦਿੱਤਾ, ਹੋਰ ਤਾਂ ਕੋਈ ਕੰਮ ਨਹੀਂ ਸੀ। ਭਗਵਾਨ ਰਾਮ ਚੰਦਰ ਜੀ ਨੇ ਸਾਰਾ ਜੀਵਨ ਬਸ ਉਹ ਦੇਖੇ ਹੀ ਹੈ ਤੁਸੀਂ, ਹਾਂ, ਰਾਵਣ ਨੂੰ ਮਾਰਨ ਖਾਤਰ ਉਹਦਾ ਕੁਲ ਦੀ ਨਾਸ਼ ਕਰਤੀ, ਆਪਣੇ ਘਰ ਆਈ ਵਾਪਸ ਲਿਆ ਦੀ, ਕਿ ਕ੍ਰਿਸ਼ਨ ਮਹਾਰਾਜ ਸਾਰੇ ਆਪਣੇ ਜਾਦੂਵਾਨੀ ਕੁਲ ਵਿੱਚ ਫਸੇ ਰਹੇ। ਪਰ ਧੰਨ ਸਤਿਗੁਰੂ ਨਾਨਕ ਦੇਵ, ਐਸੇ ਗੰਭੀਰ, ਐਸੇ ਧੀ ਜਵਾਨ, ਕੋਈ ਭੂਤ ਨਾ ਕਵੇ, ਕੋਈ ਬਟਾਲਾ ਕਵੇ, ਕੋਈ ਪਾਗਲ ਕਵੇ, ਬੌਰਾ ਹੋ ਗਿਆ, ਨਾਨਕ ਮੜੀਆਂ ਵਿੱਚ ਜਾ ਕੇ ਬੈਠ ਗਿਆ। ਪਰ ਐਸੀ ਧੀਰਜ, ਐਸੇ ਗੰਭੀਰ, ਆਪਣਾ ਗੁਣ ਨਾ ਗਵਾਵੇ, ਐਸੇ ਧੀਰਜ ਵਾਂਗ ਤਾਂ ਲੱਭਣਾ ਹੀ ਕੋਈ ਨੀ ਗੁਰਸਿੱਖ ਪਿਆਰਿਆ। ਪਿਤਾ ਜੀ ਨੇ ਚਪੇੜ ਮਾਰੀ ਤੇ ਪਿਤਾ ਜੀ ਨੂੰ ਕਹਿਣ ਲੱਗੇ, ਪਿਤਾ ਜੀ ਇੱਕ ਨਾਲ ਕਿੱਥੇ ਸਰਨਾ, ਮੈਂ ਤਾਂ ਬਹੁਤ ਢੀਠ ਹੈ, ਮੇਰੇ ਹੋਰ ਮਾਰ, ਮੈਂ ਗਲਤੀਆਂ ਦਾ ਪੁੱਤ ਲੈਣਾ। ਐਸੇ ਧੀਰ ਜਵਾਨ, ਇੱਥੇ ਤਾਂ ਕਿਸੇ ਦਾ ਪਿਤਾ ਪਿਤਾ ਦਾ ਆਪਾਂ ਮਾਤਾ ਦਾ ਬਚਨ ਨਹੀਂ ਸਾਰ ਸਕਦੇ। ਗੁਰਸਿੱਖ ਪਿਆਰਿਆ ਕਹਿਣਾ ਤੂੰ ਨਲਾਇਕ ਹੈ ਤੇ ਮੈਨੂੰ ਉਜਾੜਤਾ, ਪਿਤਾ ਅੱਗੇ ਬਚਨ ਨਹੀਂ ਕੀਤਾ। ਐਸੇ ਧੀਰ ਜਵਾਨ, ਐਸੇ ਗੰਭੀਰ ਗਹਿਰ ਭਾਰੇ, ਐਸੇ ਧੀਰ ਮਤ ਦੂਜਾ ਅਰਥ, ਉਹ ਸਤਿਗੁਰ ਨਾਨਕ ਨੂੰ ਕੌਣ ਗਾ ਰਹੇ ਨੇ? ਬੜੇ ਬੜੇ ਗੰਭੀਰ ਪਿਛਲੇ ਯੁੱਗਾਂ ਦੇ ਵਿੱਚ ਹੋਏ ਹੋਏ ਪੁੱਜੇ ਹੋਏ ਲੋਕ ਜਿਨ੍ਹਾਂ ਨੂੰ ਤੋਲੇ ਹੀ ਨਹੀਂ ਜਾ ਸਕਿਆ, ਬੜੇ ਬੜੇ ਧੀ ਜਵਾਨ ਸੂਰਮੇ, ਉਹ ਵੀ ਗੁਰੂ ਨਾਨਕ ਦੇਵ ਦਾ ਜਸ ਗਾ ਰਹੇ ਹਨ। ਯੋਗੀ ਗੋਰਖ ਆਦਿਕ ਗੁਰਮੁਖ ਪਿਆਰੇ, ਜਿਨ੍ਹਾਂ ਨੇ ਯੋਗ ਕਮਾ ਕੇ ਵਾਹਿਗੁਰੂ ਨਾਲ ਮਿਲਾਪ ਕਰ ਲਿਆ, योग कहिए मिलना, योगी कहिए मिलिया होया। योगी का अर्थ है जो मिल गया। योग नाम कहने मिलन तो, योग तो ही विया करण विच दो शब्द बने ने संयोग ते वियोग। एक साइन मूहे ला गया कि वाहवा मूहे ला गया संयोग वियोग पिछे तो योग है ना। तो जड़ मूल है योग। योग कहिए मिलना, योगी कहिए मिलिया होया। ओ गोरखनाथ पंगर नाथ मच्छंदर नाथ पादक योगी ओ भी समेर पर्वत ते बैठे गुण गा रहे ने। भाई गुरदास ने लिख दते जेड़े गुण गाए, जेड़े गोरख ने बचन कीते गुरु नानक देव जी नू। पहला तो हरावना चाहिया, पत्थर अग उपर वरसाई, पहाड़े उड़दे फिरन, मरोटे उड़दे फिरन, भी साडिया रिझिया सीझिया तो डर जूगा गुरु नानक। पर गंभीर धीर सी, किथे डरना सी। उपर अग बरसे गुरसिख प्यारे हो, सतगुर पातशाह नू मरदाना जी कहना सच्चे पातशाह किथे लिया के प्रसाते अजखे अकुल सतनाम। पहाड़ उड़े फिर अग वर्ष दी आने से किने छड़ा। पर सतगुर कहते धीरज रख, गंभीर बन, उचा ना हो। ये सब ओ हुक्म ने। उन्होंने जोगिया नू पता नहीं सी भी जेड़ी अग नाल गुरु नानक नू डरावना चाहने, जेड़े पत्थरां नाल डरावना चाहने, जेड़े पानी नाल डरावना चाहने, चखड़ा नाल, ये सारिया शक्तियां तो गुरु नानक दे हुक्म विच चलदियां। ये तो ओ हुक्म विच ने, इन्हें कितने डरा। गुरु नानक नू बड़िया शक्तियां वरतिया उन्होंने, पर जब कोई शक्ति काम ना करी ओ धीर गंभीर। धीर आ सतगुर नानक देव गावो गुण, धीर जवत सन सतगुर गंभीर सन। फिर सिद्धा ने बैठ के सलाह की, गुर कहिंदा अपने चेलियां नू आ जाओ, ये जितया नहीं जाना, इहदे अगे साडी शक्ति काम नहीं करू। योगी गा रहे ने, गोरख जा गा रहे, उन्होंने मीटिंग की थी। कहने जितया तो जाना नहीं, चलो कहने हुण इहनू मुड़ के भी ना जान दो। जे हेर चलिया गया इहने रौला पा देना भी मैं सिद्धा नू जित के आया, अकुल सतनाम साड़ी बेइज्जती हो जानी। सानू तो अज तक कोई जित नहीं सकया, इत्थे तां पहुंचे नहीं किसे वी, इत्थे असीं बैठे। फिर कहने पढ़दा रह जूगा, वो किवें रहू, क्यों दर्शन ए लेवे बाला। गुर कहना अपने चेलिया नू हुण तरीका वरतो, दर्शन कहिए माती नू जोगी बना लो, अपने विचे रला लो, बस फिर अपनी इज्जत रहूगी। नहीं आपां हारे होए जितया होया, जे अपने विचे रह जूगा, हार जित दी गल नहीं किसे ने करनी, वे तां साडा ही भाई है। क्यों दर्शन ए लेवे बाला, उदों गोरख की उम्र जुगां दी सी, सतगुर छोटी उम्र दे बाले समझदा सी अपने सामने गुरु नानक देव जी, छोटी उम्र सी ना महाराज दी। ते साध संगत उदों फिर गोरखनाथ दे चेलियां ने की कीता, कहिंदे ठीक है जी, इहनू जोगी बनाउणे आपां। एडा शक्तिशाल कोल बैठा सी भंगर, भंगरनाथ कहिंदा फायदा की होऊगा। उहनू होर डर हो गया भी जे साडे च रल गया, साडी परमता फेर भी नहीं रहनी, लोकां ने इसे नू मत्थे टेकणे अकुल सतनाम, मां फेर गड़बड़ हो जानी है। वो कहना फायदा की होगा गोरख जी इहनू रहाउण दा। देखो किन्ना सूझवान सी गोरख वर्गा विद्वान जमना कोई सिखाला, उहदे वर्गा खोजी मुड़ के जमना सिखाला। गुरसिख प्यारे उहदी खोज किते पढ़ीए, तां गुरसिख प्यारे हो। भंगरनाथ जी कहिंदे फायदा की होगा, देखो सानू भी सोचना चाहिए इस गल नू। अज गोरख कहिंदा फायदा एक होगा, हमरे पंथ कर उजाला। ऐडा विद्वान, ऐडा पढ़िया लिखिया, ऐडा करनी विच सूरा, जे साडे मत विच आ जावे, साडे मत दा प्रचार करके दुनिया विच प्रगट कर दूंगा। देखो किन्नी सूझ दी गल, हमरे पंथ जेड़ा साडा जोगियां दा पंथ है कर उजाला, ये प्रचार करके सारी दुनिया विच प्रगट कर दू। अज लोड़े नहीं समझते प्रचारकां दी, साडी कौम कहिंदे असीं बहुत है, बस डांग नाले कहिंदे सिक्खी बचा लेनी, धक्के नाले कहिंदे सिक्खी बचा लेनी। प्रचार तो बिना अपने इंडिया वल वेखो किथे गया बुद्ध धर्म। बुद्ध धर्म दीआं इन्नीआं जड़ां कि हिंदुस्तान का अशोक सम्राट महाराजा भी बोधी बन गए। और इन्ना शरदा साल हुण भी जेड़े इंडिया च नोट है ना, तुसीं जाके करंसी एक्सचेंज नहीं कराउंदे, उन्हां नोटां उत्ते तीन शेरां दी मोहर लगी हुई है, ये महाराजा अशोक दी मोहर है, नोट कर लियो। महाराजा अशोक ये उहदी करंसी दी नोट अज तक इंडिया दी करंसी वरत रही है। ਉਹ ਹਿੰਦੂ ਧਰਮ ਛੱਡ ਕੇ ਮੋਦੀ ਬਣ ਗਿਆ ਸੀ ਮਹਾਰਾਜਾ ਹਿੰਦੁਸਤਾਨ ਦਾ ਸਮਰਾਟ ਤੇ ਸ਼ਰਧਾ ਇੰਨੀ ਦਿੱਲੀ ਛੱਡ ਦਿੱਤੀ ਉਹਨੇ ਪਤਾ ਕਿੱਥੇ ਬਣਾਈ ਸੀ ਰਾਜਧਾਨੀ ਪਟਨਾ ਸਾਹਿਬ ਔਰ ਗਿਆ ਦੇ ਵਿਚਾਲੇ ਰਾਜਗੀਰ ਸ਼ਹਿਰ ਹੈ ਬਹੁਤ ਵੱਡਾ ਉੱਥੇ ਗੁਰਸਿੱਖ ਪਿਆਰਿਓ ਰਾਜਧਾਨੀ ਬਣਾ ਲਈ ਕਿਉਂ ਇੱਥੋਂ ਗਿਆ ਮੇਰੇ ਮਹਾਤਮਾ ਬੁੱਧ ਦਾ ਵੱਡਾ ਸਥਾਨ ਨੇੜੇ ਹੈ ਮੈਂ ਨਿੱਤ ਜਾ ਕੇ ਦਰਸ਼ਨ ਕਰਿਆ ਕਰੂੰ ਦੇਖੋ ਏਡਾ ਸ਼ਬਦ ਇੱਥੇ ਸਿੱਖ ਹੁਣ ਜੇ ਕੋਠੀ ਲੈਣੀ ਹੋਵੇ ਨਾ ਜੀ ਅੱਜ ਕੇ ਸਿੱਖ ਨੇ ਤਾਂ ਡੀਲਰਾਂ ਨੂੰ ਸਟੇਟ ਡੀਲਰਾਂ ਨੂੰ ਕਹੂਗਾ ਕਿਤੇ ਉੱਥੇ ਕੋਠੀ ਲਿਓ ਨੇੜੇ ਗੁਰਦੁਆਰਾ ਨਾ ਹੋਵੇ ਤੁਹਾਨੂੰ ਮਾਰਨ ਦੀ ਲੋੜ ਹੈ ਨੀ ਕਿਸੇ ਨੂੰ ਭਾਵੇਂ ਕੁਹਾੜਾ ਮਾਰੇ ਕਹਿੰਦੇ ਉਸ ਮਹੱਲੇ ਵਿੱਚ ਪਲਾਟ ਲੈਣੇ ਗੁਰਦੁਆਰਾ ਦੇ ਨੇੜੇ ਹੋਵੇ ਡਿਸਟਰਬ ਕਰਦੇ ਨੇ ਤੇ ਵਜੇ ਵੀ ਨਾ ਕਿਤੇ ਮਹਾਰਾਜਾ ਸਮਰਾਟ ਅਸ਼ੋਕ ਦਿੱਲੀ ਦਾ ਪਤੀ ਹਿੰਦੁਸਤਾਨ ਦਾ ਦਿੱਲੀ ਛੱਡ ਕੇ ਗਿਆ ਦੇ ਕੋਲ ਜਾ ਕੇ ਰਾਜਧਾਨੀ ਬਣਾ ਲਈ ਅੱਜ ਤੱਕ ਜਾ ਕੇ ਵੇਖ ਲਿਓ ਪਟਨਾ ਸਾਹਿਬ ਤੋਂ 35-36 ਮੀਲ ਤੇ ਗਾਹਾਂ ਗਿਆ ਦੇ ਰਸਤੇ ਵਿੱਚ ਸਾਰਾ ਹਿੰਦੁਸਤਾਨ ਬਣ ਗਿਆ ਬੋਧੀ ਜਿੱਥੇ ਦੇਖੋ ਸਿਲਾ ਹੀ ਸਿਲਾ ਬੁੱਤੇ ਬੁੱਤ ਮੰਦਰੇ ਮੰਦਰ ਹਿੰਦੂ ਧਰਮ ਖਤਮ ਹੋਣ ਦੇ ਆ ਗਿਆ ਨੇੜੇ ਪਰ ਹਿੰਦੂ ਧਰਮ ਬਹੁਤ ਚੁਸਤ ਫਿਰ ਵੀ ਵੇਦ ਪੁਰਾਣ ਪੜੇ ਹੋਏ ਨੇ ਆਪਾਂ ਚਾਹੇ ਨਾ ਪੜੀਏ ਨਿੰਦਾ ਕਰੀ ਜਾਈਏ ਕੋਈ ਗੱਲ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਕਿਹਾ ਵੇਦਾਂ ਨੂੰ ਵੇਦ ਪਾਠ ਮਤ ਪਾਪਾ ਖਾਏ ਦੀਵਾ ਬਲੈ ਅੰਧੇਰਾ ਜਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੇਦਾਂ ਦਾ ਜਿਹੜਾ ਪਾਠ ਹੈ ਉਹਦਾ ਗਿਆਨ ਹੈ ਉਹ ਤੇਰੀ ਖੋਟੀ ਮਤ ਨੂੰ ਏਦਾਂ ਖਾ ਜਾਂਦਾ ਜਿਵੇਂ ਚਾਨਣਾ ਹਨੇਰੇ ਨੂੰ ਖਾ ਜਾਂਦਾ ਜਾਂ ਤੁਹਾਡੇ ਕਮਰੇ ਚੋਂ ਹਨੇਰਾ ਹੋਊਗਾ ਨਾ ਤੁਸੀਂ ਲਾਈਟ ਆਨ ਕਰਨੀ ਹੈ ਨਾ ਲਾਈਟ ਆਨ ਕਰੇ ਤੋਂ ਦੇਖਿਓ ਵੀ ਕਿਹੜੇ ਦਰਵਾਜ਼ੇ ਚ ਹੀ ਨਿਕਲੇ ਹਨੇਰਾ ਤਾਕੀ ਤੇ ਨਿਕਲੇ ਉਹ ਲਾਈਟ ਜਦੋਂ ਆਨ ਕਰੋਗੇ ਹਨੇਰੇ ਨੂੰ ਲਾਈਟ ਕੱਢਦੀ ਨੀ ਤੇਰੇ ਘਰ ਤੋਂ ਵੀ ਜਾ ਇੱਥੇ ਮੈਂ ਆ ਗਿਆ ਨਹੀਂ ਨਹੀਂ ਜੇ ਹਨੇਰੇ ਨੂੰ ਕੱਢੇ ਨਾ ਰੋਸ਼ਨੀ ਉਹ ਤਾਂ ਗੁਆਂਢੀਆਂ ਦੇ ਜਾ ਬੜੇ ਰਾਜਾ ਰੋਸ਼ਨੀ ਵਿੱਚ ਇੱਕ ਸ਼ਕਤੀ ਹੈ ਕਿ ਉਹ ਹਨੇਰੇ ਨੂੰ ਖਾ ਜਾਂਦੀ ਹੈ ਉਹ ਨਠਾਉਂਦੀ ਨੀ ਉਹ ਖਤਮ ਕਰ ਦਿੰਦੀ ਹੈ ਇਸੇ ਤਰ੍ਹਾਂ ਵੇਦ ਪੁਰਾਣ ਸ਼ਾਸਤਰਾਂ ਦੇ ਗਿਆਨ ਉਹ ਪਾਈ ਖੋਟੀ ਮਤ ਨੂੰ ਖਾ ਜਾਂਦੇ ਬਹੁਤ ਉੱਚਾ ਗਿਆਨ ਹੈ ਤਾਂ ਸਾਨੂੰ ਮਹਾਰਾਜ ਨੇ ਕਿਰਪਾ ਕਰ ਦਿੱਤੀ ਬਾਣੀ ਕਿਉਂ ਬਖਸ਼ੀ ਹੈ ਬਾਣੀ ਤਾਂ ਬਖਸ਼ੀ ਹੈ ਅਸੀਂ ਵੇਦ ਪੁਰਾਣ ਸ਼ਾਸਤਰ ਕਲਯੁਗੀ ਜੀਵ ਵਿਚਾਰ ਨਹੀਂ ਸੀ ਸਕਦੇ ਉਹ ਸਾਡੀ ਸਮਝ ਤੋਂ ਬਾਹਰ ਨੇ ਮਨ ਸੰਤ ਮਹਾਰਾਜ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਪ੍ਰਮਾਣ ਦਿੰਦੇ ਹੁੰਦੇ ਸੀ ਕਿ ਉਹਨਾਂ ਦਾ ਤੇ ਬਾਣੀ ਦਾ ਕੀ ਫਰਕ ਹੈ ਬਾਣੀ ਤੇ ਵੇਦਾਂ ਦਾ ਕੀ ਫਰਕ ਹੈ ਬਾਣੀ ਚੱਲਦਾ ਖੂਹ ਹੈ ਗਿਰ ਰਹੀਆਂ ਟਿੰਡਾ ਪਾੜਛੇ ਵਿੱਚ ਪੀ ਜਾਓ ਪਾਣੀ ਤੇ ਗੁਰਮੁਖ ਪਿਆਰਿਓ ਵੇਦ ਉਹ ਖੂਹ ਹੈ ਜਿੱਥੇ ਲੱਜ ਬਾਲਟੀ ਨਾਲ ਪਾਣੀ ਕੱਢਣਾ ਪੈਣਾ ਇਹ ਮਹਾਂਪੁਰਸ਼ਾਂ ਦੇ ਬਚਨ ਨੇ ਕਿੱਥੇ ਲੱਜ ਲਿਆਵੇਂਗਾ ਡੋਲ ਲਿਆਵੇਂਗਾ ਢੀਲ ਕੱਢੇਗਾ ਤੇ ਫੇਰ ਖੂਹ ਚ ਪਾਣੀ ਜਾਊਗਾ ਤਾਂ ਜੇ ਬਾਹਰ ਆਊਗਾ ਤੇ ਕਿੱਥੇ ਖੂਹ ਚੱਲ ਰਿਹਾ ਬੁੱਕ ਭਰ ਭਰ ਕੇ ਪੀ ਜਾਓ ਇਹ ਇੰਨਾ ਸੁਖੈਨ ਤਾਂ ਹੀ ਸਾਨੂੰ ਮਹਾਰਾਜ ਨੇ ਕਰ ਕਿਰਪਾ ਜੀਓ ਮੋਹਨਾਮਾ ਬੰਧਨ ਤੇ ਛਿਟਕਾਏ ਅਸੀਂ ਤਾਂ ਗੁਰਦੁਆਰਿਆਂ ਤੋਂ ਡਰਦੇ ਕਿ ਪਾਸੇ ਘਰ ਹੋਵੇ ਕਿਤੇ ਕਿਤੇ ਤੜਕੇ ਨੂੰ ਬਾਣੀ ਪੜ੍ਹਨ ਲੱਗ ਜਾਵੇ ਭਾਈ ਸਾਹਿਬ ਪੰਜਾਬ ਵਿੱਚ ਲਾਊਡ ਸਪੀਕਰ ਲਾ ਕੇ ਤਾਂ ਸਿੱਖ ਘਰ ਪਿਆ ਪਏ ਆਪਣੀ ਸਿੱਖਣੀ ਨੂੰ ਕਹੂਗਾ ਤਾਂ ਕੀ ਬੰਦ ਕਰਦੇ ਆਵਾਜ਼ ਆਉਂਦੀ ਹੈ ਸੁਖਮ ਨਹੀਂ ਨਾ ਕਿਤੇ ਅੰਦਰ ਆ ਜਾਵੇ ਇਨਫੈਕਸ਼ਨ ਕਰ ਦੂਗੀ ਬਹੁਤ ਡੇਂਜਰਸ ਹੈ ਸੁਖਮ ਨਹੀਂ ਕਿਤੇ ਸਦੀਕ ਲੱਗਿਆ ਹੋਵੇ ਗੁਰਦਾਸ ਮਾਨ ਫਿਰ ਘਰ ਵਾਲੀ ਨੂੰ ਕਹੂੰਗਾ ਖੋਲ ਦੇ ਦਰਵਾਜ਼ਾ ਸਣੇ ਤੂੰਬੇ ਆਉਣ ਦੇ ਅੰਦਰ ਫਿਰ ਸਾਨੂੰ ਮਾਰਨ ਦੀ ਲੋੜ ਨਹੀਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਲ ਸਤਿਗੁਰ ਨਾਨਕ ਨੇ ਕਿਰਪਾ ਕੀਤੀ ਇਹ ਹਿੰਦੂ ਧਰਮ ਵੇਦ ਪੁਰਾਣ ਸ਼ਾਸਤਰ ਇਹ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਲਟ ਹੋਵਾਂਗੇ ਅਸੀਂ ਵੀ ਮਰਾਂਗੇ ਇਹ ਵੇਦ ਪੁਰਾਣ ਸ਼ਾਸਤਰਾਂ ਤੋਂ ਉਲਟ ਹੋਏ ਤੇ ਇਹ ਵੀ ਦੇਖ ਲਓ ਵੇਦਾਂ ਦੀ ਉਹ ਗੱਲ ਹੋ ਰਹੀ ਹੈ ਸਿਰ ਤੇ ਦਰਗਾਹ ਦੇ ਵਿੱਚੋਂ ਜੰਮਦੇ ਫਿਰਦੇ ਸੀ ਗੁਰਸਿੱਖ ਪਿਆਰੇ ਉਹਨਾਂ ਨੇ ਟੀਕਾ ਕੀ ਵਰਤਿਆ ਫਿਰ ਇਹ ਕਹਿੰਦੇ ਇਹਨਾਂ ਨੂੰ ਮਾੜਾ ਨਾ ਕਹੋ ਬੋਧੀਆਂ ਨੂੰ ਲੜਾਈ ਨਹੀਂ ਕੀਤੀ ਉਹਨਾਂ ਨੇ ਬਿਲਕੁਲ ਨਹੀਂ ਲੜਾਈ ਕੀਤੀ ਉਹਨਾਂ ਦੇ ਜਿਹੜੇ ਭਿਕਸ਼ੂ ਸੀ 40 ਆਨੰਦ ਸੀ ਜਿਹੜਾ ਵੱਡਾ ਚੇਲਾ ਮਹਾਤਮਾ ਬੁੱਧ ਦਾ ਭਤੀਜਾ ਹੀ ਸੀ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਹੱਥ ਵਿੱਚ ਪ੍ਰਚਾਰ ਲੈ ਲਏ ਐਸੇ ਪ੍ਰਚਾਰਕ ਬੋਧੀ ਬਣਾ ਕੇ ਵਿੱਚ ਪਾ ਤੇ ਜਿਨ੍ਹਾਂ ਦਾ ਜੀਵਨ ਗਿਰਿਆ ਹੋਇਆ ਮਹਾਤਮਾ ਬੁੱਧ ਦਾ ਤਾਂ ਹੁਕਮ ਸੀ ਜਿਹੜਾ ਮੇਰਾ ਚੇਲਾ ਹੋਵੇ ਉਹਨੇ ਭਿਕਸ਼ਾ ਲੈਣ ਜਾਣਾ دروازے چ کھڑ جانا کہنا نہیں بھکشا دے دے بس کھڑ نہیں ہے جا کے ایسے بھی کی لوڑ ہے کہن دی کی جاندا نہیں ہے اسی بھروسہ ہی نہیں کیتا کی جاندا نہیں سانو تو اتنا بھی بھروسہ نہیں بھی جی پانچ روپیے کی رسید نہ پاؤنڈا کی کٹائی گول کے چپائے تو گرو گرنتھ صاحب نو دیکھنا ہی نہیں سب سانو تو اتنا بھی بھروسہ نہیں پیے ریٹرن کران گے بھائی صاحب نو پریم سنو کہاں گے جرا سوار کے نو لئی میرا تا گرو گرنتھ صاحب نو پتا لگو بھی ہے جی ہرجیب سو نے پانچ پاؤنڈ دیتے ایک ہور چرج گل ہے تھوڑے پوت ہیں گے نا نیا کوئی تھوڑا پوت تھوان کہے باپو جی میرا آ ناؤں کنی الٹ کریا ہو رہی ہے پوت باپ نو نو دس رہے اپنا باپ نے رکھے نو دا پوت باپو نو یہ سمجھ میرے نو تو اگیان ہے چنت کم کرے مل بولے سب کی جان دے بھروسہ آ جائے گرسکھ پیارے جس بچے نو پروسیا نہیں ممی دے آئے جائے کہ منہ پروٹے کھانے فلانا کھانے دودھ دے دے جنو پروسا با ماں کو جاوے ماں نے سمجھانے نو کس چیز دی لوڑ آپ نو پروسا نہیں وہ ایسے پکچو بنائے سی کہ جا کے کھڑ جانا ہے منگنا نہیں جے پکچا پا دے لے لو نہیں منہ تو چنگا ماڑا نہیں کہنا گالے دروازے تے چلے جاؤ تے ہندو دھرم نے کی سیاست کھیلی انہاں دے وچ اپنا ٹولا پا دے پرچار وہ جیون تو گرے ہوئے نہ انہوں بدھ دھرم دا پتا نہ جیون دے اچار دا پتا نہ گیان دا پتا بس پہ تمہیں نتیجہ دسیے سما کٹ ہے سارا ہندوستان پتا پتا بودھی ہویا ہویا جد پکچو نہ رہے اج بدھ دا ہندوستان وچ نو نشان نہیں ہے یہ مثالاں لے لو انہوں سمجھ لو اپنے تے اپلائی کر ادھا پنجاب تا انڈیا کی گل چڈو تھی عیسائی بن گیا ادھا پنجاب عیسائی بنیا ہوا اس ٹائم کیوں بنے گرسکھ پیارے انہوں کے پرچارک گھر گھر تلے پھرتے ہیں ہر طرح کی فیسلٹی انہوں نے پرچارک نو ہر طرح کا انہوں نے آدر ستکار مل رہے بچے بھی پڑھ رہے ہیں انہوں نے اور پڑھ بھی ایسے رہے ہیں جسے سنوں سکولوں کا بھی پتا نہیں ایسے ایسے جی پنڈ کا گرنتھی راگی پریم سو یا ہردیو سو چگا پجاما ہی چنگا پال دینا اسے سڑک تے کھڑے کہیں گے گرنتھی تج کٹی نہیں نہیں گرنتھی تے گوہ گاہ صاف کرایا کرو پرچار کر چاڑو گا چنگا کپڑا بھی نہ پاوے کہ ساڈا پرچار بچو گے کتنے تھی کسے گیا بدھ دھرم پرچار ختم ہو گئے نال دی نال دھرم ختم ہو گیا گرسکھ پیا انہوں نے طریقہ یہ ورتیا انہوں دا پرچار ختم کرو تے کنی سازش ورتی سی انہاں سارے بودھی بھکشو سی نا جڑے انہاں نوں کہندے بدھ دے مندر بناؤ سب پرچا بت بناؤ سارا پرچار دا سادن بلڈنگ تے لاتا جدھر دیکھو مندر مندر جدھر دیکھو بدھ دیا مورتاں پہاڑ تچن تے لاتے گفا بناؤ تے لاتے وہ بلڈنگ بناؤ لگ گئے تے پرچار ختم ہو گیا تے بدھ دھرم نالے ختم تھانو میں ڈر پہن والے بےنتی کر دیں کہ تے گردوارے دیا بلڈنگ ہی بنا رہ جو بچ بیٹھنے والے رہنے نہ ستنام بلڈنگ ہی بلڈنگ رہ جانے بچ بیٹھنے والا سکھ کوئی دکھے نہ اج بدھ دھرم تھوڑے انگلینڈ ہویا ہوا ہے میں تے کلو کہ ایتھوں بھی سکھے نہیں لائی جیوں انگریزاں نو آئے چاہو ادھر پب ادھر رب ادھر رب ادھر پب جس گونجے دیکھو بس پب گرجا گرجا گرجا گرجا ہی بناتے ہوں بیٹھنے والے رہے نہیں تو مل لے کے تسی گردوارے بنائے اج کے ابو ستنام ایسے بھی مثال لے لو کئی گھر بنائی پھرتے ہیں کہتے آ حال ڈرو اپنے نال ہو جائے کہ بلڈنگ بنا دیے بچ بیٹھنے والے نہ رہے گرسکھ پہ رہے پرچار دی لوڑ پھر پڑھو جی تو کدا اچا خیال پیدا کیتا وہ جوگی ہو یہ نانک نو بناؤ چیلا جے اپنا جوگی بن گیا یہ تا ایسا پرچار کروں گا جوگ مت ساری دنیا وچ اجالا کر دوں گا پرچار کے دے طور تے نو اپنے وچ ملاونا چاہیا جوگی انو بنا لو جوگی تے تیاری کر لی گرسکھ پیارے ہو جوگی دی گل آئی ہے تیاری کر لی ਸੁਆਹ ਲੈ ਕੇ ਆ ਗਏ, ਕੱਪਣੀ ਲੈ ਕੇ ਆ ਗਏ, ਸਿੰਗੀ ਲੈ ਕੇ ਆ ਗਏ, ਚੂਰਮਾ ਲੈ ਕੇ ਆ ਗਏ ਤੇ ਗੋਰਖ ਕਹਿੰਦਾ ਸਤਿਗੁਰ ਜੀ ਕਿਰਪਾ ਕਰੋ ਜੋਗੀ ਬਣ ਆਓ ਸਾਡੇ ਮਨ ਵਿੱਚ। ਸਭ ਤੋਂ ਪਹਿਲਾਂ ਜੋਗੀ ਬਣਨ ਦੀ ਨਿਸ਼ਾਨੀ ਇਹ ਹੈ, ਇੱਕ ਕਨਪਾਟਾ ਜੋਗੀ ਸੁਣਿਆ ਤੁਸੀਂ ਪੰਜਾਬ ਵਿੱਚ ਕਨਪਾਟਾ? ਕਨਪਾਟਾ ਜੋਗੀ ਉਹ ਹੁੰਦਾ ਜਦ ਜੋਗੀ ਨੇ ਚੇਲਾ ਮੰਨਣਾ ਹੋਵੇ ਨਾ ਉਹ ਕੰਨਾਂ ਵਿੱਚ ਸੁਰਾਖ ਕਰਦਾ। ਉਹਦੇ ਪਹਿਲੀ ਗੱਲ ਇਹ ਜਿਵੇਂ ਸਿੱਖ ਧਰਮ ਦੀ ਅੰਮ੍ਰਿਤ ਛਕਾਉਣ ਦੀ ਪਹਿਲੀ ਰਹਿਤ ਕਲੇਸ਼ ਹੈ ਤੇ ਜੋਗ ਮਤ ਦੀ ਪਹਿਲੀ ਰਹਿਤ ਹੈ ਕੰਨ ਪਾਲ ਮੁੰਦਰਾ ਪਾ। ਉਹ ਆਪਣਾ ਸੂਆ ਜਿਹਾ ਚੱਕੀ ਫਿਰੇ ਬਾਬੇ ਨਾਨਕ ਖੋਲ ਕਹਿੰਦੇ ਪੜਾ ਕੰਨ ਮੁੰਦਰਾ ਪਾਈਏ ਬਲੌਰੀ ਮੁੰਦਰਾ ਗੋਰਖ ਲਈ ਬੈਠਾ। ਪਰ ਗੁਰਸਿੱਖ ਪਿਆਰੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਗੋਰਖ ਜੀ ਬਹੁਤ ਚੰਗੀਆਂ ਨੇ ਤੇਰੀਆਂ ਮੁੰਦਰਾਂ, ਤੇਰੇ ਕੰਨਾਂ ਵਿੱਚ ਪਾਈਆਂ ਬਹੁਤ ਸਜਦੀਆਂ ਨੇ, ਨਿੰਦਿਆ ਨੀ ਕੀਤੀ। ਮੇਰੇ ਵਰਗਾ ਤਾਂ ਹੁੰਦਾ ਕਿੱਥੇ ਪੱਥਰ ਪਾਈ ਸਕਦਾ ਖੱਡਾਂ ਦੇ ਵਿੱਚ, ਤਾਂ ਹੀ ਤਾਂ ਕੋਈ ਬਣਿਆ ਨੀ ਸਾਡਾ। ਬਹੁਤ ਚੰਗੀਆਂ ਨੇ ਤੇਰੀਆਂ ਮੁੰਦਰਾਂ, ਬਹੁਤ ਸੁੰਦਰ ਲੱਗਦੀਆਂ ਨੇ। ਗੋਰਖ ਸਮਝ ਗਿਆ ਵੀ ਪਾਊਗਾ, ਕਹਿੰਦਾ ਜੇ ਸੁੰਦਰ ਲੱਗਦੀਆਂ ਫਿਰ ਪੜਾ ਕਾਨਾ ਬੈਠਾ ਕਾਰ ਲਈ ਤੇਰੇ ਕੋਲ। ਸਤਿਗੁਰ ਨਾਨਕ ਕਹਿੰਦੇ ਗੋਰਖਾ ਮੈਂ ਪਾ ਤਾਂ ਲੈਂਦਾ ਪਰ ਮੇਰੇ ਕੰਨਾਂ ਵਿੱਚ ਪਹਿਲਾਂ ਹੀ ਮੁੰਦਰਾਂ ਪਾਈਆਂ ਹੋਈਆਂ, ਜੇ ਖਾਲੀ ਹੁੰਦੇ ਮੈਂ ਪਵਾ ਲੈਂਦਾ। ਕਿਤੇ ਜਪਜੀ ਸਾਹਿਬ ਦਾ ਟੀਕਾ ਪੜੋ, ਇਹ ਚਾਰ ਪੌੜੀਆਂ ਮੁੰਦਾ ਸੰਤੋਖ। ਸਾਰੇ ਗੋਰਖੂ ਨੀ ਮੂਹਰੇ ਬੈਠੇ ਨੇ ਜੇ ਮੁੰਦਾ ਪਾਉਣ ਲੱਗੇ ਗੁਰੂ ਨਾਨਕ ਦੇ, ਉਹ ਗੋਰਖਾ ਤੂੰ ਬਲੌਰੀ ਬੁੰਦਾ ਮੇਰੇ ਕਿੱਥੇ ਪਾਵੇਂਗਾ, ਮੇਰੇ ਮੁੰਦਾ ਪਾਈਆਂ ਹੋਈਆਂ ਨੇ। ਗੋਰਖ ਕਹਿੰਦਾ ਝੂਠ ਨਾ ਬੋਲ, ਤੂੰ ਨਾਨਕ ਤਪਾਏ ਤੇਰੇ ਕੰਨ ਤਾਂ ਬਿੰਨੇ ਹੋਏ ਨੀ, ਮੁੰਦਾ ਕਿੱਥੇ ਪੈ ਜਾਣਗੀ, ਇਹ ਤਾਂ ਖਾਲੀ ਨੇ। ਸਤਿਗੁਰ ਕਹਿੰਦੇ ਮੈਂ ਆਪਣੇ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਾਂ ਪਾਈਆਂ ਹੋਈਆਂ। ਮੁੰਦਾ ਮੁੱਦਾ ਪਾਠ ਨਹੀਂ ਕਰਨਾ, ਮੁੰਦਰਾ ਦੋ ਹੁੰਦੀ ਹੈ ਬਹੁ ਵਚਨ, ਮੁੰਦਾ ਬਹੁ ਵਚਨ ਬਿੰਦੀ ਲਾਉਣੀ ਹੈ ਕੋਲੋਂ, ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ। ਇਹਨੂੰ ਸਿੱਧੀ ਪੰਜਾਬੀ ਵਿੱਚ ਸਮਝ ਲਓ, ਇੱਕ ਮੁੰਦ ਸ਼ਬਦ ਹੈ ਪੰਜਾਬੀ ਦਾ, ਯਾਦ ਹੋਣਾ ਤੁਹਾਡੇ ਸਿਆਣਿਆਂ ਦੇ। ਜਦ ਛੱਤ ਚੋੜ ਲੱਗ ਜਾਂਦੀ ਸੀ ਆਪਾਂ ਕਹਿੰਦੇ ਨਹੀਂ ਸੀ ਗਲੀ ਮੁੰਦ ਕਰਿਓ, ਨੱਕਾ ਮੁੰਦ ਕਰ ਦਿਓ, ਯਾਦ ਕਰੋ ਪੰਜਾਬੀ ਨੂੰ, ਬੰਦ ਕਰਨਾ ਨੱਕਾ ਲਾ ਦੇਣਾ ਇਹ ਪੰਜਾਬੀ ਹੈ। ਆ ਜਿਹੜੀ ਮੁੰਦਰੀ ਹੈ ਨਾ ਕੰਨਾਂ ਵਿੱਚ ਮੁੰਦਰਾਂ ਪਾਉਣੀਆਂ, ਉਹ ਮੁੰਦਰਾ ਦੱਸ ਰਹੀ ਹੈ ਇਹਨੇ ਦਸੇ ਇੰਦਰੀਆਂ ਬੰਦ ਕਰ ਲਈਆਂ। ਇਹ ਮੁੰਦ ਕਰ ਚੁੱਕਾ ਆਪਣੀਆਂ ਇੰਦਰਾਂ ਨੂੰ, ਉਹ ਹੈ ਮੁੰਦਾ। ਉਹ ਕਦ ਬੰਦ ਹੋਣਗੀਆਂ, ਸਿਉਨੇ ਦੇ ਕਾਂਟੇ ਬਲੌਰੀ ਮੁੰਦਾ ਜਾਂ ਪੱਥਰ ਦੀਆਂ ਮੁੰਦਰਾਂ, ਇਹ ਪਾ ਕੇ ਨਹੀਂ ਹੋਣੀਆਂ। ਇਹ ਦਸੇ ਇੰਦਰੀਆਂ ਤਾਂ ਬੰਦ ਹੋਣਗੀਆਂ ਜਿੱਦਣ ਤੈਨੂੰ ਸੰਤੋਖ ਆ ਗਿਆ। ਮੁੰਦਾ ਸੰਤੋਖ, ਸੰਤੋਖ ਬਿਨਾਂ ਨੇਤਰ ਕਿੱਥੇ ਰੱਜਣਗੇ, ਜੀਭ ਕਿੱਥੇ ਰੱਜੂਗੀ, ਚਮੜੀ ਕਿੱਥੇ ਰੱਜੂਗੀ, ਕੰਨ ਕਿੱਥੇ ਨੱਜਣਗੇ ਸੰਤੋਖ ਬਿਨਾਂ। ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਦਾ। ਤੇ ਸਤਿਗੁਰ ਪਾਤਸ਼ਾਹ ਨੇ ਉੱਥੇ ਚਾਰ ਪੌੜੀਆਂ ਉਚਾਰੀਆਂ, ਉਹ ਜੋਗੀ ਦਾ ਜ਼ਿਕਰ ਹੁਣ ਭੱਟ ਕਰ ਰਹੇ ਨੇ। ਉਹ ਗੋਰਖ ਗੁਣ ਗਾਉਂਦਾ, ਫਿਰ ਗਾਏ ਗੁਣ ਕਿਵੇਂ, ਜਾਂ ਸਮਝਾ ਦਿੱਤਾ ਸੰਤੋਖ ਦੀਆਂ ਮੁੰਦਾਂ, ਧਿਆਨ ਦੀ ਵਿਭੂਤ ਆ ਜਿਹੜੀ ਤੂੰ ਲਾਈ ਫਿਰਦਾ ਸੁਆਹ, ਇਹ ਮੈਨੂੰ ਇਹ ਸੁਆਹ ਦੀ ਲੋੜ ਨਹੀਂ। ਮੁੰਦਾ ਸੰਤੋਖ ਸ਼ਰਮ ਪੱਤ ਝੋਲੀ, ਜੋਗੀਆਂ ਕੋਲ ਝੋਲੀ ਹੁੰਦੀ ਹੈ ਨਾ ਇੱਥੇ ਪਾਈ ਹੋਈ ਕੱਚ ਚ, ਕਹਿੰਦੇ ਉਹਦੇ ਵਿੱਚ ਸ਼ਕਤੀ ਹੁੰਦੀ ਹੈ, ਉਹਦੇ ਵਿੱਚੋਂ ਚੁਟਕੀ ਕੱਢ ਕੇ ਦਿੰਦੇ ਹੁੰਦੇ। ਮਹਾਰਾਜ ਕਹਿੰਦੇ ਆ ਮੰਗਣ ਦੀ ਝੋਲੀ ਮੈਂ ਨੀ ਤੇ ਮੇਰੇ ਸਿੱਖਾਂ ਨੇ ਨੀ ਚੱਕਣੀ, ਅਸੀਂ ਮਿਹਨਤ ਦੀ ਦਸਾਂ ਨਮਾਂ ਦੀ ਕਿਰਤ ਦੀ ਝੋਲੀ ਚੱਕਣੀ। ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਅਨੁਭੂਤ, ਤੂੰ ਸਵਾਹ ਨਾਲ ਧਿਆਨ ਲਾਉਣੇ ਕਿ ਮੌਤ ਯਾਦ ਰਵੇ, ਅਸੀਂ ਗੁਰ ਸ਼ਬਦ ਨਾਲ ਧਿਆਨ ਲਾ ਕੇ ਰੱਬ ਨੂੰ ਯਾਦ ਰੱਖਣਾ। ਅਸੀਂ ਇਹ ਸੁਆਹ ਨੀ ਮਰਨੀਆਂ, ਇਹ ਲੰਮਾ ਪ੍ਰਕਰਨ ਹੈ, ਪਾਰ ਸਵਈਆਂ ਦੇ ਕਰਨੇ ਹੈ। ਜਦ ਹਾਰ ਗਏ ਸਾਰੇ ਸਿੱਧ, ਤੇ ਫੇਰ ਉਹਨੇ ਗੁਣ ਗਾਏ ਜਿਹੜੇ ਹੁਣ ਇੱਥੇ ਭੱਟ ਕਹਿ ਰਹੇ ਨੇ, ਜੋਗੀ ਗੁਣ ਗਾਉਂਦੇ ਨੇ, ਗੁਣ ਗਾਏ ਗੁਰੂ ਨਾਨਕ ਦੇ, ਉਹ ਗੁਣ ਤੁਸੀਂ ਵੀ ਗਾ ਲਓ, ਜਰਾ ਆਪਣਾ ਵੀ ਇੱਥੇ ਆਉਣਾ ਸਫਲ ਹੋ ਜਾਊਗਾ। ਉਹ ਫਿਰ ਜੋਗੀਆਂ ਨੇ ਆਖਿਆ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਕਲਯੁਗ ਅੰਦਰ ਪ੍ਰਗਟਿਆ, ਵਾਹਿਗੁਰੂ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਇਹ ਫਿਰ ਸਾਰੇ ਸਿੱਧਾਂ ਨੇ ਇਕੱਠੇ ਹੋ ਕੇ ਸੁਮੇਰ ਪਰਬਤ ਗੁਰੂ ਨਾਨਕ ਦੇ ਗੁਣ रचना तो गाए गालो जरा

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਰਾਰੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਕੁਛ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇ ਗਾ ਕੇ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਭਰਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਭੈਵਤ ਹੈ। ਇਸਦਾ ਗਾਇਨ ਸਮਾਂ ਦਿਨ ਦਾ ਚੌਥਾ ਪੈਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਚਲ। ਸ਼ਬਦ ਬੋਲ ਹਨ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਨ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

சகல காலத்தாகிய தமாசகவனுக்காவது விஸ்வத்தீயோம் தேவராஜம் மகிழ்ச்சியோம் ਚਿੱਠੀ ਤੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਜਾਣਾ ਗੱਟ ਗੱਟ ਕੇ ਬਟਪਟ ਕੀ ਜਾਣਾ ਹੈ ਜਬ ਉਹਦੇ ਕਰਕ ਕਰਾ ਕਰਤਾਰਾ ਪ੍ਰਜਾ ਕਰਕੇ ਸਭ ਦੇ

ਕੰਮ ਸਭ ਹੀ ਤੇਰਾ ਤੇ ਨਿਰਾਲ ਮਜਾਨ ਕਬੀਰ ਤੇਰਿਆਲ ਮਨਰੰਕਾਰ ਨਿਰਵਿਕਾਰ ਨਿਰਲੰਬੂ ਆਦਿ ਨੀਲ ਅਨਾਜ ਅਸੰਭੂ ਤਾਂ ਕੰਮ ਵਿਚਾਰ ਕੀ ਦਰਮਿਆਨ ਕੋ ਤੇਰ ਨਵਾਬ ਦੇ ਜਾ ਤਾਂ ਕੋ ਕਰ ਪਾਹਨ ਅਨੁਮਾਨਕ ਮਹਾਂਮੂਲ ਕਰ ਭੇਦ ਨਾ ਜਾਣਤ ਮਹਾਂਦੇਵ ਕੋ ਕਹਿ ਸਵਾ ਦੇਵ ਨਿਰੰਕਾਰ ਕਾ ਜੀਵਿਤ ਮੈਂ ਕਹਿਵ ਆਪ ਆਪਣੀ ਬੁੱਧ ਹੈ ਜੇਤੀ ਵਰਨ ਬਿਨ ਬਿਨ ਤੋਂ ਕਿਸੇ ਚੀਜ਼ ਨੂੰ ਵਾਲੇ ਸਾਨੂੰ ਜਾਏ ਪਸਾਰਾ ਕਿਸੇ ਵੀ ਕਿਸੇ ਦਾ ਪ੍ਰਸ਼ਨ ਸੰਸਾਰਾ ਇੱਕ ਰੂਪਾਂ ਨੂੰ ਜਰੂਰ ਰੰਗ ਪਹਿਰਾ ਦੇ ਜੂਪਾ ਅੰਡ ਚ ਜੇਲ ਚ ਸਿਰ ਚ ਕਿੰਨੀ ਉਦਾਨ ਬਹੁਤ ਰੱਜ ਕਿੰਨੀ ਗਾਉਂ ਗੁਜਰਾਇਆ ਬੈਠਾ ਗਾਉਂ ਸੰਗਤ ਪਹਿਓ ਸੰਗੜੇ ਬੈਠਾ ਸਗਰੀ ਸ੍ਰੇਸ਼ਟ ਲਿਖਾਏ ਜੰਮ ਪਵਾ ਜੁਗਾ ਸਰੂਪ ਸੀ ਅੰਮ ਪਵੇ ਵਰਜਾ ਮੇਰੀ ਕੰਮ ਕਰੋ ਸਿਖਵਾਰ ਸਿਖੰਗਰੋ ਦੋਸ਼ ਜਿਤੇ ਅਰੋਧ ਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੀ ਅਸਲ ਕਰ ਕਰਨੀ ਪਰੇ ਦਿਨ ਕੇ ਦੋਸ਼ ਰੋਜ਼ਗਾਰਾ ਮਰੇ ਪੁਰਖ ਜਵਨ ਪਗ ਪਰੇ ਤਿਉਹਾਰੇ ਦਿਨ ਕੇ ਕੰਮ ਸੰਗਤ ਸਭ ਸਾਰੇ ਜੋ ਕਲ ਕੋਈ ਕੁਵਾਰ ਕੇ ਆਏ ਹੋਣ ਤਾਂ ਕੇ ਕਾਲ ਨੇ ਸੁਣਾਇਆ ਹੈ ਰੱਛਾ ਹੋਈ ਤਾਂ ਜੋ ਕਾਲਾ ਜੋ ਚਿਹਰੇ ਚਿਤਾਰਾਂ ਦਾ ਪਾਲਾ

ਏਕ ਵਾਰ ਜਿੰਦਾ ਸੰਭਾਰਾ ਕਾਲ ਵਾਸਤੇ ਗਾਏ ਵਾਰਾ ਜਿਨ ਨਰ ਨਾਮ ਜੜ ਗਾਰ ਤੇਰਾ ਖੜਗ ਕੇਤ ਮੈਂ ਸਰਨ ਤਿਹਾਰੀ ਆ ਬਹਾਦਲ ਉਵਾਰੀ ਸਰਮ ਹੋ ਸਹਾਈ ਮਰਦ ਦੋ ਤੇਰੇ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਨਾਥ ਪਾਇਆ ਸਤਿਗੁਰ ਧਾਮ ਪਾਇਆ ਸਹਿ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਿਵਾਰ ਕਰੀਆਂ ਸਭ ਜਗ੍ਹਾ ਬਣਾਈਆਂ ਸਭ ਦੋ ਤਾਂ ਗਾਵ ਹਰੀ ਕੇਰਾ ਮਨ ਜਿਵੇਂ ਵਸਾਇਆ ਕਹੇ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਵਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਭਰਾ ਸੁਆਮੀ ਸੋ ਕਿਆ ਮਨੋ ਵਿਸਾਰੀਏ ਮਨ ਕੋ ਵਿਸਾਰੀਏ ਬੜਵਾ ਪੈ ਜਾ ਅਗਰ ਮੈਂ ਆਹਾਰ ਬਣ ਜਾਵ ਉਸ ਨੂੰ ਕਹੇ ਉਸ ਨਾ ਸਕੇ ਉਸ ਨੂੰ ਆਪਣੇ ਬਦਲਾਵੇ ਆਪਣੀ ਗਲਾਪੇ ਲਾਏ ਗੁਰਮਸਾ ਸੰਭਾਲੀ

ਸਾਚੀ ਲਿਵੈ ਬਿਨ ਦੇਨ ਮਾਣੀ, ਦੇਨ ਮਾਣੀ ਲਿਵੈ ਵਾ ਜੋ ਪਿਆਰ ਕਰੇ ਵੇ ਪਿਆਰੀ ਆ, ਤੁਧ ਬਾਅਦ ਸਿਮਰਤ ਕੋਈ ਨਾਹੀਂ ਤੇ ਕਿਰਪਾ ਕਰ ਬਨ ਵਾਰੀ ਆ, ਇਸ ਨਾਂ ਹੋਰ ਥਾਉ ਨਾਹੀਂ ਸਬਦ ਲਾਲਿਸ਼ ਵਾਰੀ ਆ, ਕਹੇ ਨਾਨਕ ਲਿਵੈ ਵਾ ਜੋ ਪਿਆਰ ਕਰੇ ਵੇ ਪਿਆਰੀ ਆ। ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰੀਆ ਕਰ ਕਿਰਪਾ, ਕਿਲਵੇ ਕਰਕੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਗੁਣ ਪਾਵੇ ਪਾਵੇ ਕਦੇ ਜਾਣਦੇ, ਜਿਸ ਨੂੰ ਊਰਜਾ ਕਰੇਗਾ ਪਿਆਰਿਆ, ਇੱਕ ਪਾਰਮ ਪੂਰੇ ਫਿਰੈ ਜਾਂ ਦੇ ਸਿੱਖ ਨਾਮ ਲਾਲ ਸਵਾਰਿਆ, ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿਨਾ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਗੁਣ ਪਾਵੇ, ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਤੇਰੀ ਕਿਰਤ ਦੁਆਰੇ ਪਾਈ ਹੈ, ਤਨ ਮਨ ਧਨ ਸਭ ਸੌਂਪ ਗੁਰੂ ਕਹੋ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਆ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਕਦੇ ਕਥ ਕਹਾਣੀ, ਇਹ ਮਨ ਚਾਂਚਲਾ ਜਦ ਰਾਣੀ ਗਿਣੈ ਨਾ ਪਾਇਆ, ਜਦ ਰਾਣੀ ਨਾ ਪਾਇਆ ਗਿਣੈ ਤੂੰ ਹੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਵੇਂ ਪਰਮ ਪੁਲਾਇਆ, ਮਾਇਆ ਦਾ ਮੁਣ ਜਨਮ ਕੀਤੀ ਜਨਮ ਠਗੋਲੀ ਪਾਈ ਆ, ਕੁਰਬਾਨ ਕੀਤਾ ਕਿਸੇ ਵਿੱਚੋਂ ਜਨਮੋ ਮਿੱਠਾ ਲਾਇਆ, ਕਹੇ ਨਾਨਕ ਮਨ ਜਨ ਚਲੋ ਜਗਰਾਈ ਜਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਵੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਰਾਤ ਤੇਰਾ ਚੱਲੈ ਨਾਹੀ ਜਿਸ ਨਾਲ ਚੰਗ ਚਲਾਈ ਹੈ, ਐਸਾ ਕੰਮ ਮੂਲੇ ਨਾ ਕੀਤਾ ਜਟੰਤ ਪਛਤਾਈ ਹੈ, ਸਤਿਗੁਰੂ ਸਾਹਿਬ ਦੇ ਸੁਣ ਜੋ ਮੈਂ ਤੇਰਾ ਨਾਮ ਲੈ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ ਆਪਣਾ, ਤੂੰ ਜਾਣ ਹੀ ਦੀ ਅੰਤਰ ਖੇਲ ਤੇਰਾ ਪਿਆ, ਤੂੰ ਆਖ ਬਕਾਰ ਨਹੀਂ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਕੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਦੁੱਧ ਪਾਏ ਕਵੇਖ ਪਰਸਣ ਆਇਆ, ਲਭ ਲੋਕ ਅਹੰਕਾਰ ਦੁੱਖਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਦੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਤੇਰੀ, ਜਿਸਮ ਮਾਰਗ ਚੱਲਣਾ ਲਭ ਲੋਕ ਅਹੰਕਾਰ ਕਹਿ ਕ੍ਰਿਸ਼ਨਾ, ਬਹੁਤ ਨਾਮ ਬੋਲਣਾ ਕੰਨਿਓ ਤਿਥੀ ਵਾਲੋ ਨੇ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਦੱਸਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਜਬ ਚੱਲਾ ਸਵਾਲ ਨੂੰ ਕਿਆ ਜਾਣਾ ਗੁਣ ਤੇਰੇ, ਜਬ ਤੂੰ ਚਲਾਏ ਤਦ ਚੱਲਾਂ ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੀ ਅਤੇ ਹਰ ਹਰ ਸਦਾ ਪਿਆਵੇ, ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਦ ਚਲਾਵੇ, ਇਹ ਸੋਹਿਲਾ ਸ਼ਬਦ ਸੁਹਾਵਾਂ ਸ਼ਬਦ ਸੁਹਾਵਾਂ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਕਹਿੰਦੇ ਕਿਆ ਮਨ ਵਸਿਆ ਜਿਨ ਧਰਮ ਲਿਖਿਆ ਆਇਆ, ਇੱਕ ਫਿਰ ਇੱਕ ਨਿਹਰੇ ਕਰੇ ਗੱਲਾਂ ਗੱਲੀ ਕਰਿਆ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸਜਾਣਾ ਜਿਨੀ ਹਰ ਪਿਆਇਆ, ਹਰ ਪਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਪਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਾਹਿਬ ਜਿਉਂ ਪਵਿੱਤ ਸੰਗਤ ਸਵਾਈ ਆ, ਕਹਿੰਦੇ ਪਵਿੱਤ ਹੁਣ ਦੇ ਪਵਿੱਤ ਸਹੀ ਪਵਿੱਤ ਜਿੰਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖਾਰ ਪਿਆਇਆ, ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸਾ।

ਸਰ ਸਾਹਿਬ ਜਾਏ ਜੀਓ ਮਾਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮਰਣੇ ਜਿਨੀ ਜਨਮ ਜੀਵੇ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣੇ ਨਾਹੀ ਸਰੇ ਜਿਉਂ ਬੇਤਾਲਿਆ ਕਹੇ ਨਾਨਕ ਦਿਨ ਸੱਚ ਭਜਿਆ ਕੂੜੇ ਲਾ ਕੇ ਤਿੰਨੀ ਜਨਮ ਜੀਵੇ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੇ ਕਮਾਣੀ ਦੂਰ ਕੀ ਸੋਏ ਪਹੁੰਚਿਆ ਨਾਹੀ ਮਨ ਤਾਂ ਸਤ ਕਮਾਣੀ ਜਨਮ ਰਤਨ ਜਿਨ ਸਟਿਆ ਭਲੇ ਸੇ ਬਨਜਾਰੇ ਕਹੇ ਨਾਨਕ ਦਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਜੀ ਦੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰਸੇ ਚਰਨ ਹਿਰਦੈ ਤੇ ਆਏ ਅੰਤਰਾਤਮਾ ਸਮਾਲੇ ਆਪ

ਇਹ ਨੇਤਰਾਂ ਦੱਸੇ ਸਤਿਗੁਰ ਮਿਲਿਆਂ ਦੇ ਬਦ੍ਰਿਸ਼ਟ ਹੋਈਏ ਸਰਵਣ ਮੇਰੇ ਸਾਚੇ ਸੁਣ ਮੈਨੂੰ ਪਠਾਏ ਸਾਚੇ ਸੁਣ ਮੈਨੂੰ ਪਠਾਏ ਸ੍ਰੀ ਗੁਰਾਏ ਸੁਣੋ ਸਤਬਾਣੀ ਜੈਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸਚ ਲਖੁ ਜਾਣੀ ਦਾ

ਗੁਰੂ ਗੁਫਾ ਨਿਰਾਸ਼ਾ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾਲੇ ਪ੍ਰਗਟ ਕੀਏ ਦਸਵਾਂ ਰੋਜ਼ ਰਸਾਇਆ ਗੁਰਦੁਆਰੇ ਦਾ ਇਹ ਭਾਵ ਨਹੀਂ ਕਿ ਨਾ ਦਸਵਾਂ ਦੁਆਰ ਦਿਖਾਇਆ ਚਾਹੇ ਨਹੀਂ ਗੁਰੂ ਬਣਾਓ ਨਾ ਉਹਨੇ ਦਿਲ ਦਸਦਾ ਜਾਈ ਪਾਇਆ ਕਹੇ ਨਾਨਕ ਹਾਰ ਪਿਆਰੇ ਜੀਓ ਗੁਫਾ ਨਿਰਾਸ਼ਾ ਵਾਜਾ ਪਾਉਣ ਵਜਾਇਆ ਇਹ ਸਾਚਾ ਸੁਹਿਲਾ ਸਾਚਾ ਗਣਕਾਰ ਗਾਵਤ ਅਸੋਈ ਨਾ ਕਰ ਸਕਦੇ ਜਿੱਥੇ ਸਦਾ ਸੱਚ ਪਿਆਰ ਸੱਚੋ ਪਿਆਰ ਹੈ ਜਾਂ ਦੁਰਭਾਵ ਹੈ ਗੁਰਮੁਖ ਜਿੰਨਾ ਬਜਾਵੇ ਇਹ ਸੱਚ ਸਭ ਨਾ ਕਰ ਖਸਮਾ ਜਿਸ ਬਖਸ਼ਿਸ਼ ਹੋਈ ਉਹਨੂੰ ਪਾਵੇ ਕਹੇ ਨਾਨਕ ਸੱਚ ਸੋਏ ਲਾ ਸੱਚਿਆ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ।

ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂ।

0: Thank you for listening to CISK Sikh Radio 94.3 FM, broadcasting from the Western Singh Sabha Gurdwara.
1: Kelbu di Rangili Tehsi Devasnik Srotiyo, Tusi ye program FM Radio CISK 94.3 to sun rahe ho. E program Gurdwara Sahib, Western Singh Sabha, Williams Lake to prasarit kita ja raha hai. ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ 2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, ਸਿੰਘ ਸਭਾ 2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਲਿਖਣਾਵੇ ਕਰਮ ਬਹਾਲਿਆ ਲਿਖਣਾਵੇ ਕਰਮ ਬਹਾਲਿਆ ਬੋਲੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਖੇਡ ਹੈ ਵਡਾਣੀ
1: ਸਮਾਧ ਸਾਧ ਲਗੈ ਪ੍ਰਾਣੀ ਸਮਾਧ ਸੰਯੋਗ ਸਮਾਧ ਵਿਯੋਗ ਸਮਾਧ ਭੁੱਖ ਸਮਾਧ।

ਆਪਣੇ ਪਾਇਆ ਇਹ ਬਹੁਤ ਜਨ ਭਰਮਿਆ ਤਾਂ ਸਤਿਗੁਰ।

ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਧਨਾ ਪਾਣੀ ਥੋੜਾ ਖਾਇਆ ਕੁੰਭਕ ਸੀਸੇ ਅਗਲਾ ਨਿਤ ਦੇਵਾ ਚੜੇ ਸਵਾਇਆ ਵਡਿਆਈ ਵੱਡਾ

मारा तू कणी सब जगत बन गारा राम राजे पंड जिस बस सा निकल।

ਤਲੀਖਾ ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਤੇ ਆਈਐ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਤੂਰਤ ਨਾ ਦੀ ਪਾਈਐ। ਮਤ ਥੋੜੀ ਸੇਵ।

ਰੋਗ ਪਾਇਆ ਜਾਂ ਸੁਖਾਮ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਭਰਪੂਰ ਤੂੰ ਸੱਚਾ ਸਾਹਿਬ।

0: ਪਤਾਕਾ ਦਾਸ ਹੈ ਸੋਈ ਨੰਗਣ
1: ਦੇਵਦਾ
0: ਮਨ ਹੈ ਗੁਰਗਿਣ ਜਾਣ ਨਾ ਹੋਏ ਪੌੜੀ ਦੇਹਾ ਕਾਲੇ ਕਾਲਣਾ ਤੇ ਵੇਹੋ ਨਾ ਪਜਾਰੀਏ
2: ਖੇਡਿਆ ਜਿਸ ਦਰਗਹਿ ਗਿਆ ਹਾਰੀਐ ਪੜਿਆ ਤੇ ਉਹ ਮੀਆਂ ਵਿਚਾਰ ਗਏ ਵਿਚਾਰੀਐ ਮੋਹ ਚਲੈ ਸੋ ਗੈ ਮਾਰੀਐ ਮੋਹ ਚਲੈ ਸੋ ਗੈ ਮਾਰੀਐ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਆਦਿ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿਗੁਰੇ ਨਮੇ ਸ੍ਰੀ ਗੁਰਦੇਵ ਨਮੇ ਐਸ਼ਵਰੀ ਸਿਮਰੋ ਸਿਮਰ ਸੰਤਕ ਪਾਵੋ ਕਲ ਕਲੇ ਸਨਮੈ ਮੁਟਾਵੋ ਸਿਮਰੋ ਜਾਤੋ ਸੰਮਰੇ ਕੈ ਨਾਮ ਜਪਤੇ ਗੰਤੇ ਨੇ ਕੈ ਵੇਦ ਪ੍ਰਾਣ ਸਿਮਰ ਸੁਦਾ ਕਰ ਕਿ ਮੇ ਰਾਮ ਨਾਮ ਇਕਾ ਕਰ ਕਿਨਕਾ ਇੱਕ ਜੈ ਜੀਵ ਸਾਵੇ ਤਾਂ ਕਿ ਮੈਂ ਮੰਗ ਨਿਰਾਮ ਹੈ ਕਿਉਂਕਿ ਇੱਕ ਦਰ ਸੁਹਾਰੋ ਨਾਨਕ ਸੰਗ ਮੋਹ ਧਾਰੋ ਸੁਖ ਮਨੀ ਸੁਖ ਅਮਰ ਪਰਮਨਾਮ ਪਰਿਜਨਾ ਕੇ ਮਨ ਸਰਾਮ ਰਹੋ ਸਭ ਕੈ ਸਿਮਰਨ ਧਰਮ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਰਸੈ ਪ੍ਰਭ ਕੈ ਸਿਮਰਨ ਕਾਲ ਚੜ੍ਹਾਏ ਪ੍ਰਭ ਕੈ ਸਿਮਰਨ ਦੁਸ਼ਮਣ ਕਰੇ ਪ੍ਰਭ ਸਿਮਰਤ ਕਸੇ ਕਰਨ ਲਾਗੇ ਪ੍ਰਭ ਕੈ ਸਿਮਰਨ ਅੰਨ ਜਾਗੇ ਪ੍ਰਭ ਕੈ ਸਿਮਰਨ ਪਾਉ ਨਾਮ ਵਿਆਪੇ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੇ ਪ੍ਰਭ ਕੈ ਸਿਮਰਨ ਸਾਧ ਕੇ ਸੰਗ ਸਰਵਿੰਦਾ ਨਾਮ ਸਾਧਾਰਨ ਗੁਰ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਚੰਦ ਉਦਭੂਤ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿੰਦ ਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਅਸ਼ਟਾਮੀ ਪ੍ਰਭ ਕੈ ਸਿਮਰਨ ਗਾਗੇ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਪਲਾਹ ਪ੍ਰਭ ਕੈ ਸਿਮਰਨ ਸੁਫਲ ਪਲਾਹ ਸੇ ਸਿਮਰੇ ਜਨ ਆਪ ਸਮਰਾਈ ਨਾਮ ਸਾਸੋ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਊਚਾ ਪ੍ਰਭ ਕੈ ਸਿਮਰਨ ਉਦਰੇ ਨੀਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੇ ਪ੍ਰਭ ਕੈ ਸਿਮਰਨ ਸਭ ਕੈ ਸੁਝੇ ਪ੍ਰਭ ਕੈ ਸਿਮਰਨ ਨਾਹੀ ਹਿੰਤਰਾਸਾ ਪ੍ਰਭ ਕੈ ਸਿਮਰਨ ਬੂ ਨਾਸਾ ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ ਅੰਮ੍ਰਿਤ ਨਾਮ ਜਮਾਏ ਸਮਾਏ ਪ੍ਰਭ ਜੀ ਵਸੈ ਸਾਖੀ ਰਸਨਾ ਨਾਨਕ ਅੰਖਾ ਦਾਸਨ ਦਸਾ ਪ੍ਰਭ ਕੋ ਸਿਮਰੇ ਸੇ ਧਨਮੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਵੇਮੋ ਤਾਰੇ ਪ੍ਰਭ ਕੋ ਸਿਮਰੇ ਸਤਿ ਰਾਜੇ ਪ੍ਰਭ ਕੋ ਸਿਮਰੇ ਸੇ ਸੁਭਾਸੀ ਪ੍ਰਭ ਕੋ ਸਿਮਰੇ ਸੁਦਾ ਮਲਾਸੀ ਸਿਮਰਨ ਤੇ ਲਾਗੇ ਜਨਾਪ ਦਿਆਲਾ ਨਾਮ ਚੰਗੀ ਮਗੇਰ ਪਾਲਾ ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ ਪ੍ਰਭ ਕੋ ਸਿਮਰੇ ਸਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸਨ ਮੁਖ ਸਹਾਵੇ ਪ੍ਰਭ ਕੋ ਸਿਮਰੇ ਸਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਸਨ ਸੰਗੀਤਾ ਪ੍ਰਭ ਕੋ ਸਿਮਰੇ ਸਨ ਨਦੀਤਾ ਪ੍ਰਭ ਕੋ ਸਿਮਰੇ ਸਨ ਅਣਮਖ ਨੇਰੇ ਪ੍ਰਭ ਕੋ ਸਿਮਰੇ ਮਸੀਹਾ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲਾ ਸੰ ਪ੍ਰਭ ਕੈ ਸਿਮਰਨ ਸੁਲੋਗਾ ਸੰ ਪ੍ਰਭ ਕੈ ਸਿਮਰਨ ਅਨਹਰਚਨ ਕਾਰ ਸੁਖ ਪ੍ਰਭ ਸਿਮਰਨ ਕਾ ਅੰਤਨ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਨੰਦ ਸਿਮਰਨ ਸਾਨੀ ਕਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਪਾਏ ਹਰ ਸਿਮਰਨ ਪਹਿ ਸਿੱਧ ਜਤੀ ਦਾਗੇ ਹਰ ਸਿਮਰਨ ਨੀਚ ਚੌ ਕੁੰਟ ਜਾਤੇ ਹਰ ਸਿਮਰਨ ਤਾਰੀ ਸਰਤਾਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਰਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਚ ਆਪ ਜਾਇਆ ਨਾਨਕ ਗੁਰਮੁਖ ਹਰ ਸਿਮਰਨ ਸਿਮ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਕਟਕਟ ਨਾ ਕਿਉਂ ਨਾਥ ਜਨਮ ਤੁਮਾਰੀ ਆਏ ਹੋ ਨਾਨਕ ਕੇ ਪ੍ਰਸਾਦ ਅਸ਼ਪਰੀ ਜੈ ਮਾਤ ਪਿਤਾ ਸੁਖਮੀ ਸਨ ਭਾਈ ਮਨੁਹਾ ਨਾਮ ਤੇ ਸੰਗ ਸਾਈ ਜੈ ਮਹਾ ਭਿਆਨ ਦੂਤ ਜਮ ਤਲੈ ਤੇ ਕੇਵਲ ਨਾਮ ਸਿੰਘ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮੈਂ ਵਧਾਰੀ ਅਨਸੁਨੀ ਚੰਨ ਕਰਤਨੀ ਕਰੇ ਹਰ ਕੋ ਨਾਮ ਕੋਟ ਪਾਪ ਪਧਾਰੇ ਗੁਰਮੁਖ ਨਾਮ ਜਿਪੋ ਮਨ ਮੇਰੇ ਨਾਨਕ ਪਾਵੋ ਸੂਤ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋੜੀ ਬੰਧਨ ਭਰੇ ਹਰ ਕਾ ਨਾਮ ਜਪਤ ਹੋਏ ਨਿਤ ਰਹੇ ਅਨਕ ਮਾਇਆ ਰੰਗ ਟਿਕਣਾ ਵਜਾਵੇ ਹਰ ਕਾ ਨਾਮ ਜਪਤ ਉਗਾਵੇ ਜੈ ਮਾਰ ਗਏ ਜਾਤੇ ਸੇਲਾ ਤੈ ਹਰ ਨਾਮ ਸਿੰਘ ਹੋ ਸਹੇਲਾ ਸਾਹਿਬਾ ਨਾਮਨ ਸਦਾ ਧਿਆਈਏ, ਨਾਨਕ ਗੁਰਮੁਖ ਪੰਡਿਤ ਪਾਈਏ, ਸੁਖ ਸਨਾਹੀ ਕੋਠ ਲਖ ਬਾਹੀ, ਨਾਮ ਜਪ ਤੇ ਪਰ ਪਰਾਹੀ, ਅਣਖ ਬਿਜਨ ਆਏ ਸਿੰਗਾਰੇ, ਹਰ ਕਾ ਨਾਮ ਤਤਕਾਲ ਵਧਾਰੇ, ਅਣਖ ਜੋਨ ਜਨਮੇ ਵਰਜਾਮ, ਨਾਮ ਜਪ ਪਾਵੇ ਸੁਸਾਮ, ਹੋ ਮਹਿਲਾ ਮਲਕ ਉਪਨੁਤ ਹੋ ਗਏ, ਹਰ ਕੋ ਨਾਮ ਕੋਟ ਪਾਪ ਖੋਵੇ, ਐਸਾ ਨਾਮ ਜਪੋ ਮਨ ਰੰਗੇ, ਨਾਨਕ ਪਾਈਏ ਸਾਧ ਕੇ ਸੰਗ, ਜੈ ਮਾਰੇ ਕੇ ਗਨੇ ਜੈ ਨਕੋਸਾ, ਹਰ ਕਾ ਨਾਮ ਉਹ ਸੰਤੋਸਾ, ਜੈ ਭੈਣ ਜੈ ਮਹਾਂ ਅੰਧ ਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥਰ ਕੋ ਨਾ ਜਾਣੂ, ਹਰ ਕਾ ਨਾਮ ਤੇ ਨਾਲ ਪਛਾਣੂ, ਜੈ ਮਹਾਂ ਪਿਆਨ ਤਪਤ ਬਹੁਕਾਮ, ਤੇ ਹਰ ਕੇ ਨਾਮ ਤੇ ਤੂੰ ਉਪਰ ਸ਼ਾਮ, ਜਾਂ ਤਿਰਖਾ ਮਨ ਤੁਜੋ ਕਰਕੇ, ਤੇ ਨਾਨਕ ਹਰ ਹਰ ਅੰਮ੍ਰਿਤ ਵਰਕੇ, ਭਗਤ ਜਨਾ ਕੀ ਬਸਨ ਨਾਮ, ਸੰਤੇ ਨਾ ਕੇ ਮਨ ਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਦਰਿਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖੇ ਸਤ ਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਜਨ ਜਨ ਕੀ ਨਿਦਾਨ, ਮੰਤਰ ਨਾਮ ਰਚਨ ਇੱਥੇ ਜਨ ਕੇ ਬਿਤ ਵਵੇ ਕਹਿ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਗਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕੋ ਪ੍ਰੇਰਨਾ ਭੰਗ, ਹਰ ਕਾ ਨਾਮ ਜਨ ਕੀ ਵਿੜਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਪ੍ਰਭੂ ਜੋਗ, ਹਰ ਨਾਮ ਜਪਤ ਕਿਤਨਾ ਜੋਗ, ਜੰਗਰਾਤਾ ਹਰ ਨਾਮ ਕੀ ਸੇਵਾ, ਨਾਮ ਪੂਜੇ ਹਰ ਹਰ ਦੇਵਾਂ, ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਗਰੀਨਾ, ਹਰ ਹਰ ਜਨ ਕੀ ਓਟ ਪਾਣੀ, ਹਰ ਪ੍ਰਤਾਪ ਜਨ ਅਭ ਨ ਜਾਣੀ, ਓਤ ਪੋਤ ਜਨ ਹਰ ਰਸਰਾਤੇ, ਸੁਨ ਸਮਾਦ ਨਾਮ ਸਮਾਪੇ, ਆਠ ਪੈਰ ਜਨ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਹਰ ਕੀ ਭਗਤ ਮੁਕਤ ਬੋ ਕਰੇ, ਨਾਨਕ ਜਨ ਸੰਕੇਤੇ ਕਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣ ਕੇ ਦਰਦੇ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦਵਸੈ, ਸੰਤ ਪ੍ਰਤਾਪ ਦੁਰਤ ਸਮਲਸੈ, ਸੰਤ ਕਾ ਸੰਗਤ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਤੇ ਹਈਏ, ਨਾਮ ਤੁਲਕ ਸਰਵਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ, ਬਹੁ ਸਾਕਰ ਬਹੁ ਸਿਮਰਤੀ ਭੇਖੇ ਸਭ ਕਨੋਲ, ਪੂਜ ਸੁਣਾਈ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਾਪ ਕੇ ਅੰਤਰ ਧਿਆਨ, ਖੱਟ ਸਾਸਤਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਕਰਮ ਕਿਰਿਆ, ਸਗੋ ਤਿਆਗਨ ਮੱਧੇ ਫਿਰਿਆ, ਅਨੁਕ ਪ੍ਰਕਾਰ ਕੀਏ ਗੋ ਜਤਨਾ, ਪੁੰਨ ਦਾਨ ਹੋਮੇ ਮੁਹ ਰਤਨਾ, ਸਰੀਰ ਪਕਾਏ ਹੋਮੇ ਕਰ ਰਾਤੀ, ਵਰਤ ਨਿਮ ਕਰੇ ਗੋ ਪਾਤੀ, ਨਹੀਂ ਤੁਲੋ ਰਾਮ ਨਾਮ ਦੀ ਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ, ਨੌ ਖੰਡ ਤੀਰਥ ਨੀਰ ਫਿਰੇ ਚਿਰ ਜੀਵੇ, ਮਹਾਂ ਉਦਾਸ ਕੀ ਸਲਤੀ ਦੇ, ਅਗਨ ਮੇ ਹੋਮਨ ਪ੍ਰਾਣ, ਕਨਕਾ ਸੁ ਹੈ ਬਸੁੰਦਾ, ਨਿਯੋਲੀ ਕਰਮ ਕਰੇ ਵੋ ਸੰਜੈਨ ਮਾਰਗ ਸੁਨੇ ਮਾਰ ਸਾਧਨ, ਨਿਮਕ ਨਿਮਕ ਵਸ ਕਰ ਸਰੀਰ ਕਟਾਵੇ, ਤੋਂਤੀ ਹੋਵੇ ਮੈਂ ਨ ਜਾਵੇ, ਹਰ ਕੇ ਨਾਮ ਸਭ ਸ਼ਹਿਰ ਕਸ ਨਾ ਹੈ, ਨਾਨਕ ਗੁਰਮੁਖ ਨਾਮ ਜਪ ਕਰਪਾ ਹੈ, ਮਨ ਕਾਮਨਾ ਤੀਰਥ ਦੇ ਛੁਟੈ, ਧਰਮ ਕਮਾਨਾ ਮਨ ਤੇ ਹੋਟੈ, ਸੋਚ ਕਰੇ ਦਿਨ ਸੁਆਰਾਤ, ਮਨ ਕੀ ਮਿਹਨਤ ਤਨ ਤੇ ਜਾ, ਇਸ ਤੇ ਹੀ ਸੁਭੋ ਸਾਧਨਾ ਕਰੇ, ਮਨ ਤੇ ਸੁਭ ਨਾ ਵਿਖਿਆ ਕਰੇ, ਜਲ ਤੋਰੇ ਬੋਧੇ ਅਨੀਤ, ਸੁਧ ਕਾਂ ਹੋ ਕਾਸ਼ੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਭਰੇ ਪਤ ਤੇ ਬਹੁ ਮੂਚ, ਬਹੁਤ ਸਿਆਨ ਚਮਕਾ ਪਾਉ ਪਿਆ ਪੇ, ਅਨਗੀਤ ਨਗਾ ਸ੍ਰੀ ਸਰ ਨਾ ਕਰਾਪੇ, ਪੇਸ਼ ਅਨੀਤ ਜਨੀ ਵਿਦੇ, ਕੋਠੋ ਪਾਉ ਕਰ ਕੇ ਸੁਜੇ, ਸੂਟ ਜਨਾ ਹੀ ਉਹ ਪਿਆਰ, ਮੋਹੇ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡੰਨ, ਗੋਬਿੰਦ ਭਜਨ ਦਿਨ ਤਿੰਨੀ ਮਨੇ, ਹਰ ਕਾ ਨਾਮ ਜਬ ਦੁੱਖ ਜਾਏ, ਨਾਨਕ ਬੋਲੇ ਸਾਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੇ, ਸਾਜਨਾ ਕੀ ਸੇਵਾ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਦੇ ਸਦਕਾਵੇ, ਜੇ ਕੋ ਆਪਣੀ ਸੁਭਾ ਲੋੜੇ, ਸਾਹ ਸੰਗੇ ਹੋਮੇ ਛੋੜੇ, ਜੇ ਕੋ ਜਨ ਮਨ ਤੇ ਡਰੇ, ਸਾਜਨਾ ਕੀ ਸਾਨੀ ਕਰੇ, ਜਿਸ ਜਨ ਕੋ ਪ੍ਰਦਰਸ਼ੀ ਆਸਾ, ਨਾਮ ਦਾ ਕੇ ਬਲ ਬਲ ਜਾ ਸਭ, ਸਗਲ ਪੁਰਖ ਮੈਂ ਸੁਖ ਪ੍ਰਧਾਨ, ਸਾਹ ਸੰਗ ਜਾਤਾ ਮਿੱਟੇ ਜਵਾਨ, ਆਸ ਕੁਝੇ ਜਾਣੇ ਵਿਚਾਰ, ਸੋ ਗੰਨੇ ਸੱਤੇ ਵਿਚਾਰ, ਜਾ ਕਾ ਮਨ ਹੋਏ ਸਦਲ ਕੇ ਰੀਨਾ, ਹਰ ਹਰ ਨਾਮ ਤੈਨੂੰ ਕਟ ਕਰਚੀਨਾ, ਮਨ ਆਪਣੇ ਤੇ ਬੁਰਾ ਮਟਾਉਣਾ, ਪੇਖੇ ਸਦਲ ਸ੍ਰੇਸ਼ਟ ਸਾਜਣਾ, ਸੁਖ ਦੂਰ ਜਨ ਸਮ੍ਰਿਸ਼ਟੇ ਤਾ, ਨਾਨਕ ਪਾਪ ਪੁੰਨ ਨਹੀਂ ਲੈ ਪਾ, ਮੇਰ ਤਨ ਕੋ ਤਨ ਤੇਰੋ ਨਾਉ, ਨਿਥਾਵੇ ਕੋਨੋ ਤੇਰਾ ਥਾਉ, ਨਿਮਾਣੇ ਕੋ ਕੁਲ ਤੇਰੋ ਮਾਂ, ਸੁਰਕਟਾਂ ਕੋ ਦੇ ਗੋਦਾਨ, ਤਦ ਕਰਾ ਗੁਣਹਾਰ ਸੁਆਮੀ, ਸੁਰਕਟਾਂ ਦੇ ਅੰਤਰ ਜਾਮੀ, ਆਪਣੀ ਦਰਸ਼ਨ ਜਾਣੋ, ਆਪੇ ਆਪ ਸੰਗਾਂ ਆਪੋ ਪਰਵਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਰਲ ਕਿਰਿਆ ਮੈਂ ਉਤਮ ਕਿਰਿਆ, ਸਾਧ ਗੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਫਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਮਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੁ ਸੁਣੋ ਰਤਨ ਬਖਾਨੀ ਸਗਲ ਥਾਮ ਤੇ ਉਹ ਉਤਮ ਥਾਂ ਨਾਨਕ ਜੈ ਤਕ ਰਚੇ ਹਰਨਾਮ ਸਲੋਕ ਨਿਰਗੁਣ ਯਾਰੇ ਗਾਣਿਆ ਸੁਪਰ ਸੁਰਾ ਸਮਾਲ ਜਿਨਕੀ ਅਤੇ ਤੀਸਰਾ ਸੋਦਾਨ ਸਿੰਘ ਨਾਲ ਅਸ਼ਟਪਦੀ ਰਵਈਆ ਕੇ ਗੁਣ ਚਿਤ ਪਰਾਣੀ ਕਗਨ ਮੂਲ ਤੇ ਕਮ ਨਿਸ਼ਠਾਨੀ ਜਿਨ ਤੋਂ ਸਾਜ ਸਿਵਾਰ ਸਿਵਾਰਿਆ ਦਰਬਦਨ ਨੇ ਜਿਨੇ ਅਵਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਗਨ ਭੋਜਨ ਸੁਖ ਸੁਰਦ ਸਿਆ ਉਪਰ ਸਾਗ ਸੈਨ ਮੁਖ ਅਸੀ ਆਓ ਵੈਠ ਕੋ ਦੈਨ ਇਹੋ ਨਿਰਗੁਣ ਗੁਣ ਕਿਸੇ ਨੂੰ ਜੋ ਬਖਸ਼ ਦੇ ਉਸੇ ਨਾਮ ਕਿਸੀ ਜੈ ਜੈ ਪ੍ਰਸ਼ਾਦ ਤਾਰੂ ਉਪਰ ਸੁਖ ਵਧੇ ਸੁਖ ਪ੍ਰਾਥਮਿਕ ਬੰਤਾ ਸੰਗਤ ਹੈ ਜੈ ਪ੍ਰਸ਼ਾਦ ਕੀ ਜੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੋਲਾ ਜੈ ਪ੍ਰਸ਼ਾਦ ਹੋ ਗਏ ਸਭ ਰਸਾ ਸਰੂਸ ਨਵੇਂ ਸੰਸਾਰ ਪ੍ਰਸਾਦ ਦੀਨੇ ਹਸਤ ਪਾਪ ਕਰਨ ਨਿਤ ਰਚਨਾ ਕਿਸੇ ਤਿਆਗ ਅਵਰ ਸੰਰਚਨਾ ਐਸੇ ਦੋਖ ਮੂੜ ਅੰਧੇ ਆਪੇ ਨਾਨਕ ਕੱਢ ਲਿਓ ਪ੍ਰਵਾਪੇ ਆਦ ਅੰਤ ਜੋੜਾ ਤਨਹਾ ਤਿਸ ਕੀਰਤਨ ਕਰੇ ਗਵਾ ਜਾ ਕੇ ਸੇਵਾ ਨਾਮ ਦਫਾ ਲੇ ਤਾਂ ਸੋ ਮੂਰਾ ਮਨ ਲੈ ਲਾਵੇ ਦੋ ਠਾਕਰ ਪ੍ਰਸਦਾ ਜੂਰੇ ਤਾਂ ਕੋ ਨ ਜਾਣ ਜੂਰੇ ਜਾ ਕੇ ਟਹਿਲ ਪਾਵੇ ਦਰਗੇ ਮਾਨ ਕਿਸੇ ਵਿਸਾਰੀ ਮੁਕਤ ਜਾਣ ਸਦਾ ਸਦਾ ਹੈ ਬੂਲਨ ਹਾਰ ਨਾਨਕ ਰਤਨ ਹਾਰ ਅਹਾਰ ਰਤਨ ਤਿਆਗ ਕੌਡੀ ਸੰਗਰਚੇ ਸਾਚ ਸ਼ੋਧ ਝੂਠ ਚੰਗ ਮਚੈ ਜੋ ਛੱਡਣਾ ਸੋਚ ਕਰਮਾਂ ਨੇ ਜੋ ਹੋਵੇ ਸੋ ਦੂਰ ਪਰਾਂ ਨੇ ਸੋਧ ਹੋ ਜਾਏ ਤੇ ਸਤਸੰਗ ਕੈ ਸੰਗ ਸਾਹਿਤ ਪਰ ਹਰੇ ਚੰਗਲ ਲੈ ਕੇ ਉਤਾਰੇ ਸੋਈ ਕਰ ਦੋ ਜੋ ਤੀਤ ਰੰਗ ਹੋਏ ਅੰਧਕੂਪ ਮੈਂ ਪਸਿਰ ਵਿਸਰਾ ਨਾਮ ਕਾਂਠ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਸਿਜਾਤ ਲੋਕ ਵਿਚਾਰਾ ਕਰ ਜਨ ਰਾਤ ਵਾਸਤੇ ਕੰਤਰ ਮਲ ਮਾਇਆ ਸ਼ਪਿਸ਼ਨਾ ਚ ਚਰੇ ਛਾਇਆ ਵਾਰ ਗਿਆ ਚੈਨ ਸ਼ਨਾ ਮੰਤਰ ਵੈਪੇ ਲੋ ਸੋ ਮੰਤਰ ਗੰਬਾ ਸੁਨ ਸਵਾਲ ਗਲ ਪਾਤਰ ਕੈਸੇ ਤਰੇ ਥਾਲ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਮ ਸੀ ਗਨ ਸਹਿ ਸਮਾਨ ਸੋ ਅੰਦਾ ਕੈਸੇ ਗੁਣ ਗਪਾਵੇ ਕਰਜੇ ਲਿਹੋ ਉਹ ਨਿਭਾਵੇ ਕਹਾਂ ਬੁਝਤ ਬੁਝੇ ਡੋਰਾ ਨਿਸਕੀਏ ਤੋ ਸਮਝੇ ਬੋਰਾ ਕਹਾ ਬਿਸ਼ਨ ਪਦ ਗਾਵੇ ਗੁੰਗੇ ਜਤਨ ਕਰੇ ਤੋ ਪੀ ਸਰਤੰਗ ਤੇ ਪਿੰਗਲ ਪਲ ਪਤ ਪਲ ਪਵਨ ਨਹੀਂ ਹੋ ਤੂੰ ਉਸ ਗਗਨ ਕਰਤਾਰ ਕਰਨਾ ਮੈਂ ਦੀਨ ਦੇਣ ਚੀ ਕਰੇ ਨਾਨਕ ਤੂੰ ਮੇਰੀ ਕਿਰਪਾ ਕਰੇ ਸੰਗ ਸਹਾਈ ਸੋ ਅਭਿਨੈ ਚੀਤ ਯੋਗਾ ਰਾਹੀ ਤਾਂ ਸੁਪ੍ਰੀਤ ਬਲੂਆ ਕੇਸ ਰਹਿ ਤੀਤਰ ਬਸੇ ਅੰਤੇ ਮੈਂ ਰੰਗ ਰਸੈ ਦ੍ਰਿੜ ਕਰਮਾ ਨੇ ਮਨ ਪ੍ਰਤੀਤ ਕਾਲਾ ਹਵੇ ਮੂੜੇ ਚੀਤ ਬੈਰ ਬਰੋਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾਂ ਲੋਕ ਤਰੋ ਇਹੋ ਜੁਗ ਬਿਹਾਨੇ ਕੇ ਜਨਮ ਨਾਨਕ ਰੱਖ ਲਿਓ ਆਪਣੇ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਲੇਵੇ ਹੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਕਰਤੇ ਤੁਮ ਹੀ ਜਾਣੀ ਨਾਨਕ ਦਾਸ ਸਦਾ ਕਰਬਾਨੀ ਸਲੋ ਦੇਨ ਹਾਰ ਸਭ ਛੋੜ ਕੈ ਲਾਗੇ ਅਨਸਵਾਏ ਨਾਨਕੋ ਨ ਸੀਜੇ ਬਿਨਾਵੇ ਪਤ ਜਾਏ ਅਸ਼ਟਪਦੀ ਦਸ ਵਸਤੂ ਦੇ ਪਾਛੇ ਪਾਵੇ ਏਕ ਵਸਤ ਕਾਰਨ ਦੇ ਕੁੱਟ ਗਵਾਵੇ ਏਕ ਪੀਲਾਂ ਦੇ ਦਸਤੀ ਹਲੇ ਤੰਬੂੜਾ ਕਹੋ ਕਹਾ ਕਰੇ ਜਿਸ ਠਾਕਰ ਸੋਨਾ ਹੀ ਚਾਰਾ ਠਾਕੁਰ ਕੀਜੇ ਸਦ ਨਮਸਕਾਰਾ ਜਾ ਕੇ ਮਨ ਲਗਾ ਆਪਣ ਮੀਠਾ ਸਰਬ ਤੋਂ ਤਾਂ ਮਨ ਬੂਠਾ ਜਿਦਨ ਆਪਣਾ ਹੁਕਮ ਬਣਾਇਆ ਸਰਬ ਤੋਂ ਗਨਾਮ ਧਨ ਪਾਇਆ ਅਗੰਤ ਆਪਣੀ ਦੇ ਰਾਸ ਖਾਸੀ ਪ੍ਰਤੇ ਨੰਦ ਔਲਾਸ ਆਪਣੀ ਅਮਾਨ ਕਸਬਾ ਸਲੇ ਅਗੇ ਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਫੀਕ ਹੋ ਗਏ ਬਾਣਸ ਕਵਿਤ ਬਾਸਰ ਹੋ ਗਏ ਜਿਸ ਕੀ ਵਸਤ ਅੱਗੇ ਰੱਖੇ ਕਿਰਪੀ ਅਗੇ ਮਾਨੇ ਮਾਸੇ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਭ ਸਦਾ ਦਿਆਲ ਅਨਕਪਾਤ ਮਾਇਆ ਕੇ ਹੇਤ ਸਰਬਰ ਹੋ ਗਏ ਜਲ ਅਨੇਕ ਦ੍ਰਿਸ਼ੀ ਸਾਹ ਸਨ ਮਨਾਵੇ ਉਹ ਬਿਨਸੇ ਉਹ ਮਨ ਸਾਵੇ ਜੋ ਜਿਸ ਦਿਸੇ ਸੋ ਚੱਲ ਹਾਰ ਲਪਰੇ ਹੋ ਤੇ ਅਨ ਅਮਾਰ ਬਟਾਉ ਸੰਜ ਲਾਵੇ ਨੇ ਤਾਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਵਨ ਕਲਮਾ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਹਾਸੀ ਅਸੁਰ ਰਸਰਾ ਮਿਥਿਆ ਰੰਗ ਸੰਗ ਮਾਇਆ ਪ੍ਰੀ ਖਾਲਸਾ ਮਿਥਿਆ ਧਰੋ ਮੋਹ ਮਾਨ ਮਿਥਿਆ ਪੁਸ਼ਪ ਪਟਕਤ ਗਮਾਨ ਆਸ ਤੇਰ ਭਗਤ ਸਾਧ ਕੇ ਸਾਰੇ ਨਾਮ ਜਪਦੇ ਹਰ ਕੇ ਚਰਨ ਮਿੱਥਿਆ ਸਰਮਨ ਪਰ ਨਿੰਦਾ ਸੁਣੇ ਮਿੱਥਿਆ ਹਸ ਪਗੜ ਕੋ ਹਿਰੈ ਮਿੱਥਿਆ ਨੇਤਰ ਦੇਖ ਭਰਤੇ ਰਿਹਾ ਰੂਪਾ ਮਿੱਥਿਆ ਰਸਨਾ ਭੋਜ ਅਨਸਵਾਦ ਮਿੱਥਿਆ ਚਰਨ ਪਰ ਵਿਕਾਰ ਕਥਾਵੇ ਮਿੱਥਿਆ ਮਨ ਪਰ ਲੋਭ ਲੁਭਾਵੇ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਵਾਸ ਲੈ ਸਰਕਾਰਾ ਬਿਨ ਬੁੱਝੇ ਮਿੱਥਿਆ ਸਫਾਈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿੱਤੀ ਸਾਖਤ ਕੀ ਆਰਜਾ ਸੱਚ ਬਿਨਾ ਤੋ ਹੋਵੇ ਸੁੱਚਾ ਬਿੱਤਾ ਨਾ ਮਿਲਾ ਪਰ ਅੰਗ ਮੁਖਾਵੇ ਤਾਂ ਕਿ ਜੁਰਮਾਨ ਦਿਨ ਸਿਮਰਨ ਜਨ ਨੈਣ ਦਿੱਤਾ ਵਿਹਾਏ ਮੇਕ ਬਿਨਾ ਜੀ ਖੇਤੀ ਜਾਏ ਗੋਬਿੰਦ ਭਜਨ ਬਿਨ ਦਿੱਤੇ ਸਭ ਕਾਮ ਜਿਉਂ ਕਿਰਪਨ ਤੇ ਨਾ ਸਦਾਮ ਤਨ ਤਨ ਤੇ ਜਨ ਜੈ ਸਕਲ ਸਿਹਾ ਨਾਉ ਨਾਨਕਤਾ ਤੇ ਬਲ ਬਲ ਜਾਉ ਰਹਿਤ ਅਵਰ ਕਿਸ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੱਡ ਰਾਖਤੀ ਜਨ ਹਰ ਕੋਈ ਸ੍ਰੀ ਨਿਭਾਵਤ ਏਕ ਨ ਕਹੋ ਦੀਨ ਅਗਰ ਅਗਦੇਸੇ ਆਵਨਾ ਕਰੇ ਆਵਤ ਜਾਵੇ ਜਨੇ ਮਰੇ ਜਿਸਦੇ ਅੰਦਰ ਵਸੇ ਨਿਰੰਕਾਰ ਸੰਸਾਰ ਜੋ ਤੂੰ ਪਾਣੀ ਚੰਤਰ ਜਾਤਾ ਨਾਮ ਕੋ ਨਿਰੰਤਰ ਪ੍ਰਾਤਾ ਕਰੂ ਬੇਨਤੀ ਬਾਰ ਦਿਨ ਸਭ ਜਾਣੇ ਆਪਣਾ ਸੀ ਆਪੇ ਮਾਨੇ ਆਪੇ ਆਪ ਆਪ ਕਥਨ ਮੇਰਾ ਕਿਸੇ ਦੂਰ ਜਨਾਤ ਕਿਸੇ ਵਿਜਾਪਤ ਮੇਰਾ ਆਪ ਆਪ ਸਿਆਲਪ ਸਦਕ ਰਹਿ ਸਭ ਕੇ ਜਾਣੇ ਆਤਮ ਕੀ ਰਹਿ ਤੇ ਜਿਸ ਪਾਵੇ ਤਿਸ ਲੈ ਲੜ ਲਾਏ ਕੌਣ ਤੁਰੰਤ ਰਿਹਾ ਸਮਾਏ ਸੋਚੇ ਬੁਕ ਜਿਸ ਕਿਰਪਾ ਕਰੀ ਨਿਮਖ ਨਿਮਕ ਜਾਤ ਨਾਨਕ ਕਰੀ ਸਲੋ ਕਾਮ ਕ੍ਰੋਧਾ ਲੋ ਮੋਹ ਬਿਰਤ ਜਾਏ ਅਹਿਮੇਵ ਨਾਨਕ ਪ੍ਰਭ ਸ਼ਰਨਾਨਤੀ ਕਰ ਪ੍ਰਸ਼ਾਦ ਗੜੇ ਅਸ਼ਪਰੀ ਜੈ ਪ੍ਰਸ਼ਾਦ ਸਤੀ ਅੰਮ੍ਰਿਤ ਖਾਏ ਤੀ ਠਾਕੁਰ ਪੁਰਖ ਮਨਵਾਏ ਜੈ ਪ੍ਰਸ਼ਾਦ ਸੁਗੰਧਿਤ ਤਲਾਵੇ ਤਿਸੇ ਸਿਰ ਪਨਵਾਏ ਜੈ ਪ੍ਰਸ਼ਾਦ ਬਸੇ ਸੁਖ ਮੰਦਰ ਤਿਕੇ ਜੈ ਸੁਗਮਨ ਅੰਦਰ ਜੈ ਪ੍ਰਸ਼ਾਦ ਗ੍ਰਹਿ ਸੰਗ ਸੁਖ ਬਸਣਾ ਸਹਿਜ ਸਿਮਰਤ ਰਸਣਾ ਜੈ ਪ੍ਰਸ਼ਾਦ ਰੰਗ ਰਸ ਭੋਗ ਨਾਨਕ ਸਦਾ ਤੇ ਚਾਵਨ ਜੋਗ ਜੈ ਪ੍ਰਸ਼ਾਦ ਪਾਠ ਪਟੰਬਰ ਹੰਡਾਵੇ ਕਿਸੇ ਚਾਵਿਤ ਅਵਲ ਭਾਵੇ ਜੈ ਪ੍ਰਸ਼ਾਦ ਜੈ ਮਨਾ ਸਹਿਤਾ ਕਰ ਜਸ ਕਾ ਬੀਜੇ ਜੈ ਪ੍ਰਸ਼ਾਦ ਸਭ ਕੋ ਮਨੇ ਮੁਕਤਾ ਕੋ ਜਸ ਰਸਮ ਬਖਾਨੇ ਜੈ ਪ੍ਰਸ਼ਾਦ ਤੇਰੋ ਰਹਿਤਾ ਕਰ ਮਨ ਸਦਾ ਚੈ ਕੇਵਲ ਪਾਰ ਬਹਿਨ ਪ੍ਰਭ ਜੀ ਜਪਤ ਦਰਗੇ ਮਨ ਪਾਵੇ ਨਾਨਕ ਪਾਤਸ਼ਾਹ ਜੀ ਕਰ ਜਾਵੇ ਜੈ ਪ੍ਰਸ਼ਾਦ ਔਰੋ ਕੰਚਨ ਦੇਹੀ ਬਿਬਲਾਵਤ ਸਨਾਮ ਸੁਨੇਹੀ ਜੈ ਪ੍ਰਸ਼ਾਦ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੈ ਪ੍ਰਸ਼ਾਦ ਤੇ ਸਗਲ ਸਿਧ ਠਾਕੇ ਮਨਸਾ ਨੇ ਪ੍ਰਥਾ ਕਰ ਤੁਪਤਾਕੇ ਜੈ ਪ੍ਰਸ਼ਾਦ ਕੋਣ ਗੁਰੂ ਚੈ ਮਨਸਾ ਸਾਹ ਸਿਮਰ ਪ੍ਰਭੂ ਚੈ ਜੈ ਪ੍ਰਸ਼ਾਦ ਪਾਈ ਦਲਬ ਦੇ ਨਾਨਕ ਤਾਕੀ ਪਲਕ ਕਰੇ ਜੈ ਪ੍ਰਸ਼ਾਦ ਆਪੂਖਣ ਪਹਿਰੀ ਜੈ ਮਨ ਤਿਸੇ ਸਿਮਰਤ ਕਿਉਂ ਅਲਸ ਕੀ ਜੈ ਜੈ ਪ੍ਰਸ਼ਾਦ ਅਸ ਹਰਸ ਸਵਾਰੀ ਮਨ ਤਿਸ ਪ੍ਰਭੂ ਨਾ ਬਿਸਾਰੀ ਜੈ ਪ੍ਰਸ਼ਾਦ ਬਾਗ ਨਿਰਕਲਾ ਰਾਸ ਕਰੋ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠੇ ਸਾਥੀ ਜੈ ਧਿਆਈ ਕਿਸੇ ਚਾਹੇ ਜੋ ਇਕ ਲਖੇ ਇਹ ਉਹ ਨਾਨਕ ਤਰੀ ਰੱਖੇ ਜੈ ਪ੍ਰਸ਼ਾਦ ਕਰੇ ਪੁਨਗੋ ਦਾਮ ਮਨਾ ਸਹਿ ਕਰਤੇ ਸਾਧਾਰਨ ਜੈ ਪ੍ਰਸ਼ਾਦ ਤੋਂ ਚਾਰ ਬਿਹਾਰੀ ਚਿਤਰ ਕੋ ਸਾਥ ਸਾਥ ਸਾਰੀ ਜੈ ਪ੍ਰਸ਼ਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂੰ ਜੈ ਪ੍ਰਸ਼ਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੈ ਪ੍ਰਸ਼ਾਦ ਤੇਰੀ ਪਤ ਰਹੇ ਗੁਰ ਪ੍ਰਸ਼ਾਦ ਨਾਨਕ ਜਸ ਕਹੇ ਜੈ ਪ੍ਰਸ਼ਾਦ ਸੁਣੇ ਕਰਨਾ ਜੈ ਪ੍ਰਸ਼ਾਦ ਤੇ ਪ੍ਰਿਸਮਾ ਜੈ ਪ੍ਰਸ਼ਾਦ ਬੋਲੇ ਅੰਮ੍ਰਿਤ ਰਸਾਂ ਜੈ ਪ੍ਰਸ਼ਾਦ ਸੁਖ ਸਹੀਏ ਬਸਾਂ ਜੈ ਪ੍ਰਸ਼ਾਦ ਸਖ ਚਲੇ ਚਲੇ ਜੈ ਪ੍ਰਸ਼ਾਦ ਪੂਰਨ ਭਲੇ ਜੈ ਪ੍ਰਸ਼ਾਦ ਪਰਮਗਤ ਪਾਵੇ ਜੈ ਪ੍ਰਸ਼ਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤਲਾ ਗੋ ਗੁਰ ਪ੍ਰਸਾਦ ਨਾਨਕ ਬਣ ਜਾਗੋ ਜੈ ਪ੍ਰਸ਼ਾਦ ਤੂੰ ਪ੍ਰਗਟ ਸੰਸਾਰ ਜਿਸ ਤਰਕੋ ਮੂਲ ਮਨੋ ਵਿਸਾਰ ਜੈ ਪ੍ਰਸ਼ਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੁਰ ਜਾਤ ਜੈ ਪ੍ਰਸ਼ਾਦ ਤੇ ਕਾਵਿ ਪੂਰੇ ਕਿਸੇ ਜਨਮ ਸਦਾ ਹਜੂਰੇ ਜੈ ਪ੍ਰਸ਼ਾਦ ਤੂੰ ਪਾਵੇ ਸਾਜੇ ਰੇਮਨ ਮੇਰੇ ਤੂੰ ਤਾਂ ਸੁਰਾਜ ਜੈ ਪ੍ਰਸ਼ਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋਨਾਓ ਆਪ ਗਵਾਏ ਸੋ ਹਰ ਗੁੰਗਾਓ ਪ੍ਰਭ ਕਿਰਪਾ ਤੇ ਹੋ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਕਾਸ ਪ੍ਰਭ ਸੋਪਰ ਸਨ ਬਸਨ ਸੋਏ ਪ੍ਰਭ ਦਿਆ ਤੇ ਮਤਲਬ ਹੋਏ ਸਰਬ ਨਾਮ ਪ੍ਰਭ ਤੇਰੀ ਨੇ ਆਪੋ ਕਿਸਨ ਸਿਨ ਹੋ ਲਿਆ ਜੇ ਚੇ ਤੋ ਲਾਭੋ ਚਿਤ ਲਗੇ ਹਰਨਾਥ ਨਾਨਕ ਇਨ ਕੇ ਕਸਨ ਹਾਲ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨ ਮਮਤਾ ساد جنا کی اچر لکھتا اشپری ساد کے سنگ مفوجل ہو ساد سنگ من سلیف ہو ساد کے سنگ مٹے امام ساد کے سنگ سرت سو گیان ساد کے سنگ بجے پر میرا ساد سنگ سب ہو کر میرا ساد کے سنگ پائے نام رتن ساد کے سنگ خوب جتن ساد کی مہما ورنے کون پلانی نام کی ساد کی شوبھا پر مہیش مانی ساد کے سنگ او گو چر ملے ساد کے سنگ سو پر پھلے ساد کے سنگ آگے پر پنچا ساد سنگ امرت پر پنچا ساد سنگ ہوئے سب کی رہ میں سال کے سنگ منوہر ہے سال کے سنگ نہ کتوں پاوے سال کے سنگ ایسے تھوڑ پاوے سال کے سنگ مایا کے پن سال سنگ نانک پرب سو پرسن ساد سنگ دشمن سانی سادھو کے سنگ ماپنی سال سنگ کی سسنی میں سال کے سنگ نہ بجا پہ سال کے سنگ نہ ہی کو بندا سال سنگ جانے پرمانندا سال کے سنگ نہیں ہوتا سال کے سنگ سے سواب آپ کی جانے سال بجائی نہ سب سرو ہمارے سال کے سنگ میں کبھی ہوتا رہے سال کے سنگ سر سر پارے سال سنگ بچوں کو چل رہا ہے سادھو کے سنگ اگر سہ سال کے سنگ بچوں کا نیچے سادھو کے سنگ محل پر اونچے ساد کے سنگ درے سن ساد کے سنگ کھیل پار جن ساد کے سنگ پائے نام نام سب کے قربان ساد کے سنگ سب کو لوگ ہارے سال سنگ ساجے نیچ کو تمن سارے سادھو کے سنگ سوتن پاوے جسم کے سب کو سارے سال سنگ ترم رائے کرے سیوا ساد کے سنگ سو بس کر دیوا سادھو کے سنگ پاپ لائے ساد سنگ مت گنگائے ساد کے سنگ سرد سن جم نام کے ساد کے سنگ سفل جنم ساد کے سنگ نہیں پچتا درشن پہ ٹھو تنہار سال کے سنگ کلو کتارے سال کے سنگ نٹ پر ہرے ساد کے سنگ یہاں وہاں سے ہلا سال سنگ بجر سر ملا جو اسے سو پل پا دے سال کے سنگ نہ بچتا جا دے پار برہم ساد رسے دان گزرے سال سن رسے سال کے سنگ سنہا لاؤ سال سنگ ہر کی گن لاؤ سال کے سنگ نہ منتی بسرے سال سنگ سر پر نسرے سال کے سنگ لگے پت میٹھا سادھو کے سنگ کا جیٹھا سال سنگ پیا جے کاری سال سنگ رکت گئی ہماری ساد کے سنگ مٹی سب روگ نانک ساد پٹے سنجوگ ساد کی مہما بے دن جانے جیتا سنے سے تب پیارے سات کی اپما سے گنتے دور سات کی اپما نے پرپور سات کی شوبھا کہانی انت سات کی شوبھا سدا بھی انت ساد کی شوبھا اونچے اونچی ساد کی شوبھا اونچے اونچی ساد کی شوبھا ساد بن آئی نانک ساد پر پھر نہ پائی سلوک من ساچا مکھ ساچا سوئے اب نہ دیکھے ایک دن کوئی نانک لچھن برہم گیانی ہوئے اشپری برہم گیانی سدا نلے جیسے جن کر لے برہم گیانی سدا دو جیسے سو سو کسو برہم گیانی کے درشت سمان جیسے راجرن کو لگے سر سوان برہم گیانی کے تیر جی ایک جو بازا کو خود چن لے برہم گیانی کا ایک ناؤ نام جو پاؤ کا سہ سبھاؤ برہم گیانی نرمل سے نرملا جیسے میں لگا دے گیا برہم گیانی کے من ہوئے پرگاش جیسے کرو پرکاش برہم گیانی کے متر ستر سمان برہم گیانی کے نائی ابھمان برہم گیانی اس سے اونچا من اپنا سب سے نیچا برہم گیانی سے جن پائے نان جن پر واپ کرے برہم گیانی سر کے دینا آتم رس برہم کے نیچی نا برہم گیانی کی سب اوپر میں آ برہم گیانی سے کس برن پہ آ برہم گیانی سرا سندر سی برہم گیانی کی درست متوار سی برہم گیانی مندن سے ملتا برہم گیانی کی نرم جھکتا برہم گیانی کا پوجن گیا نانک برہم گیانی کا برہم گیان برہم گیانی ایک اوپر آس برہم گیانی کا نہیں بنا برہم گیانی کے گری بیس مہا برہم گیانی پرو پکارا مہا برہم گیانی کا نہ ہی چندا برہم گیانی لہتا ہوں تو بندہ برہم گیانی کا ہو سو فلا برہم گیانی شکر فلا برہم گیانی سنگ سلو دھا نانک برہم گیانی جتے سگل سنسار برہم گیانی کا ایک رنگ برہم گیانی کے بچہ پر سنگ برہم گیانی کے نام آدھار برہم گیانی کے نام پربار برہم گیانی سرا سجاگت برہم گیانی احمد تیاگ برہم گیانی کے من پرمانند برہم گیانی کے کر سدانند برہم گیانی سرسائے نباس نانک برہم گیانی کا نہیں بناس برہم گیانی برہم کا بیتا برہم گیانی ایک سنگیتا برہم گیانی کے ہوئے اچنت برہم گیانی کا نرمل منت برہم گیانی جس پر پرو آپ برہم گیانی کا بڈ پرتاپ برہم گیانی کا درس بڈ بھاگی پائیے برہم گیانی کو بدل جائیے برہم گیانی کو کھوجے مہیشر نانک برہم گیانی آپ پرمیشہ برمگینی کی قیمت نہ آئی. برمگینی کا سگل من ماہے برمگینی کا کون جانے پہ برمگینی کو صدا دے. برمگینی کا کتھا نہ جائے اگر برمگینی سب کٹھا کر برمگینی کی مت کون بخانے برہم گیانی کی گت برہم گیانی جانے برہم گیانی کا انتر پار نانک برہم گیانی کو صدا نمشکار. برہم گیانی سب سیشت کا کرتا برہم گیانی سب جیوے نیمتا برہم گیانی مکت جگت جی کا داتا برہم گیانی پورن پرک بڑھاتا برہم گیانی انات کا ناتھ برہم گیانی کا سب اوپر ہاتھ برہم گیانی کا سر اکار برہم گیانی آپ نرنکار برہم گیانی کی سوبا برہم گیانی بنی نانک برہم گیانی سرب کا تن.
3: جو انتر نام سر میں تے سے بھگوان نمک نمک خاطر نمسکار ہے نانک ہو فلس سگل نے سارے اشپری مکھیا ناشی رکھنا فلس من میں تک نرنجن درس پتریا روپ نہ پیکے نیتر ساد کی چل سن سنگ ہیتر کرن نہ سنے کاموں کی زندہ سکے جانے آپ کو منا گر پرشاد بکیا پر ہرے من کی بچن من پہ ترے اندری جس پانچ لوگ دے رہے تھے نان کوش ملے کو ایسا فرس.
2: ویشنو سو جس پر کو پرسن بشن کی مایا آتے ہوئے تین کرم کرت ہو گئے نئے کرم جس ویشنو کا نرمل دھرم کہوں پھل کی اچھا نہیں بات ہے کیول پلتے کیرتن سنگراچے منتن اتر سرن گوپال سب پر ہو کرپال آپ درڑے اگرے نام جو پاوے نانک کو ویشنو کرمت پاوے بھگوتی بھگوان پوت کا رنگ سگل دس کا سنگ مندر دن سے سگل پنج پوجے سگل پال بہن سات سنگ تاپ امل ہو گئے جس بھگوتی کی مسوتم ہو گئے بھگوانت کی ٹہل کرے نکلیت منتم اتے وشن پریت ہر کے چرن ہردے وسارے نام کا بھگوتی بھگوان پا گئے. سوگندت جو من پر بدھے کا نام اپنے سو جے رام نام سارے بستی ہے سوگندت کی تی جگی ہے ہر کی رسا ہے دے وسارے سوگ سے جو نہ آ گئے بید پران سمرت بودھے مول سوکھ میں جانے اچھول چورن کو دے پدیس نانک اس پنڈت کو سدا آدیش بیج منتر سب کو گیان چوبرنا میں جتے کو نام جوڑ جتے کس کی گت ہوئے ساس پارے جنگ کر چکتا انتر اُلہارے پاسترے گن ساتھ کو ڈارے روح کا اوپر نام کلچان روح پنگر گن دام کا ہو جب سے تینا پائیے سنم نانک تس ملے جس لکھیا کر کرم جس پہ من پار برہم کا نواس جس کا نام ست رام داس آتم رام تس مل گیا داس سنتن پیدل پایا سدا دیکھے سجان سو داس سرگے پروان اپنے داس کو اپر پاسے جس داس کو سو سوجی پوے سگل سنگ آتم ہو داس ایسی جیوت نام کرام داس پرب کی آگیا آتم ہتاوے جیون مکت ہو کہاوے تیسا ہرت تیسا ہلوانند نہیں ہو تیسا سورن تیسی اس ماٹی تیسا امرت تیسی وکھاٹی تیسا مام تیسا امام تیسا رنگ تیسا رجام جو بتائے ساری جگت نان کو پرک پہ یہ جیون مکت پارجن کے سگلے کھاؤ جیت کر آتے تیسا کرنا آپ تن رم جو کر پاوے سوچ ہو پھر آپ کے انت رنگ لسے نہ جائے پارجن کے رنگ جیسی مت دے گا سپرگاس پار بم کا تاب ناس رس رس کا دھیان سمر سن نام نحال کلوک اس کرے انیک جن انتن پارا بار نان کرشنا پر کی بہت انتر کا کئی کوٹ ہے پوجاری کئی کوٹ آچار بہاری کئی کوٹ ہے سچی تفصیل کئی کوٹ پنگ میں لاتی کئی کوٹ وے کے سوتے کئی کوٹ تیسر ہوتے کئی کوٹ آتم دھیان تارے کئی کوٹ کپڑا بچارے کئی کوٹ سن نام پیارے نان کرتے کا انتن پارے کئی کوٹ آئے بمانی کئی کوٹ رنگ گیانی کئی کوٹ چپن کٹھور کئی کوٹ بگا تم نکور کئی کوٹ کا جب کو ہرے کئی کوٹ کا دکھ نہ کرے کئی کوٹ مائے سنوا ہے کئی کوٹ پر دے سنوا ہے جدر چلا وہ چل لگنا نہ کرتے کئی آنے کرتا رچنا کئی کوٹ دجتی جوگی کئی کوٹ راجی رسلگی کئی کوٹ انتھی سکو پائے کئی کوٹ پتھر ورکن پجائے کئی کوٹ پبن پانی بیسن پر ਕਈ ਕੋਲ ਦੇ ਦੇਸ਼ ਦੇ ਮੰਡਲ ਕਈ ਕੋਲ ਸੀ ਅਸੂਲ ਸੱਚਰ ਕਈ ਕੋਲ ਦੇਸ਼ ਦਾ ਇੰਦਰ ਸਿੰਘ ਰਸਤਾ ਵਿੱਚ ਮਾਰੀ ਆਪਣੇ ਅਸੂਲ ਚਾਹ ਰਹੇ ਨਾਲ ਨਿਕਲ ਗਈ ਸੀ ਪਾ ਰਹੇ ਸੀ ਸਿੱਧੇ ਚਾਹ ਰਹੇ ਕਈ ਕੋਟ ਰਾਜਸ ਤਾਮ ਸਾਹ ਤੇ ਕਈ ਕੋਟ ਬੇਦਾਨ ਸਿਮਰਤਾ ਸਾਹ ਤੇ ਕਈ ਕੋਟ ਕੀਏ ਰਤਨ ਸਮੂਹ ਕਈ ਕੋਟ ਨਾਨਾ ਪ੍ਰਕਾਰ ਜੰਮ ਕਈ ਕੋਟ ਕੀਏ ਚੱਜੀ ਦੇ ਕਈ ਕੋਟ ਮੇਰੀ ਮੇਰ ਸਵਰਨ ਕੀ ਰਹੇ ਕਈ ਕੋਟ ਜਤ ਕਿੰਨਰ ਦੇ ਸਾਚ ਕਈ ਕੋਟ ਸੂਤ ਪਰੇ ਤੁਸੀਂ ਮਿਲਦਾ ਸੱਤੇ ਮੇਰੇ ਸਭ ਹੁਣ ਤੇ ਗੁਰੂ ਨਾਨਕਾ ਪਲੇਤ ਤਿਆ ਸਕੂਲ ਕਈ ਕੋਟ ਪਾਤਾਲ ਤੇ ਵਾਸੀ ਕਈ ਕੋਟ ਨਰਕ ਸਰਬੰਧੀ ਕਈ ਕੋਟ ਜਿੰਦਗੀ ਮਰੇ ਕਈ ਕੋਟ ਮਿਟਣੀ ਕਰੇ ਕਈ ਕੋਟ ਲੈ ਕਹੀ ਖਾਏ ਕਈ ਕੋਟ ਖਾਲੇ ਤੱਕ ਪਾਏ ਕਈ ਕੋਟ ਕੀ ਹੈ ਤਰਮਨ ਕਈ ਕੋਟ ਮਾਇਆ ਮੇਰੀ ਚਿੰਤੀ ਜਾਏ ਜੇ ਪਾਣਾ ਤੇ ਰੱਖੇ ਨਾਨਕ ਸਭ ਸਤੇ ਹੱਥ ਹੈ ਕਈ ਕੋਟ ਪੈਰ ਰਾਗੇ ਰਾਮ ਨਾਮ ਸੰਤ ਨੂੰ ਮਰਾਗੇ ਕਈ ਕੋਟ ਸਭ ਕੁੱਖ ਜੰਤੇ ਆਤਮੇ ਪਰ ਦਮ ਲਹਮ ਤੇ ਕਈ ਕੋਟ ਦਰਸ਼ਨ ਤੁਪਿਆ ਤਿਨਕੋ ਮਿਲੇ ਕਰੋ ਅਵਨਾ ਕਈ ਕੋਟ ਮੰਗ ਕਰ ਸੰਗ ਪਾ ਦਿਨ ਰਾਧਾ ਰੰਗ ਜਿਨ ਕੋ ਹੋਏ ਆਪ ਤੋ ਪ੍ਰਸਾਨ ਨਾਨਕ ਤੇ ਜਨ ਸਦਾ ਤਨ ਤਨ ਕਈ ਕੋਟ ਖੰਡ ਕਰ ਖੰਡ ਕਈ ਕੋਟ ਆਕਾਸ ਮੰਨ ਕਈ ਕੋਟ ਕੋ ਵਿਤਾਰ ਕਈ ਯੁਕਤੀ ਨੂੰ ਵਿਤਾਰ ਕਈ ਵਾਰ ਕਸਿਓ ਪ੍ਰਸਾਦ ਸਵਾਸਾ ਜੀ ਕਈ ਸੰਕਾਰ ਕਈ ਕੋਟ ਕਿਨੇ ਵਪਾਲ ਤਰਕਸੇ ਹੋ ਪਰ ਮੈਂ ਸਮਾਪ ਸਾਗਾ ਅੰਤਣੇ ਨੇ ਕੋਏ ਆਪੇ ਆਪਣਾ ਨੂੰ ਕੋਈ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਪੱਤੇ ਨਿਹਾਲੇ ਨੇਤੇ ਕਈ ਕੋਟ ਨਾਮ ਰੱਖੀ ਗਏ ਅਮਰ ਸਾਹਿਬੀ ਜੀਵੇ ਕਈ ਕੋਟ ਨਾਮ ਗੁਰਾਵੇ ਆਤਮ ਰਾਜ ਸੁਖ ਸਮਾਵੇ ਆਪਣੇ ਜਨ ਕੋ ਸਾਲ ਸਾਲ ਸੰਭਾਲੇ ਨਾ ਕਰ ਸੰਗੇਸ਼ ਕੇ ਪਿਆਰੇ ਸਲੋਕ ਕਰਨ ਪ੍ਰਵੇਖ ਹੈ ਦੂਸਰੋ ਨਾਹੀ ਕੋਏ ਹਾਲ ਨੇ ਜਲ ਤਲ ਮਈ ਕਰਨ ਪੜਾ ਗੁਣ ਕੰਨੇ ਦੋ ਸੋਈ ਹੋ ਕਿੰਨੇ ਤੱਕ ਅਸਾ ਪਨਹਾਰਾ ਅੰਤ ਨਹੀਂ ਕਿਸ ਵਾਰਾ ਵਾਰਾ ਹੁਕਮੇ ਤਾਰ ਅਸਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਹਾਰ ਹੁਕਮੇ ਅਕਰਮ ਪ੍ਰਕਾਰ ਕਰ ਕਰ ਦੇਖੇ ਆਪਣੀ ਮਰਿਆਈ ਨਾ ਸਮੇ ਰਸਮਾਈ ਪ੍ਰਭੋ ਭਾਵੇ ਮਾਨੁਖ ਸਖ ਪਾਵੇ ਪ੍ਰਭਾਵੇ ਤਾਂ ਪਾਥ ਪ੍ਰਾਵੇ ਪ੍ਰਭਾਵੇ ਦਿਨ ਸਾਲ ਚਰਾਕੇ ਪ੍ਰਭਾਵੇ ਤਾਂ ਹਰ ਗੁਣ ਪਾਖ ਹੈ ਪ੍ਰਭਾਵੇ ਤਾਂ ਪਤ ਤੋਂ ਉਧਾਰੇ ਆਪਣੇ ਆਪਣੇ ਵਿਚਾਰੇ ਦੋਹਾਂ ਸ਼੍ਰਿਆ ਕਾਪ ਨੂੰ ਅਮੀ ਕਿਲੇ ਵਿਖੇ ਅੰਤਰ ਜਾਮੀ ਜੋ ਭਾਵੇ ਸਰਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵ ਨਾ ਆਵੇ ਕਉ ਮਾਨੁਖ ਤੇ ਚਾਹੇ ਆਵੇ ਜੋ ਤਿਸ ਪਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਪਿਛਲੇ ਚਾਰ ਕੁੰਟ ਫਿਰ ਆ ਗਏ ਪਰ ਕਿਰਪਾ ਜਿਸ ਆਪਣੇ ਧਨ ਦੇ ਨਾਮ ਤੇ ਜੋ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਰ ਬ੍ਰਹਮ ਜੀ ਮਨਵਾਜ ਕਰਿਸ਼ ਕ੍ਰਿਸ਼ਨ ਆਵੇ ਕਿਸ ਤਤਕਾਲ ਪ੍ਰਗਟਾਵੇ ਯਾਕੋਬ ਆਪਣੀ ਕਰੇ ਅਸ਼ੀਸ਼ ਤਾਂ ਕਾ ਲੇਖਾ ਗੰਗਣੇ ਜਗਦੀਸ਼ ਜੀਓ ਪਿੰਡ ਸਭ ਤਿਸੀ ਰਾਜ ਕਟਕਟ ਕੁੰ ਬ੍ਰਹਮ ਪ੍ਰਕਾਸ਼ ਆਪਣੀ ਮੰਤ ਆਪਣਾਈ ਨਾਨਕੀ ਦੇ ਦੇਖ ਬਡਾਈ ਇਸ ਕਾ ਵੱਲ ਨਹੀਂ ਸਾਥ ਕਰਨ ਕਰਾਬ ਨੂੰ ਸਭ ਸੁਨਾਸ ਅਧਿਕਾਰੀ ਬਪਰ ਜੀਓ ਜੋ ਤੇ ਪਾਵੇ ਸੋ ਸੁਚੀਓ ਕਭੂ ਸੀ ਚੰਦ ਸੈ ਕਮੂ ਸੋ ਹਰ ਸੰਗ ਸੈ ਕਮੂ ਨਿੰਦ ਸਿੰਘ ਬਿਹਾਰ ਕਭੂ ਉਬਰ ਕਾਲਤਿਆਲ ਕਬੂ ਅਪ ਕੀਰਤ ਮੇ ਆਵੇ ਕਬੂ ਭਲਾ ਭਲਾ ਕਹਾਵੇ ਜੁੰਮ ਭਲਾ ਕੇ ਪੀ ਰਹੇ ਗੁਰ ਪ੍ਰਸ਼ਾਦ ਨਾਨਕ ਸਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਤਾਰੀ ਲਾਵੇ ਧਿਆਨ ਕਬੂ ਤੱਤ ਤੀਰ ਸਨਾਨ ਕਬੂ ਸਿੱਧ ਸਾਧ ਮੁਖਿਆਨ ਕਬੂ ਕੀ ਸਾਸ਼ਤ ਪਤੰਗ ਹੋਏ ਜੀਆ ਅਣਖ ਜੋਨ ਧਨੇ ਪ੍ਰੀਆ ਨਾਨਾ ਰੂਪ ਜੋ ਰਾਗੀ ਖਾਵੇ ਜੋ ਤੇ ਪਾਵੇ ਸਿਜਨ ਚਾਵੇ ਜੋ ਤੇ ਪਾਵੇ ਸੋਈ ਹੋਏ ਨਾਨਕ ਸੁਦਾ ਅਗਨ ਕੋਏ ਕਬੂ ਸਾਰ ਕੰਨ ਕੇ ਪਾਵੇ ਇਸ ਤਰ੍ਹਾਂ ਕੇ ਬਹੁਤ ਨਾਲ ਹੈ ਅੰਤਰ ਹੋਏ ਜਨ ਪ੍ਰਗਾਸ ਕਿਸੇ ਥਾਂ ਕਰ ਨਹੀਂ ਬਣਾ ਸਕਦਾ ਨਾ ਤੇ ਤਰੰਗ ਸਦਾ ਵਸੇ ਪਾਦਨ ਕੇ ਸੰਗ ਜਿਉਂ ਜਲ ਦੇ ਜਲ ਆਏ ਬਟਾਣਾ ਤੇ ਤੀ ਸੰਗ ਦੇ ਸਮਾਣਾ ਮਿਟ ਗਏ ਗਗਨ ਆਏ ਬਿਸਰਾਮ ਨਾਮ ਕਰਕੇ ਸਤਿਗੁਰਾਂ ਸਲੋਕ ਸੁਖੀ ਵਸੈ ਮਸ਼ਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਕਲੇ ਅਸ਼ਟਵਦੀ ਜਿਸਕੇ ਅੰਤਰਰਾਜ ਅਭਿਮਾਨ ਸੋ ਨਰ ਜਾਤੀ ਹੋ ਸਵਾਮ ਜੋ ਜਾਨੀ ਨੇ ਜੋ ਜਨਮਾਂ ਤੋਂ ਸੋ ਹੋ ਸੁਭਿਸ਼ਟਾ ਕਾ ਜਾਨ ਆਪ ਸੋ ਕਰਮੰਦ ਕਹਾਵੇ ਜਨਮ ਰੂਪ ਜੋਨ ਪਰਮਾਰੇ ਧਨ ਭੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਿਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ ਧਨ ਬੰਤਾ ਹੋਏ ਕਦਰ ਭਾਵੇ ਕਿਰਨ ਸਮਾਨ ਕੇ ਸੰਗ ਮਜਾਵੇ ਹੋ ਲਸ਼ਕਰ ਮਾਨ ਕੂਪਰ ਕਰਿਆਲ ਪਲਟੀ ਕਰਤਾ ਤੋ ਹੋਏ ਗਮਾਨ ਆਪਣੇ ਮਲਮਨ ਕਿਵੇਂ ਹੋਈ ਜਾਏ ਤੁਸ ਮਨ ਕਿਸੇ ਨਾ ਵਧੇ ਆਪ ਹੰਕਾਰੀ ਕਰਮੈ ਤੁਸੇ ਕੁਵਾਰੀ ਗੁਰਤੇ ਸ਼ਾਹ ਜਾਤਾ ਮਿਟੇ ਮਾਨ ਸੋ ਜਨ ਮਾਨਕ ਦਰਗੇ ਪ੍ਰਮਾਣ ਕੋਟ ਕਰਮ ਕਰੇ ਹੋਂ ਧਾਰੇ ਸਰਮ ਪਾਸੇ ਸਗਲੇ ਦੇ ਥਾਰੇ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਸਿਰਫ ਅਵਤਾਰ ਅਨੁਯਤਨ ਕਰ ਆਤਮੀ ਦਰਗੇ ਦਰਗੇ ਕੋ ਕੈਸੋ ਜਾਵੇ ਆਪ ਚੂਜੋ ਭਲਾ ਕਹਾਵੇ ਕਿਸੇ ਭਲਾਈ ਮਿਠ ਨਾ ਆਵੇ ਸਰਗ ਕਿਰੀ ਯਤਨ ਹੋਏ ਕੌਣ ਅਨਕ ਤਾਕੀ ਨੂੰ ਮਿਲ ਸੋਏ ਜਬ ਲਗ ਜਾਣੇ ਮੁਝਤੇ ਕੁਛ ਹੋਏ ਤਬ ਇਸ ਕੋ ਸੁਖ ਨਹੀਂ ਕੋਏ ਜਾਣੇ ਮੈਂ ਕਿਸ ਕਰਤਾ ਤਬ ਲਗਰ ਜੋ ਮੈਂ ਫਿਰਤਾ ਜਬ ਧਾਰੀ ਤੂੰ ਗਏ ਨਿਮੀਤ ਤਬ ਲਗ ਨਹੀਂ ਚਲਣਾ ਹੀ ਸੀ ਜਬ ਲਗ ਮੋਹ ਮਗਰ ਸੰਗ ਮਾਰੇ ਤਬ ਲਗ ਸਾਰੇ ਮਨਾਏ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸ਼ਾ ਨਾਨਕ ਸੁਤੇ ਸਚ ਤੇ ਲਖ ਕੋਟ ਤਾਵੇ ਤ੍ਰਿਪਨ ਆਵੇ ਮਾਇਆ ਪਾਸੇ ਪਾਵੇ ਅਨਕ ਕਰੇ ਤਬ ਸੰਵਰੇ ਬਿਨਾ ਸੰਤੋਖਰੇ ਨਾਮ ਰੰਗ ਸਰਬ ਸੁਖੇ ਬਿਟਕਾਜੀ ਕਿਸੇ ਤਰ੍ਹਾਂ ਕੰਨ ਕ੍ਰਮ ਅਭਿਆਸਾ ਨਾਮ ਸੰਜਾਵ ਕੰਨ ਕ੍ਰਮ ਕਾਲੇ ਹਾਰ ਇਸੇ ਹਾਥ ਕਾ ਹਵੀਕਾਰ ਸੁਪਨੇ ਰੰਗ ਸਤੇ ਗੁਰੂ ਸਭ ਹੋ ਕੇ ਸੰਗ ਦੂਜੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਗਿਣਸੇ ਆਪੇ ਨਾ ਜਾਏ ਨਾਨਕ ਸਦੀ ਰਿਹਾ ਸਮਾਏ ਆਪ ਸਭ ਸਮਝੇ ਆਪ ਆਪਣੇ ਆਪੇ ਰਿਚੇ ਸਭੇ ਆਪਸੀ ਨੂੰ ਆਪਣੇ ਵਿਸਾਰ ਸਤਿ ਉਸਕੋ ਕਰਨੇ ਹਾਲ ਉਸਦੇ ਪਿੰਨ ਕੋ ਸੋਏ ਸ਼ਾਂਤਮੈਂਟ ਏਕ ਸੋਏ ਆਪਣੇ ਸੰਤਪ ਕਰਨੇ ਹਾਲ ਕਿਉਂਕਿ ਤੇਰੇ ਅੰਗਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕਹਿ ਨਾ ਜਾਏ ਸਤ ਸਤ ਸਤ ਸਤ ਸਵਾਮੀ ਗੁਰ ਪ੍ਰਸ਼ਾਦ ਕਿਨੇ ਬਕਿਆਨੀ ਸੱਚ ਸੱਚ ਹਰ ਸਭ ਕੀਨਾ ਕੋਟ ਨੇ ਕਿਨ ਵੇ ਲਕੀਨਾ ਪਲਾ ਪਲਾ ਪਲਾ ਪੈ ਰੂਪ ਅਸੰਗਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇ ਮਾਣੀ ਕੱਟੜ ਜੁਨੀ ਸਰਦਨ ਬਕਿਆਨੀ ਪਵਿੱਤਰ ਪਵਿੱਤਰ ਪਵਿੱਤਰ ਸੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਮ ਕਾ ਬਹੁਤ ਬਹੁਤ ਅਵਤਾਰ ਅਸ਼ਪਦੀ ਸੰਤ ਦੇ ਦੁੱਖ ਨੂੰ ਆਰ ਜਾ ਕਟੇ ਸੰਤ ਦੇ ਦੁੱਖ ਨੂੰ ਜਨਤੇ ਨੀ ਛੁਪੇ ਸੰਤ ਦੇ ਦੁੱਖ ਨੂੰ ਛੁਪ ਕਰ ਜਾਏ ਸੰਤ ਦੇ ਦੁੱਖ ਨੂੰ ਨਰਕ ਮੈਂ ਪਾਏ ਸੰਤ ਦੇ ਦੁੱਖ ਨੂੰ ਮਤ ਹੋਏ ਮਿਲੀਨ ਸੰਤ ਦੇ ਦੁੱਖ ਨੂੰ ਤੋਂ ਬਾਤੇ ਹੀਨ ਸੰਤ ਦੇ ਹੱਥੇ ਕੋ ਰੱਖੇ ਨਾ ਕੋਏ ਸੰਤ ਦੇ ਦੁੱਖ ਨੂੰ ਥਾਨ ਦ੍ਰਿਸ਼ਟ ਹੋਏ ਸੰਤ ਕਿਰਪਾ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨਿੰਦ ਕੀ ਕਰੇ ਸੰਤ ਦੁੱਖ ਪੇ ਨੂੰ ਸਵੇ ਸੰਤਨ ਕੇ ਦੁੱਖ ਨੂੰ ਕਾਲ ਜਨ ਦੇ ਸੰਤਨ ਕੇ ਦੁੱਖ ਨੂੰ ਸਰਬ ਜੋਨ ਪਾਏ ਸੰਤ ਕਿਸ਼ਨ ਚਿਤ ਜੋਨ ਕਰਮਾਏ ਸੰਤਨ ਕੇ ਦੁੱਖ ਕ੍ਰਿਸ਼ਨ ਵਿੱਚ ਜਲੇ ਸੰਤ ਦੁੱਖ ਸਭ ਕੋ ਚਲੇ ਸੰਤ ਦੁੱਖ ਤੇਜ ਸਭ ਲਏ ਸੰਤ ਦੁੱਖ ਨੀ ਚਿੰਚਾਏ ਸੰਤ ਕੀ ਕਥਾ ਕਰਮਾਏ ਨਾਨਕ ਸੰਤ ਸਭ ਕੋ ਕੀ ਕਥਾ ਪਾਏ ਸੰਤ ਕਾ ਨਿੰਦਕ ਮਹਾਂ ਹਤਾਈ ਸੰਤ ਕਾ ਨਿੰਦਕ ਸਿੰਘ ਟਿਕ ਨ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਹਾਰਾਜ ਸੰਤ ਕਾ ਨਿੰਦਕ ਰਾਜ ਤੇ ਹੀ ਸੰਤ ਕਾ ਨਿੰਦਕ ਦੁਖਿਆ ਜੀ ਸੰਤ ਕਾ ਨਿੰਦਕ ਸਰਵਰੂ ਸੰਤ ਨਿੰਦਕ ਸਦਾ ਬ੍ਰਿਯੋ ਸੰਤ ਕੀ ਨਿੰਦਾ ਦੋਖ ਮੇ ਦੋਖ ਕਰੇ ਸੰਤ ਸਾਜੇ ਤਕ ਕਾਪੀ ਹੋਏ ਲੋਗ ਸੰਤ ਕਾ ਸਦਾ ਪ੍ਰਗਟ ਸੰਤ ਕਾ ਕਿਸੇ ਕਿਸੇ ਕਾ ਨਿੰਦਕ ਸੰਤ ਦੋਖੀ ਕੌਣ ਦੰਗਾ ਗਏ ਸੰਤ ਦੋਖੀ ਕੌਣ ਸੱਚਾ ਗਏ ਦੁਖੀ ਮਹਾਂਕਾਰੀ ਸੰਤ ਦੁਖੀ ਸਰਬਕਾਰੇ ਸੰਤ ਦੁਖੀ ਜਿੰਨੇ ਮਰੇ ਸੰਤੀ ਦੁਖਣਾ ਕਿਸੇ ਕਰੇ ਸੰਤ ਦੁਖੀ ਕੌਣ ਠਾਣਾ ਸੰਤਾਵੇ ਚੱਲੈ ਮਿਲਾਏ ਸੰਤ ਕੋ ਦੁਖੀ ਅੱਜ ਰੀਤੇ ਟੁੱਟੇ ਸੰਤ ਦੁਖੀ ਕਿਤੇ ਕਾਜ ਨਾ ਪੁੱਛਿਆ ਸੰਤ ਦੁਖੀ ਕੋ ਧਿਆਨ ਫਰਮਾਈਏ ਸੰਤ ਦੁਖੀ ਉਜੜ ਪਾਈਏ ਸੰਤ ਦੁਖੀ ਅੰਤ ਦੇਖੋ ਥਾ ਜੋ ਸਾਸ ਨਾ ਮਿੱਟ ਕੀ ਲੋ ਥਾ ਸੰਤ ਦੁਖੀ ਕੀ ਜੜ ਕਿਤਨਾ ਹੈ ਆਪਣੀ ਬੀਜ ਆਪ ਹੀ ਖਾਏ ਸੰਤ ਦੁਖੀ ਕੋ ਅਬ ਨਾ ਰਾਕਣ ਹਾ ਨਾਮ ਸੰਤਾਵੇ ਚੱਲੈ ਉਵਾਰ ਸੰਤ ਕੋ ਦੁਖੀ ਇਹ ਮਿਲ ਲਾਏ ਜਿਉਂ ਜਲਦੀ ਹੁਣ ਮਛਲੀ ਤਰਫੜਾਏ ਸੰਤ ਕੋ ਦੁਖੀ ਭੁੱਖਾ ਨੇ ਰਾਜੇ ਜਿਉਂ ਭਾਵਕ ਇਹ ਧਨ ਨਹੀਂ ਤਰਾਫੇ ਸੰਤ ਕੋ ਦੁਖੀ ਛੁਟੇ ਅਕੇਲਾ ਜਿਉਂ ਵਿਵਾਰ ਚਿਲਕਿਤ ਮਹਿ ਦਹੇਲਾ ਸੰਤ ਕੋ ਦੁਖੀ ਸੰਤ ਰਹਿਤ ਸੰਤ ਕੋ ਦੁਖੀ ਸਤ ਮਿਥਿਆ ਕਹਿਤ ਕਿਸਨੇ ਮਿਥਾ ਦੁਰੀ ਪਿਆ ਨਾਨਕ ਜੀ ਤੇ ਪਾਵੇ ਸੋਈ ਪਿਆ ਸੰਤ ਕੋ ਦੁਖੀ ਬਿਰਧ ਰੂਪ ਹੋ ਜਾਏ ਸੰਤ ਦੁਖੀ ਕੋ ਦਰਗੇ ਮਿਲੇ ਸੇ ਜਾਏ ਸੰਤ ਦੁਖੀ ਸਦਾ ਸੇ ਕਰੀਏ ਸੰਤ ਦੁਖੀ ਨਾ ਮਰੇ ਨਾ ਜੀ ਵਾਰੀਏ ਸੰਤ ਦੁਖੀ ਕੀ ਪੁਜੇ ਨਾ ਸਾ ਸੰਤ ਦੁਖੀ ਉੱਠ ਕੇ ਨਿਰਾਸਾ ਸੰਗਲੋਕਨ ਦ੍ਰਿਸ਼ਟੇ ਕੋਈ ਜੈਸਾ ਪਾਵੇ ਤੈਸਾ ਤੂੰ ਹੋਏ ਦਿਆ ਕਿਤਨੇ ਮਿੱਠੇ ਕੋਈ ਨਾਨਕ ਜਾਣੇ ਸੱਚਾ ਕੋਈ ਸਭ ਕੱਟ ਤਿਸਕੇ ਉਹ ਕਰਨੇ ਹਾਲ ਸਦਾਸਾ ਤਿਸ ਕੋ ਨਮਸਕਾਰ ਸਤਿ ਉਸਪਤ ਕਰੋ ਗੰਗਾ ਕਿਸੇ ਚਾਹੋ ਸਤਿਗੁਰਾਲ ਸਭ ਕੁਛ ਬਾਤੇ ਚੀਕਾ ਕੀਆ ਜੈਸਾ ਤੇ ਤੈਸਾ ਕੋਈ ਸੀਆ ਆਪਣੇ ਕੇਲਾ ਬਕਰਨੇ ਹਾਲ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤੇ ਸਾਫ ਨਾਮ ਦੇ ਬਿਟਪਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਜਨੋ ਸਿਮਰੋ ਹਰ ਹਰ ਰਾਏ ਏਕਾਸਰ ਮਨ ਰੱਖੋ ਨਾਨਕ ਦੂਪ ਪਰਮ ਕੋ ਜਾਏ ਅਸ਼ਟਪਦੀ ਮਨ ਕੀ ਤੇਗ ਬਿੱਤੀ ਪਰ ਜਾਣ ਦੇ ਬਿਨ ਕੋਈ ਕੇ ਕੋਈ ਭਾਨ ਵਿਖੇ ਦੀਏ ਰਾਏ ਰਾਏ ਬਹੁ ਨਤਰ ਛਣ ਲਾ ਗਿਆ ਏ ਮਾਰੇ ਰਾਤੇ ਇੱਕੋ ਆਪ ਮਨ ਕੇ ਸੁਨਣੀ ਹਾਸ ਕਾ ਹੁਕਮ ਉਸ ਕੋਏ ਤੇ ਕਾ ਨਾਮ ਰੱਖਣ ਪਰੋਏ ਸਿਮਰੇ ਸਿਮਰੇ ਸਿਮਰ ਕੋ ਸੋਏ ਨਾਨਕ ਬਿਟਣ ਲਾਗੇ ਕੋਏ ਸੁਤ ਮਨ ਮੇ ਕਰਨ ਅੰਕਾਰ ਕਰ ਮਨ ਮੇਰੇ ਸਭ ਬਿਹਾਰ ਨਿਰਮਲ ਰਸਨਾ ਮਿੱਟੀ ਉਸ ਰਾਤੇ ਇਲਾ ਕਾਲੇ ਜੀ ਉਹਨੇ ਨੋ ਪੇਟ ਠਾਕਰ ਕਰਾਂਗੇ ਸਾਧ ਸੰਗ ਬਿਨ ਤੇ ਸਭ ਸੰਗ ਚਰਨ ਕਰੋ ਮਾਰ ਗੋਬਿੰਦ ਮਿੱਟੇ ਪਾਗ ਜਪੀ ਹਰ ਬਿੰਦੇ ਕਰ ਹਰ ਕਰਮ ਸਰਬ ਹਰ ਕਥਾ ਹਰ ਜਨ ਜੇ ਨਾਨਕ ਜੇ ਮਥਾ ਬਿੜਭਾਗੀ ਤੇ ਜਨ ਜਗ ਮਾਹੇ ਸਦਾ ਸਹਰ ਕੇ ਗੰਗਾ ਹੈ ਰਾਮ ਨਾਮ ਜੋ ਕਰੀ ਵਿਜਾ ਚੇਤਨ ਬੰਦ ਗਨ ਸੰਸਾਰ ਮੰਤਰ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੇ ਸੁਚ ਚੁਕੀ ਇੱਕੋ ਇੱਕ ਬਸਾਨੇ ਸੁਚ ਚੁਕੀ ਇੱਕੋ ਜੀ ਜਾਣੇ ਨਾਮ ਚੰਗ ਜਿਸ ਕਾ ਮਨ ਮਾਨੇ ਨਾਨਕ ਦੇ ਤਿੰਨੇ ਨੋਈ ਅੰਜਾਨੇ ਗੁਰ ਪ੍ਰਸ਼ਾਦ ਆਪਣਾ ਸੁਝੇ ਤਿਸਕੀ ਜਾਣੋ ਤਿਸ਼ਨਾ ਬੁਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸ਼ਮੈ ਸੋਈ ਨਿਰਵਾਣ ਇੱਕ ਉਪਰ ਜਿਸ ਜਨਤੀ ਆਸਾ ਤਿਸਕੀ ਕਟੇ ਜਨਤੀ ਪਾਸਾ ਪਾਰ ਦਿਨ ਕੀ ਜਿਸਮਨ ਦੂਖ ਨਾਨਕ ਤਿਸਮਨ ਲਾਗੇ ਦੂਖ ਜਿਸ ਕੋ ਹਰ ਪ੍ਰਭ ਮੰਤ ਜਾਵੇ ਸੋ ਸੰਤ ਹੇਲਾ ਨਹੀਂ ਦੁਲਾਵੇ ਜਿਸ ਆਪਣਾ ਕਿਰਪਾ ਕਰੇ ਸੋ ਸੇਜ ਕੋ ਪਿੱਛੇ ਡਰੇ ਜੈਸਾ ਸਾਥ ਐਸਾ ਰਿਸ਼ਤਾਇਆ ਆਪਣੇ ਕਾਰਜ ਮੇਂ ਆਪ ਸਮਾਇਆ ਸੋਰੇ ਸੋਰੇ ਸੋਰੇ ਸਿੱਝਿਆ ਗੁਰ ਪ੍ਰਸ਼ਾਦ ਸਭ ਚਬੂਜਿਆ ਦੇਖੋ ਤਾਂ ਸਭ ਕੁਛ ਮਿਲਣਾ ਸੋ ਸੁਖ ਸਹੀ ਸੂ ਨੈ ਕੇ ਜਿਵੇਂ ਨੈ ਕੁਛ ਮਰੇ ਆਪਣ ਚਰਤਾ ਪੀ ਕਰੇ ਆਪਣ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਤਾਰੀ ਦ੍ਰਿਸ਼ਟ ਆਪੇ ਆਪ ਸਦਨੇ ਆਪ ਅਨੁਸੇ ਜੁਸੇ ਰਜ ਥਾਪ ਥਾਪ ਅਵਨਾਸੀ ਨਾਈ ਕਿਤਕੰਡ ਤਾਰਨ ਤਾਰ ਰਿਵ ਬ੍ਰਹਮੰਡ ਅਲਕੇ ਤੇ ਪ੍ਰਭ ਪ੍ਰਤਾਪ ਆਪ ਜੈਸਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗੁਲ ਸੰਸਾਰ ਉਦੇ ਤਨਮੰਤ ਪ੍ਰਭੇ ਸੇਵ ਸਲ ਉਧਾਰਨ ਪ੍ਰਭੇ ਸੇਵ ਦੁਖ ਵਿਸਾਨ ਨੂੰ ਆਪੇ ਮਿਲ ਲੈ ਕਰਤਾਲ ਗੁਰ ਕਾ ਸਜਾ ਪੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕੇ ਬਿਠਾ ਗਏ ਨਾਮ ਜਬ ਤਪਾਵੇ ਵਿਸਰਾਮ ਨਾਨਕ ਤਿਨ ਪੁਰ ਕੋ ਉਤਮ ਕਰਮਾਨ ਜੋ ਕੁਛ ਕਹਿ ਸਕੇ ਤੇ ਰੰਗ ਸਲਾਸਾ ਵਸੇ ਹਰ ਸੰਗ ਜੈਸੇ ਵਾਹਿ ਹੋਵੇ ਸੋ ਹੋਏ ਕਰਨੇ ਹਰ ਪਸਾਏ ਹੋਏ ਪ੍ਰਭ ਕਾ ਕੀ ਹੈ ਜਿਨ ਮੀਚ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮੈਂ ਸਮਾਏ ਸੁਖਨ ਦਾਨ ਉਹ ਬਣਾਏ ਆਪ ਸੁਆਬ ਦੀ ਨੋ ਮਾਨ ਹਮ ਪ੍ਰਭ ਜਨ ਇੱਕੋ ਜਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਵਿਥਾ ਜਨਨ ਹਾ ਜਾ ਕੇ ਸਿਮਨ ਉਦਰੀ ਹੈ ਨਾਨਕ ਤਿਸ ਤਲਿਹਾ ਰਸ਼ਟ ਦੇ ਟੂਟੇ ਜਨਨ ਹਰ ਗਪਾਲ ਸਬਜੀਆਂ ਆਪੇ ਪਤਪਾਲ ਸਗਲ ਕੀ ਚਿੰਤਾ ਜੀ ਸਨਵਾਹੇ ਕਿਤੇ ਵੀ ਸਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸੇ ਪ੍ਰਭ ਆਪੇ ਆਪ ਆਪਣਾ ਕੀਆ ਕਸਨ ਹੋਏ ਜੇ ਸੋ ਪ੍ਰਾਣੀ ਲੋਚੇ ਕੋਈ ਜਿਸਨੇ ਨਾਹੀ ਤੇਰੇ ਕਸਾਮ ਗਤ ਨਾਮ ਜਪ ਇੱਕ ਨਾਮ ਰੂਪ ਬੰਧ ਹੋਏ ਨੀ ਮੋਹ ਹੈ ਤ੍ਰਿਪੀ ਜੋ ਸੰਸਾਰ ਹੋ ਹੈ ਸਨਮੰਤਾ ਹੋਏ ਕਿਆ ਕੋ ਗਰਬ ਹੈ ਜੋ ਸਤਿ ਪੀਸਾ ਦੀਆ ਗਰਬ ਹੈ ਅਤ ਸੂਰਜ ਕੋ ਕਹਾਵੇ ਪ੍ਰਭੀ ਕਲਾਮਨਾ ਤੇ ਤਾਵੇ ਜੇ ਕੋ ਹੋ ਵਹਿ ਦਾਤਾਰ ਤਿਸ ਦਿਨ ਹਰ ਜਾਣੇ ਗਵਾਰ ਜਿਸ ਗੁਰ ਪ੍ਰਸ਼ਾਦ ਤੇ ਨੋ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਣ ਤੇ ਗੁਰ ਕਾ ਸਬਦ ਮਨੇ ਸਮਣ ਜੋ ਪਖਾਣ ਨਾਵ ਚਲ ਕਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜੋ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂਜਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗਲ ਜੋ ਪ੍ਰਟਾਵੇ ਤਿਨ ਸੰਤਨ ਕੀ ਹੋ ਮਛ ਤੂਰ ਨਾਨਕ ਕੀ ਹੋ ਲੋਚਾ ਪੂਰ ਮਨ ਮੂਰ ਕਾਹੇ ਵੱਲ ਲਾਈਏ ਗੁਰਬਲੀ ਫਿਰਾ ਲਿਖਿਆ ਪਾਈਏ ਦੁਖ ਸੁਖ ਤੋਂ ਦੇਵਨ ਹਾਰ ਅਗਰ ਚਾਗ ਤੂੰ ਤਿਸੇ ਜਿਤਾ ਜੋ ਕੁਛ ਕਰੇ ਸੋ ਸਮਾਨ ਕੋਲਾ ਕਾਇ ਕਰੇ ਜਾਨ ਕੌਣ ਬਸਤਾਈ ਤੇ ਸੰਗ ਲਪਤ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਜਪਿ ਹਿਰਦੇ ਮਾਹੇ ਨਾਨਕ ਪਾਸੇ ਟੀਕਾ ਜਾਹੇ ਜਿਸ ਬਸਰ ਤੋਂ ਲੈਣ ਤੂੰ ਆਇਆ ਰਾਮ ਨਾਮ ਸੰਤ ਪ੍ਰਗਟ ਆਇਆ ਤਜ ਅਮਾ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਫੇਰ ਸੰਤੇ ਸੰਗ ਜਾਲ ਅਗਰ ਤਿਆਗ ਕਹਿ ਜੰਜਾਲ ਤਨ ਤਨ ਕਹਿ ਸੁਲ ਕੋਏ ਮੁਖ ਉਲਝਲ ਹਰ ਦਰ ਕੇ ਸੋਏ ਇਹੋ ਵਪਾਰ ਬਿਰਲਾ ਵਪਾਰੇ ਨਾਨਕ ਪਾਸੇ ਸਬਦ ਲਿਹਾਰੇ ਚਰਨ ਸਾਧ ਕੇ ਤੇ ਪਿਓ ਅਰਥ ਸਾਧ ਕੋ ਆਪਣਾ ਜੀਓ ਸਾਧ ਕਿਥੁਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕਰਵਾਨ ਸਾਥੇ ਬਾਬੜ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਏ ਅੰਤ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਤਰ ਚਾਖੇ ਓਟ ਗਹੀ ਸੰਤੇ ਦਰ ਆਇਆ ਸਰਬ ਸੁਖ ਨਮਸਤੇ ਪਾਇਆ ਮਿੱਤਰ ਕੋ ਜੀ ਬਾਲਣ ਹਾਰ ਕੂਕੇ ਕੋ ਦੇਵ ਆਧਾਰ ਸਪਨ ਮਹਾਨ ਜਾਤਿ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲੈਣਾ ਪਾਏ ਸਭ ਕੋ ਤਿਸਾ ਕਾਨੇ ਜੋ ਤਿਸਮ ਦੁਸਰ ਹੋਣ ਹੋ ਜਪ ਜਨ ਸਦਾ ਸਵਾਗਨ ਰਹਿਣੀ ਸਭ ਤੇ ਉਸ ਦਿਨ ਇਹ ਕਰਨੀ ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨੂ ਸੋਜਨ ਲਖੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇਜਨ ਆਵੇ ਹਸਰ ਚੀਤ ਭਗਤ ਭਗਤ ਸੁਣੀਏ ਚਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚਾ ਕੀ ਰਹਿਤ ਸੱਚ ਹਿਰਦੇ ਸਤਮੁਖ ਰਹਿਤ ਸਾਚੀ ਦ੍ਰਿਸ਼ ਸਾਚਾ ਕਾ ਸੱਚਾ ਤੇ ਸਾਚਾ ਪ੍ਰਸਾਦ ਔਰ ਬ੍ਰਹਮ ਜਨ ਸਤਿ ਜਾਤਾ ਨਾਨਕ ਸੋਜਨ ਸਤ ਮਤ

ਲੋਕ ਰੂਪ ਨਾ ਦੇਖਣ ਰੰਗ ਕਿਚ ਤ੍ਰੈਗੁਣ ਤੇ ਪਰ ਪਿੰਨ ਕਿਸੇ ਬਿਜਾਏ ਨਾਨਕਾ ਸੋਭੇ ਸੋ ਪ੍ਰਸੰਨ ਅਸ਼ਟਪਦੀ ਅਗਨਾਸੀ ਪਰ ਮਨ ਮੇ ਰਾਖ ਮਨ ਕੀ ਤੁੰਤੀ ਤਿਆਗ ਤਿਸੇ ਪਰਨੇ ਕੋ ਸਦਨ ਅੰਤਰ ਇੱਕ ਸੋਏ ਆਪੇ ਬਿਨਾ ਆਪੇ ਦਾਨਾ ਅੰਗਾ ਜਬੀਰ ਜੀ ਸਜਾਨਾ ਪਾਦਮ ਪਰਮੇਸ਼ਰ ਗੋਬਿੰਦ ਕੇ ਪਾਣ ਨਾਮ ਜਨ ਪ੍ਰਸੰਦ ਸਤਿ ਕੀ ਚਾਨੀ ਪਾਓ ਨਾਨਕ ਮਨ ਇਹੋ ਅਨਰਾਓ ਮਨਸਾ ਪੂਰਨ ਸੰਨਾ ਯੋਗ ਜੋ ਕਰਤਾ ਸੋਈ ਹੋਗ ਹਰਨ ਭਰਨ ਜਾਤਾ ਨਿਕਲ ਕੋਲ ਤਿਸਤਾ ਮਨ ਕਰਨਾ ਜਾਣੇ ਹੋਰ ਅਨੁਰੂਪ ਮੰਗਲ ਸਜਾ ਕੇ ਸਰਬ ਤੋਂ ਸੁਨੇਹਾ ਕਰਤਾ ਕੇ ਰਾਜ ਮੇ ਰਾਜ ਯੋਗ ਮੇ ਜੋਗੀ ਤਪ ਵਿੱਚ ਵੀ ਸਰੇ ਕ੍ਰਿਸ਼ਨ ਭੋਗੀ ਚਾਹੇ ਚਾਹੇ ਸੰਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਸੁਨਿਅੰਤਨ ਪਾਇਆ ਜਾਕੀ ਲੀਲਾ ਕਿੰਤ ਨਾਹੇ ਸਗਲ ਦੇ ਭਾਰੇ ਬਗਾਹੇ ਪਿਤਾ ਕੇ ਜਨਮ ਕੇ ਜਾਣੇ ਪੂਤ ਸਗਲ ਪ੍ਰੋਹੀ ਆਪਣੇ ਪੂਤ ਸਮਤ ਗਿਆਨ ਧਿਆਨ ਜਾਂਦੇ ਚੰਦਾਸ ਨਾਮ ਧਿਆਵੇ ਤੇਹੋ ਗੁਣ ਮੇ ਜਾਸੋ ਪਰਮਾਏ ਜਨਮ ਦੇ ਪ੍ਰਭਾਵੇ ਜਾਏ ਊਚ ਨੀ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਤੇ ਰੰਗ ਨਾਨਾ ਪੇਕਰੇ ਕਰੰਗ ਨਾਨਾ ਵਿਸਤੀ ਨੂੰ ਵਿਸਾਰ ਪਰਮਾਨਾ ਸੀ ਕੰਕਾਰ ਨਾਨਾ ਸੰਤਰੇ ਕਰਮਾਹੇ ਪੂਜਿਆ ਪੂਰਨ ਸਭ ਖਾਏ ਨਾਨਾ ਮਿਰਤਾ ਕੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਾਸ਼ ਤਿਸਕੇ ਸਭ ਤਿਸਕੇ ਠਾਓ ਜਬ ਤੱਕ ਜੀ ਬੈ ਨਾਨਕਾ ਨਾਉ ਨਾਮ ਗਿਤਾਰੇ ਸਗਲੇ ਜੰਤ ਨਾਮ ਗਿਤਾਰੇ ਸੰਗ ਮੰਡਲ ਨਾਮ ਗਿਤਾਰੇ ਸਿਮਰਤ ਵੇਦ ਪ੍ਰਾਣ ਨਾਮ ਗਿਤਾਰੇ ਸੁਣਨ ਗਿਆਨ ਧਿਆਨ ਨਾਮ ਗਿਤਾਰੇ ਹਸਪਤਾਲ ਨਾਮ ਗਿਤਾਰੇ ਸੁਲਾਕਾਰ ਨਾਮ ਗਿਤਾਰੇ ਪ੍ਰਿਯ ਸਪਵਨ ਨਾਮ ਕੇ ਸੰਗ ਉਦਰੇ ਸੁਣ ਸਰਬਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੇ ਸੋਜਨ ਰਖ ਪਾਏ ਰੂਪ ਸਤ ਜਾਤਾ ਸਤ ਸਥਾਨ ਪੁਰਖ ਸਤ ਕੇ ਪ੍ਰਧਾਨ ਕੁਲਤੂਰ ਸਹਿ ਜਾਤੀ ਬਾਣੀ ਸਤਪੁਰਸ਼ਾ ਮਹਿਸਮਾਨੀ ਸਤਕਰਮ ਜਾਤੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਕਰਮੀ ਨਿਰਮਲ ਨਿਰਮਲੀ ਜਿਸੇ ਵਿਆਹ ਤਿਸੀ ਸਭ ਭਲੀ ਸਤਨਾਮ ਸਤਕਾਰ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਤੇ ਹਿਰਦੇ ਪ੍ਰਵੇਸ਼ ਸਤ ਨਿਤ ਬੁਝੇ ਜਪ ਹੋਏ ਨਾਮ ਜਪ ਸਾਖੀ ਗਤ ਹੋਏ ਆਪ ਸਤ ਕੇ ਹਮ ਸਤ ਆਪੇ ਜਾਣੇ ਆਪਣੀ ਨਿਤ ਸਤ ਜਿਸੀ ਸਿਰਸਵ ਕਰਨੇ ਹਾਰ ਅਵਲੰਬੂ ਸਤ ਵਿਚਾਰ ਕਰਤੇ ਕੀ ਬਤਨਾ ਜਾਣੇ ਕੀਆ ਨਾਮ ਜੋਤੇ ਪਾਵੇ ਸੋਭਰ ਪਿਆ ਵਿਸ਼ਮਨ ਵਿਸ਼ਮਨ ਭੈ ਵਿਸਮਾਦ ਜਿੰਦੂ ਜਤ ਸਾਇਤਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਉਦਾਸ ਜੋ ਕਟਨਹਾਰ ਜਾਤੇ ਸੰਗਤੇ ਸੰਸਾਰ ਜਨ ਕਾ ਸੇਵ ਸੋਡ ਬਾਗੀ ਜਨ ਕੇ ਸੰਗ ਦੇਵ ਲਾਗੀ ਗੁਣ ਗੋਬਿੰਦ ਗੀਤ ਕੀਰਤਨ ਜਨ ਗਾ ਵਹਿ ਗੁਰ ਪ੍ਰਸਾਦ ਨਾਮ ਸਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਤੇ ਸੱਚ ਨਾਨਕ ਸਿੱਖੇ ਸੱਚ ਅਸ਼ਟਪਦੀ ਚਰਨ ਸਤ ਸਤਪਰਸ਼ਨ ਹਾਰ ਪੂਜਾ ਸਤ ਸੇਵਦਾਰ ਦਰਸ਼ਨ ਸਤ ਸਤਨ ਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤਾਰੀ ਆਪੇ ਗੁਣਾ ਤੇ ਗੁਣਕਾਰੀ ਸਬਦ ਸਤ ਸਤਾ ਸੁਰਤ ਸਤ ਸਜ ਸੁਣਤਾ ਪੂਜਨ ਹਰ ਕੋ ਸਤ ਸੁਭ ਹੋਏ ਨਾਨਕ ਸਤ ਸਤ ਪ੍ਰਸ ਹੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਨ ਤਿਲ ਮੁਲ ਪਛਾਣਿਆ ਜਾ ਤੇਰੇ ਦੇ ਵਿਸਵਾਸ ਕਰਵਾਇਆ ਸਤ ਗਿਆਨ ਮਨ ਪਟਾਇਆ ਪੈ ਚੇਲੇ ਸੋ ਹੋ ਵਿਸਾਨਾ ਜਿਸੇ ਉਸੇ ਸਮੇਂ ਸਮਾਵਾ ਬਸ ਮਾਇ ਲੈ ਬਸ ਰੜਾਈ ਤਾਂ ਕੋ ਫਿਰ ਨਾ ਕਹਿਣੇ ਜਾਈ ਬੁਝੇ ਪੁੱਛ ਨਾ ਹਰ ਗਈ ਕਰ ਨਾਰਾਇਣ ਮਿਲ ਨਾਨ ਕੇ ਕਰ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਪੁਜਾਰੀ ਠਾਕੁਰ ਕੇ ਸੇਵਕ ਮੰਤਰ ਕੀਤ ਠਾਕੁਰ ਕੇ ਸੇਵਕ ਨਿਮੇ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਸਭ ਕਾ ਸੇਵਕ ਨਾਮ ਕਰੰਗ ਸੇਵਕ ਕੋ ਪ੍ਰਪਾਲ ਮਹਾਰਾਜ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਿਆ ਪ੍ਰਭਧਾਰੇ ਨਾਨਕ ਸੋ ਸੇਵਕ ਸਾਹ ਸਾਹ ਮਾਰੇ ਆਪਣੇ ਨਿਰੰਕਾ ਪਦਾ ਕਾਸੇ ਆਪਣੇ ਸੇਵਕ ਕੀ ਸੱਤਾ ਦਾਸੇ ਆਪਣੇ ਦਾਸ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਅਫਸਰ ਆਖੇ ਕਾਫੀ ਰਤਨ ਕੋਰਨਾ ਲਾਸੇ ਪ੍ਰਭੇ ਸੇਵਕ ਕੋ ਕੋਨ ਪੂਛੇ ਪ੍ਰਭੇ ਸੇਵਕ ਉਸੇ ਉਚੇ ਜੋ ਪ੍ਰਭਾਤੇ ਸੇਵਾ ਲਾਇਆ ਨਾਨਕ ਸੋ ਸੇਵਕ ਦੈਜ ਦੇਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਪਤਨ ਕਰੇ

0: ਪ੍ਰੰਪਲ ਪਾਏ ਸੰਗ ਨਾ ਚਾਲਸ ਤੇਰੇ ਤਨਾਤ ਕਿਆ ਲਪਟਾਵੇ ਮੂਰਖ ਮਨਾ ਸੂਤ੍ਰ ਮੀਤ ਕੁਟੰਬਰ ਬੰਤਾ ਇੰਤੇ ਕਹੋ ਕੁੰਕਮ ਚਨਾਤਾ ਰਾਜ ਹੰਗਮਾਇ ਵਿਸਾਰ ਇੰਤੇ ਕਹੋ ਕਮ ਛਟਕਾਰ ਸਸ ਹਸਤੀ ਹਸ ਸਵਾਰੀ ਚੁਗਾ ਗਮ ਸੂਤ ਵਿਸਾਰੀ ਜਿੰਦੀ ਏ ਤੁਮ ਦੂਜੇ ਨਾਮ ਬਗਾਨਾ ਨਾਮ ਵਿਸਾਨਾ ਵਿੱਚ ਵਿਸਾਨਾ ਗੁਰ ਕੀ ਮਤ ਲੈ ਆਣੇ ਬਹੁਤ ਪ੍ਰਣਾਮ ਵੋ ਡੂਬੇ ਚਾਣੇ ਹਰ ਕੀ ਬਹੁਤ ਪ੍ਰਮਨ ਮੀਤ ਨਿਰਮਲ ਹੋ ਤੁਮਾਰ ਜੀ ਚੰਨ ਕਮਲ ਆਪ ਮਨ ਵਾਹੇ ਜਨ ਜਨ ਕੇ ਕਿਲਕ ਜਾਹੇ ਆਪ ਜਗੋ ਅਗਲਾ ਨਾਮ ਜਪਾਵੋ ਤੁਮ ਸਹਿ ਕੇ ਰਹਿਤ ਪਾਵੋ ਸਾਥ ਤੁਸਾ ਹਰ ਕੋ ਨਾਉ ਸਹਿ ਤੁਹਾ ਨਾਮ ਗੁਣ ਗਾਓ ਗੋਲੋ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਵਿਖ ਫੈਲ ਹੋਏ ਚਿੰਤ ਬਸੇ ਸੁਪਨਾਲ ਸਾਸ ਗਰਾਸ ਹਰ ਨਾਮ ਸਮਾਲ ਸਾਧ ਸਿਆਮ ਸਗਲੀ ਮਨਾ ਸਾਧ ਸੰਗ ਪਾਵੇ ਸਚ ਤਰਾ ਹਰ ਗੁੰਗੀ ਸੰਜ ਕਰੋ ਵਿਵਹਾਰ ਇਹਾ ਸੁਧਰ ਕੇ ਜੈਕਾਰ ਸਰਬ ਨਰੰਤਰੇ ਕੋ ਦੇਖ ਕੌ ਨਾਨਕ ਜਾ ਕੇ ਮਸਤ ਕਲੇਖ ਏਕੋ ਜਪ ਏਕੋ ਸਲਾਹ ਏਕ ਸਿਮ ਏਕ ਸੇਕ ਏਕ ਸਿਮ ਏਕੋ ਮਨਾਏ ਏਕ ਸੇ ਗੁਣ ਗਾਓ ਅਨੰਤ ਮਨ ਸੰਜਾ ਤੇ ਭਗਵੰਤ ਏਕੋ ਏਕ ਏਕ ਰਹਾ ਪੂਰਨ ਪੂਰਨ ਅਸ ਵਿਆਪ ਅਨਕ ਵਿਚਾਰ ਏਕ ਤੇ ਪਾਏ ਏਕ ਰਾਜ ਪ੍ਰਾਪਤ ਗਏ ਮੰਤਨ ਅੰਦਰ ਇੱਕ ਪੁਰ ਆਤਾ ਕਿ ਪੈਸਾ ਨਾਨਕ ਕੀ ਆਤਾ ਸਲੋਕ ਫਿਰ ਫਿਰ ਸੁਭਾਇਆ ਪਰਿਆ ਤੋਂ ਸ਼ਰਨ ਆਏ ਨਾਨਕ ਕੀ ਪਰ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਤੀ ਪ੍ਰਵਾਨ ਕਰਕੇ ਭਾਦੇ ਗੋ ਹਰ ਨਾਮ ਸਾਜਣਾ ਕੀ ਮੰਗੋ ਧੂਰ ਪਾਲ ਬੇਨੇ ਸਦਾ ਪੂਰ ਸਦਾਸਵਾ ਸਲਕੇ ਗੁਣ ਗਾਵੋ ਸਾਧ ਸਾਧ ਸੰਕਨੇ ਤੇ ਆਵੋ ਚੰਨ ਕਮਸੋ ਲਾਗੇ ਪ੍ਰੀਤ ਪਤ ਕਰੋ ਤਨ ਕੀ ਮਿਤ੍ਰੀਤ ਏਕੋ ਆਧਾਰ ਨਾਨਕ ਸੁਣਦੇ ਨਾਮ ਪ੍ਰਸਾਰ ਪ੍ਰਿਥੀ ਦੇ ਸਮਾਨ ਸਿਖੋਏ ਹਰ ਸਾਗਰ ਬਿਰਲਾ ਕੋਏ ਜਿਨ ਚਾਚਿਆ ਤੇ ਜਿਨ ਬਿਤਾਨੇ ਤੂੰ ਪੁਰਖ ਨਹੀਂ ਡੁਲਾਨੇ ਸੁਗਰ ਭਾਈ ਪ੍ਰੇਮ ਰਸ ਅਨੂਪ ਜੇ ਚੌਸਾ ਕਿਸੇ ਪਰੇਸ਼ਾਨ ਨਾਮ ਸਭ ਤਿਆਗ ਅੰਦਰ ਪ੍ਰਦਾ ਅੰਦਰ ਨਿਗਲਾ ਗਏ ਬਟ ਭਾਗੀ ਜਪਿਆ ਤੋ ਸੋਏ ਨਾਨਕ ਰਾਮ ਕੇ ਸੁਖੇ ਸੇਵ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭੁ ਦਿਆਲ ਸੇਵ ਕੀ ਮੋ ਸਦਾ ਨਿਹਾਲ ਬੰਧਨ ਕਾਤ ਮੁਕਤ ਜਨ ਧਿਆ ਜਨ ਮਰਨ ਰੂਪ ਮਿਲਿਆ ਕਿੰਨੇ ਸਰਦਨ ਸਭ ਪੂਰੀ ਰੱਬ ਰਿਹਾਸ ਸੰਗ ਹਜ਼ੂਰੀ ਜਿਸ ਦਾ ਸਤ ਲਿਆ ਮਲਾਏ ਨਾਮ ਸੰਗ ਤੇ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਕਾਲ ਨਾ ਪਾਲੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਤੋਂ ਜੀਆ ਸੋ ਕਿਉਂ ਵਿਸਰੇ ਜੀਵਨ ਜੀਆ ਸੋ ਕਿਉਂ ਵਿਸਰੇ ਅਗਨ ਰੱਖੇ ਗੁਰੂ ਸੰਗ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੀ ਵਿਸਰੇ ਕਾਢੇ ਜਨ ਜਨ ਕਾ ਟੂਟਾ ਕਾਢੇ ਗੁਰਪੁਰ ਕਤੇ ਬਜਾਇਆ ਪ੍ਰਭਾਤਨਾ ਨਾਮ ਚੰਚਾਇਆ ਸਾਜਨ ਸੰਤ ਕਰੋ ਇਹੋ ਕਾਮ ਆਮ ਦਿਆਲ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਗਲਾ ਨਾਮ ਜਪਾਵੋ ਭਗਤ ਵਾਹੀ ਸਹੀ ਤੋ ਸਹੀ ਸੰਸਾਰ ਬਿਨ ਤਲ ਚਿਤਨ ਹੋਸ਼ੀ ਸਾਰ ਸਰਬ ਕਲਿਆਣ ਸੁਖ ਨਿਦਲਾਮ ਬੂਟ ਤਜਾਗ ਪਾਏ ਵਿਸਰਾਮ ਸਗਲ ਦੂਖ ਕਾ ਹੋਗਤ ਨਾਸ ਨਾਨਕ ਨਾਮ ਜਪੋ ਗੁਣ ਪਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੋ ਨੇਤਰ ਪੇਦਨ ਸੁਖ ਹੋਏ ਮਨ ਵਿਸ਼ੇ ਸਾਚਨ ਧੋਏ ਭਗਜਨਾ ਤੇ ਮੰਤਰ ਰੰਗ ਲਾਗੋ ਪਾਵੇ ਸੰਗ ਏਕ ਬਸ ਦੀਜੇ ਕਰਮਿਆ ਗੁਰ ਪ੍ਰਸ਼ਾਦ ਨਾਮ ਜਪ ਲਿਆ ਤਾਂ ਕਿ ਉਸਮੋ ਤੇ ਹਿਮ ਜਾਏ ਨਾਨਕ ਰਿਹਾ ਸਭ ਸਮਾਏ ਪ੍ਰਭ ਬਖ ਸੰਗ ਦੀਨ ਦਿਆਲ ਭਗਤ ਬਸਲ ਸਦਾ ਕਰਤਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਿਰਤਾਂ ਕਰ ਪ੍ਰਤਵਾਲ ਆਦ ਪੁਰ ਕਰਨ ਕਰਤਾਰ ਭਗ ਜਨਾ ਕੇ ਪ੍ਰਾਣ ਅੰਧਾਰ ਜੋ ਜੋ ਜਪੇ ਸੋਏ ਪਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਕਤ ਪਾਏ ਏਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਸਮ ਭਾਈ ਬਹੁ ਪੂਜਨ ਕਪ ਸੰਗੀਤ ਰਸਨਾ ਜਪੀ ਹਰ ਹਰ ਨੀਤ ਭਲੀ ਸੁਕਾਨੀ ਸੋਭਾ ਤਨ ਮੰਤਰ ਹਿਰਦੇ ਵਜੇ ਪੂਰਨ ਗੁਰਮੰਤ ਸਾਧ ਸੰਗਤ ਦੇਵ ਨਿਵਾਸ ਸਰਬ ਸੁਖ ਮੰਤਰ ਗਾਸ ਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਪ੍ਰਜਾ ਅਸ਼ਟਪਦੀ ਜਬ ਅਕਾਰ ਇਹ ਕ੍ਰਿਸ਼ਨ ਦ੍ਰਿਸ਼ਟੇਤਾ ਆਪ ਕੁਨ ਤਬ ਕਹਿਤੇ ਹੋਤਾ ਜਬ ਤਾਰੀ ਅਸੁਨ ਸੁਨ ਸਮਾਧ ਤਬ ਵੈਰ ਵਿਰੋਧ ਕਿਸੰਕ ਮਾਤ جب اس کا ون پہننا جا سکے تو اس کو کسی بھی آپ کرے گا وہ اپنا آپ کو آپ پاس بے مون کا منہ کا کھوج کر اپنے چہرا پہ پی جانا کرنے ہر دوجا جب ہوگت پرب کیول تھنی تب منہ کو کس کو گنی جب ایک ہر گمو پار تب لڑک سرگوں کو کون تھا جب نرگن کو شاید بھائے تب سیل سڑک کو بٹھائے جب آپ آپ اپنی نوت رہے تو کم نے دار کم کا ڈرے اپنی چوتھا کا نہار نانک کا کر گم اپار اب ناسی سکھ اپنا سن تجن من کو کامنا سن بھوتا تھا تو سوئے تجن کی پراس کو سو جا تو گوشت تو دیکھا تک اگر گفت تو پوچھ لیکھا جب رات نرجن گوشت لگا دے تب اندھے کو مندن مادے اپنا آپ آپ ہی کر جا نانکا اپنا روپ آپ ہی کر جا جے نرمل پورک پورک تک ہوتا تے دل مل کے پت ہوتا جے نرنجن نرنکار نروان تے کون کمان کون گمان جے سروپ کے جگدیش تے چل سی لکھ کی گجو سروپ سنگت ماوے تے کسے پوکن پتا گئے تن کرام کرنے ہار نان کر دے کرنے سمار جب اپنی سب اپنی سنگ بنائی تب کم نوائے باپ پھر سد پائی پھر سرف پلا پھر پر جین پھر بھیڑ کرے کہو کو چین جب آپ نہ آپ آپ کھا رہے تو سگ نے افسر کہا بھی چاہ رہے کہ آپ نوز اپنا اپنیرا تے کون تھا کر کون کہیے چیرا بشمن بشمن رہے بچما دے نانک اپنی کا جاؤ آپ جائے اچال اشیر پیس سمایا وہاں پچھے بیاو کمایا آپ کو آپ دیس کے جن کا نہیں کر دیس جے ایک ایک ایک بنتا تے کون اچھے چلا دے چنتا جو آپ نہ آپ آپ کی آ رہا تے کون کتے کر سننے ہارا بہت بھی ان کے اس کے اونچا نہ ان کا آپ کو آپ پہ اونچا جے آپ رچیوں پرپنچ اکار تیو گل میں کی نو بسار پاپن سے تئی کہاوت کو نرک کو سرگن شاوت آل جال مایا جن جال ہومے مو پرم پہ پار دھوک سوکھ مان اپمان انک پرکار کی وکھیان اپن کھیل آپ کے دیکھے کھیل سن کچھ تو نانک ایک ہے جے اب گت پگت ہے آپ جے پتے پاسا سنپت آپ بہو پاکا آپ تنی ان کی شوبھا منہ بنی اپے کو کرے نند چوری اپے رس کو گنا جو جس پاوے تس آپ نے نائے لاوے جس پاوے تس کھیل کھلاوے بے شمار تھا اگن تو تولے جم لاگو تو نانک دس بولے سلوک جی جنت کے ٹھاکرا اپے وطن ہار نانکے کو پسریا دوجا پیدل سٹار استری آپ کتے سونے ہار اپنی ایک آدھے سارے جاتے سارے کا شش کر پائے اپنے پانے لائے سمائے تم سے تین سو ہوئے اپن سسا جگ پر یا کو پرب جیو آپ کو جائے سچ نام سوئی جن پائے سو سندا سٹ کا دیتا نام کو سو سیٹ کا دیتا جی جنتر سب تا کے ہاتھ دین دیال اناتھ کنا جس راستے سے کون ہمارے سوا جس منوں بسارے ابر کام کو جائے سب سے دیکھنے انجن رائے جی کی جگ جا سے ہاں بات انتر بات جان سات گل نام دے انتر پا نانک داس کا بلہار پورن پور رہ دیا سب اوپر ہوت کر تال اپنے کا سب جانے آپ انتر جانی رہو گیا پر پہلے یہ میں پا جو رسو سے کسے چاہ جس پاوے سے لائے ملائے پر ترے ہر کے گنگائے من انتر وشواس کر مانیا کرن ہر من کے پجانے جان لاگا ہر کے نائے کس کی آس میں بتی جائے سیو کو سیوا بنائی حکم بوج پنت پائی اسے اوپر نہیں مٹا جاتے من میں سن انکار بندن ٹول پینر ویر انجن پوجے گر کے پیر اے لوگ سکھے پر لوگ سے ہلے نانک ہر طرف اپنے ملے ساد سنگ مل کرو آنند گن گاو پر پرمانند رام لمب کرو لب دیتا کرو ادھار امرت وچن ہر کے گن گاؤ تن تن کا سو آٹھ پیر دیکھو نیڑا مٹے گیان دن سے نیڑا سر اپدیش ہردے جساو منی چین انکو سوا پھل پاو حالت پالت دل سوار رام نام انتر دھار پورے دکھی پوری دیکھیا جس من بسے تے سر تریکیا من تن نام جو پل بلائے دکھ درد من تے سو جائے सच व्यापार करो व्यापारी दरगे नहीं लेके तुम्हारी टेका टेक रखो मनवाए नानक भावना आवे जाए किसे दूर कहो को जाए उभरे रखना हार चाहे ने तो जैसे सबको मिटे पर के पाते पानी छूटे ये सब राखे किस टाइम दूख नाम जो सुन मन हो गए चूक चिंता जाए मिटे अहंकार नानक जन को कोई न पंचन हार के रूप पर ठाना कर सूरा नानक ताकि चाहे सूरा मत पूरी अमतिया की दृष्ट दर्शन देखते उदृष्ट चरण कमल जाके अनूप सफल दर्शन सुंदरा रूप तन सेवा से बो प्रदान अंतर जान पुर प्रदान जिस मन बसे तो होत निहाल ताके निकट प्राप्त काल अमर पाए अमर पद पाया सा संग नानक त्याय श्लोक ज्ञान अंजन गुर किया अज्ञान देर विलास हर कृपा से संत भेटिया नानक मन प्रगाश अष्ट परी संत संग अंतर सब्जी था राम प्रभु का लागा मीठा सगलित नदी एक चकमा है अनकरण नाम अमृता है नौ निज अमृत प्रभु का नाम देही में सब श्राम सुन समाद अनहत नाद कह न जाए अचट विस्माद तिन देखिया जिस आप दिखाए नाम तुझे सो जी पाए सो अंतर तो वार अनंत कट कट दया प्रिया भगवंत करणय आकाश दयाल सर्वलोक पूर्ण पत्ताल बंद तिन पर्वताकार जैसी आज्ञा कैसा करूं पौन पानी बैकंठ माहे चार कुंत जैसे समाये किसे तिन नहीं को खाओ गुप्त सा नाम सुख पाओ वेद प्राण सिमित में देख शशियर सूर नक्षत्र में एक बाणी प्रभु की सबको बोले आप डोला पंगू डोले सब कर कर खेले खेले मोल लगाए बोले मोल सब जोत में जाकी जोत कार्य सब जोत पोत गुरु प्रसाद प्रेम का नाथ नाम तिन योग सा संत जना का फिक्र सदन समझना के हृदय सब करूं संत जना सुने सो बचन कर दे अपने राम संग वचन दिन जाता पिछले रहे तो सात वचन साधु सब कहे जो जो हो सुख माने कान कान में हाथ उल जाने अंतर बसे बात यो ही लांग दर्शन देख के मोही आप सच की असल सत किस प्रभु से सगली उत्पात किस सावे का करे दिशा से साव का एक ओंकार अंक कला लखी न जाए जिस आवे से लाए मिलाए कम निकट कम किए दूर आपे आप भरपूर अंतर गाते जिस आप आए न उस दिन आप जाए सर्व भूत आप प्रसारा सर्व नैन असिखन हारा सर्व समाग्री जागा तना आपन जसा पीसना आवन जान एक छेद बनाया आज्ञा कारी किन्नी माया सबके मध्य अल्पत रहे जो आपे कहे आज्ञा आगे आगे आ जाए जाए दूसरे हो सको जी पाए थी प्रवान के पैसा जान जो जाने के साथ कोई आप मिलाया जाते सो ओ तो संत कुलवंत बुद्धवंत जीवन मुक्त जिसने जब भगवंत तन तन तन जन आया जिस पर साध सब जग चलाया जना मन का सो आओ जन के संग आवे नाओ आप मुक्त मुक्त करे संसार नानक जन को सदा नमस्कार श्लोक पूरा परवारा दिया पूरा जाका नाओ संत पूरा पाया पूरे के गुण गाओ अष्टपदी पूरे गुरु का स्वरोपदेश पार ब्रह्म निष्ठा के गोविंद मनांतरिक उतरे चिन्ह वासनित त्याग तरंग संतुन की धूर मन मंग आप सब विनती करो सासंग अग्नि सागर करो हसन जत लो भंडार नानक गुरुपुरे नमस्कार खेम कुशल सहजानंद सासंग प्रथम आनंद नसल मारो धारो जियो गुरु के नाम तरसियो चित्तो नारायण एक रूप जाके रंग अनेक गोपाल दमोदर दीन दयाल दुखजन पूर्ण कृपाल सिमर सिमर नाम वार बार नानक जी का ए उदार उत्तम श्लोक साचे वचन अमलीक लाल रचन सिंह समाप्त हो तो धार आपसे लोक ने सफल जीवन सफलता का संग जाके मन लगा हरंग جیسے سب نے نات باجے پیپر کا دے پرٹ کے بعد مہنت کے ماتھے نانک دے سن کے ساتھ ہے سارے نے لوگ سن سامی آئے کر کے سب واپس لائے مٹ کے بیر پیسہ بری ان امت نام سات لائن تو پر سنتا ہے گرد ہے پون ہوئے سے رکی سے فال جنجال بے کاترے سے رام نام سرسنا کہتے کتر شاد جاتر گھاری نانک نیجی سے پہماری प्रभु की स्तुत करो संत नीत सावधान सागर जीत सुखमनी सहज गोविंद गुण नाम जिसे मन दशक हो तनधान सर्विच्छा काकी पूर्ण होए प्रधान पुरुष फल सर्ण होए सत्य विष्पाए स्थान बन हो गए अभिजान हर तन खर के लिखन सोए नाम जिसे प्राप्त होए खेम शांत रिद नाम बुद्ध ज्ञान सत्य सिद्ध विद्या तप योग प्रत्यान ज्ञान श्रेष्ठ उत्तम स्नान चार पदार्थ कमल प्रकाश सबसे मग सगल से उदास सुंदर चतुर तत् का बेटा समदासी एक दर्शेता ए फल तिस जन के मुख पने गुरु नानक नाम वचन मन सुने हो नाम जप मन कोय सब युग में ताकीगत होए गुण गोविंद नाम तुम बाणी सिमर सास भेद बखानी सगल मतांत केवल हर नाम गोविंद तत् के मन विश्राम कोट अपराध सात संग मिटे संत कृपा के जनते चिटे जाके मस्त कर्म पुरपाए सा सरण नानक से आए जिस मन बस है सुने लाए प्रीत तिजन आदे हत विचीत जन्म मरण का दुख निवारे दुर्लभ दे तत्काल उधारे निर्मल तो भाव अमृता की बाणी एक नाम मनवाए समानी दुख रोग दिन से पै परम साद नाम निर्मलता के कर्म सबसे ऊंच ताकि शोभा बनी नानक एह गुण नाम सुखमणि दुख रोग बिन से पै परम साध नाम निर्मलता के कर्म सत्य उल्टा की शोभा बनी नानक एह गुण नाम सुखमणि वाहिगुरु जी का खालसा वाहिगुरु जी।
1: केलबो दी रंगीली धरती दे वसनीक श्रोतियो तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे। साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3374 अते फैक्स नंबर एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
1: Kelbu di rangili tarti de vasnik srotyo tusi ye program FM radio CISK 94.3 to sun rahe ho। ये प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
2: साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3374 अति फैक्स नंबर एरिया कोड 250-392-3375। साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874।

ਕੀਤੀ। ਗੁਣਾਂ ਦੇ ਨਾਲ ਨਾਲ ਕਿਉਂਕਿ ਜੇਵਰਾਂ ਦੀਆਂ ਗਹਿਣਿਆਂ ਦੀਆਂ ਕਿਸਮਾਂ ਸਨ, ਆ ਮੋਤੀਆਂ ਮੋਤੀਆਂ ਜੰਜੀਰੀਆਂ ਵੀ ਗਲਾਂ ਵਿੱਚ ਇੱਧਰ ਲੋਕ ਪਾਉਂਦੇ ਨੇ, ਇਹ ਵੀ ਜੇਵਰ ਹੈ। ਪਰ ਇਹਨਾਂ ਜੰਜੀਰੀਆਂ ਦੇ ਵਿੱਚ ਥੋੜ੍ਹੇ ਜਿਹੇ ਹੀਰੇ ਲਾਲ ਪਰੋ ਕੇ ਪਾਏ ਜਾਣ, ਉਹ ਵੀ ਇੱਕ ਜੇਵਰ ਹੈ। ਫਿਰ ਜੇਵਰ ਦਾ ਕੰਮ ਕਰਨ ਵਾਲੇ, ਲਓ ਜੀ ਇਹ ਰਾਣੀ ਹਾਰ ਹੈ, ਇਹ ਮੰਗਲ ਸੂਤਰ ਹੈ, ਇਹ ਦੌਣੀ ਟਿੱਕਾ ਹੈ, ਇਹ ਪੰਜੇਬਾਂ ਹਨ, ਵੱਖ ਵੱਖ ਨਾਮ ਰੱਖ ਦਿੰਦੇ ਹਨ। ਇਵੇਂ ਗੁਣਾਂ ਦੇ ਗਹਿਣਿਆਂ ਵਿੱਚ ਵੀ ਵੱਖਰੇ ਵੱਖਰੇ ਨਾਮ ਹਨ। ਗੁਣਾਂ ਦਾ ਹਾਰ ਆਪਣੀ ਮਹੱਤਤਾ ਰੱਖਦਾ ਹੈ, ਪਰ ਸਤਿਗੁਰੂ ਜੀ ਨੇ ਇਹ ਵੀ ਫਰਮਾਇਆ ਸੀ ਆਪਣੀ ਮਨ ਨੂੰ ਮੋਤੀ ਬਣਾ ਦੇ, ਕਿਉਂਕਿ ਸੋਨੇ ਦੇ ਹਾਰਾਂ ਨਾਲੋਂ ਮੋਤੀਆਂ ਦੇ ਹਾਰ ਕੀਮਤੀ ਹਨ। ਮਨ ਆਪਣਾ ਮੋਤੀ ਬਣਾ ਤੇ ਤੇਰੇ ਜਿਹੜੇ ਸਵਾਸ ਨੇ ਇਹ ਇਹਦੇ ਵਿੱਚ ਤਾਗਾ ਪਾ ਦੇ। ਸਵਾਸਾਂ ਦੇ ਤਾਗੇ ਵਿੱਚ ਮਨ ਦੇ ਮੋਤੀ ਪਰੋ ਪਰੋ ਕੇ ਤੇ ਫਿਰ ਆਪਣੇ ਇਸ ਸਰੀਰ ਤੇ ਸੀਮਾ ਦਾ ਜਿਹੜਾ ਗੁਣ ਧਾਰਨ ਕਰਨਾ, ਇਹਦੇ ਨਾਲ ਇਸ ਹਾਰ ਨੂੰ ਇਸ ਜੇਵਰ ਨੂੰ ਸੰਵਾਰਨਾ ਹੈ।

ਤੇ ਫਿਰ ਇਸ ਮਨ ਮੋਤੀ ਦੇ ਨਾਲ ਨਾਲ ਅਕਾਲ ਸਵੈ ਗੁਰੂ ਦੇ ਨਾਮ ਦਾ ਹੀਰਾ ਆਪਣੀ ਗੱਲ ਵਿੱਚ ਪਾ ਲੈ। ਜਦੋਂ ਵੀ ਕਦੇ ਮੰਗਿਆ ਕਰੀ ਸਾਹਿਬ ਦੇ ਪਾਸੋਂ, ਇਹਨਾਂ ਹਾਰਾਂ ਦੇ ਨਾਲ ਇੱਕ ਵੱਡਾ ਹਾਰ ਵੀ ਮੰਗ

0: हाँ ए नाम का भी उपहार है, नाम ही जेवर है, बाकी जेवर सब नाम के गहने तो छोटे। गुरु अर्जन देव जी खुद भी वर्णन कर आए ने, जन नानक अंत वार नाम गहन माज महला। ए बाकी दे जेवर तो सब उतार लेने, जिस वेले प्राणी का लोग इशनान कराते ने, अंगूठियां हथां दे कड़े जो भी कुछ शरीर से गहना कीमती चीज पाई होंगी है असी खुद उतार लें। आप ना उतारिए तो अपने आप चिखा विच ले जाता है, पर एक नाम का गहना है जिहड़ा कोई उतार नहीं, जो परलोक नू नाल जावे। पर बहुत बारी देखा देखी भी ये चीजा होंदिया जी, फलाने ने देखो अपनी पत्नी नू इस वाली वारी कंपनी दी फैक्ट्री दी दे प्रॉफिट विच्चों ऐ राणी हार लैके दिता है, तो तुसी मैनू की लैके दोगे। इउं एक ने लीता दूसरे ने, इउं एक चाल चाल चल जाती है। श्री तरन तारण साहिब जी दी उसारी हो चुकी सी, सरोवर तैयार हो चुके सन, ते गुरु अर्जन देव जी दे हुक्म मुताबिक संगतां दूरों दूरों अमावस्या के मौके से दर्शन इशनान करने वास्ते जांदियां। माता गंगा जी भी दर्शन इशनान वास्ते श्री अमृतसर शहर के परिवारां दियां बीबियां इस्त्रियां दे नाल गए। रस्ते विच जांदियां गल शुरू हो गई सोहणियां कपड़ियां दी, सोहणियां गहणियां, सोहणियां जेवरातां दी। शहर दियां कुछ रईस कुछ सेठानियां बीबियां ने माता गंगा जी दे नाल गलबात करदियां कहा, जी तुसी एडे वड्डे थोड़ी सुल्तान गुरु रामदास जी दे तुसी नूहं हो, जगत गुरु की सुपत्नी हो, असी ते भावें गरीब साधारण हाँ फिर भी देखो ना थोड़ा बहुता जेवर गहने सन, ते तुहानू कोई भी गहना नहीं मिलिया, तुहानू भी गहने पहनने चाहिए ने, तुहाडे पास भी गहने होने चाहिए ने, ये ते स्त्री का सरमाया हुंदा है, ये उहदा हक हुंदा है, दुख सुख दे वक्त ते ये गहने काम आउंदे ने, पर तुसां कोई भी गहना नहीं पहनिया। माता गंगा जी ने उन्होंने समझाने आख्या, कदे ख्याल ही नहीं आया, कदे विचार ही नहीं आया, इन्हां गहने वाल कदे ध्यान नहीं दिता, पर हुण तुसां आख्या है याद करवा दिता है, ते हुण बेनती जरूर कर अमावस्या दा दर्शन इशनान करके वापस आए, ते फिर वक्त पा के कुछ दिन टाल के श्री गुरु अर्जन देव जी ने अर्ज की थी, उन्हें जगत गुरु सरताज पति कृपा करो मेहर करो, तुसा बहुत कुछ बख्शा है, पर कुछ गहने भी बख्श दो, कुछ मेरे पास जेवर भी तो चाहिए ने, जदों किते जाना आना होवे गहनिया की जेवरां की लोड़ हुंदी है, समाज विच वरतना है। असी नाले गुरु नानक देव जी के दर करते चाहिए गृहस्थी भी से हाँ, इसलिए कुछ जेवर बख्शो कुछ गहने बख्शो। गुरु अर्जन देव जी महाराज अपनी सुपत्नी की ये बेनती प्रवान करदिया होया बहुत मुस्कराए, बहुत प्रसन्न होए, ते हजूर ने समझाया गहना तो सोधी सुल्तान गुरु रामदास जी ने तुहानू बहुत बख्शा है, पर कई बारी सुखलियां प्राप्त होने वाली चीजा की बहुत ही कीमत नहीं होती, बहुत ही कदर नहीं होती। कई बारी मातावां बच्चों तो तंग आके उन्होंने डांट दी गलों ही लैंदा तू ना ही होंगे तो चंगा सी, पर भुल जाने ने जिन्होंने औलाद मुश्किल नाल प्राप्त होंगी है उन्होंने पूछो कि औलाद की कीमत की है, पुत्रां की कदर कितनी है उन्होंने दिल दिमाग विच। ਹਜ਼ੂਰ ਨੇ ਫਰਮਾਇਆ, ਗਹਿਣੇ ਤਾਂ ਗੁਰੂ ਰਾਮਦਾਸ ਜੀ ਨੇ ਤੁਹਾਨੂੰ ਬਹੁਤ ਪੁੱਛੇ, ਭੰਡਾਰਾ ਭਰਿਆ ਗੁਰੂ ਰਾਮਦਾਸ ਜੀ, ਉਹਦੇ ਵਿੱਚੋਂ ਜਿਤਨੇ ਵੀ ਚਾਹੋ ਤੁਸੀਂ ਪਹਿਨ ਸਕਦੇ ਹੋ। ਹੁਣ ਤੱਕ ਨਹੀਂ ਪਹਿਨੇ ਤਾਂ ਤੁਹਾਡੀ ਆਪਣੀ ਕਮਜ਼ੋਰੀ ਹੋ ਸਕਦੀ ਹੈ। ਹਜ਼ੂਰ ਮੇਰੇ ਪਾਸ ਤਾਂ ਸੋਨੇ ਦਾ ਕੀ ਹੋਣਾ, ਚਾਂਦੀ ਦਾ ਵੀ, ਚਾਂਦੀ ਸੱਚੋ ਜੀ ਮੇਰੇ ਪਾਸ ਤਾਂ ਕੋਈ ਚੂਨ ਚੱਲਾ, ਤਾਂਬੇ ਪਿੱਤਲ ਲੋਹੇ ਦਾ ਵੀ ਨਹੀਂ। ਤਾਂ ਉਸ ਵਕਤ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ, ਗੰਗੇ ਗੁਰੂ ਪਰਮੇਸ਼ਵਰ ਜੀ ਨੇ ਫਰਮਾਇਆ ਕਿ ਲੱਖ ਤੱਕਿਆ ਕੇ ਮੁੰਦੜੇ, ਲੱਖ ਤੱਕਿਆ ਕੇ ਹਾਰ, ਜਿਸ ਧਨ ਪਾਈਏ ਨਾਨਕਾ ਫੇ ਧਨ ਹੋ ਗਏ। ਵਾਰ ਆਸਾ ਲੱਖਾਂ ਤੱਕਿਆਂ ਦੇ ਮੁੰਦੜੇ ਮੁੰਦੜੀਆਂ ਪਾ ਲਵੋ, ਅੰਗੂਠੀਆਂ ਹੱਥਾਂ ਨੂੰ ਪਾਉਣ ਵਾਲੀਆਂ ਮੁੰਦੜੀਆਂ ਪਹਿਨ ਲਵੋ, ਤੇ ਲੱਖਾਂ ਤੱਕਿਆਂ ਦੇ ਲੱਖਾਂ ਰੁਪਿਆਂ ਦੇ ਗਲਾਂ ਵਿੱਚ ਹਾਰ ਪਾ ਲਵੋ, ਜਿਸ ਇਹ ਹਾਰ ਸੁੰਦਰ ਗਹਿਣੇ ਜੇਵਰ ਪਾਣੀ ਨੇ, ਇੱਕ ਦਿਨ ਇਸ ਸਰੀਰ ਨੂੰ ਸਵਾ ਹੋ ਜਾਂਦੀ ਰਾਸ ਹੋ ਜਾਂਦੀ। ਰਿਗਵੇਦ ਵਿੱਚ ਇਸੇ ਲਈ ਰਿਸ਼ੀ ਨੇ ਕਿਹਾ ਸੀ ਪਸ਼ਮਨ ਸਰੀਰ ਸਰੀਰ ਸਰੀਰ ਹੱਥ ਸਾ ਥੋੜਾ ਸਰੀਰ ਸੁਸਤ ਹੋਵੇ, ਬਾਹਾਂ ਦੇ ਬਾਜੂ ਸਰੀਰ ਸੁਸਤ ਹੋਵੇ, ਮਿੱਟੀ ਵੀ ਵਿਖਾਈ ਦੇਵੇ, ਹੈ ਵੀ ਤਾਂ ਇਹ ਮਿੱਟੀ ਹੋਈ। ਭਾਵੇਂ ਯਤਨ ਕਰਕੇ ਸਟੇਟ ਦੇ ਲੋਕਾਂ ਨੇ ਪਲਾਸਟਿਕ ਨੂੰ ਕਿੱਥੇ ਪਹੁੰਚਾ ਦਿੱਤਾ ਹੈ, ਪਰ ਹੈ ਪਲਾਸਟਿਕ ਵੀ ਮਿੱਟੀ ਵਿੱਚੋਂ ਨਿਕਲਿਆ। ਇਹ ਸਾਡਾ ਸਰੀਰ ਮਿੱਟੀ ਹੈ, ਇਸ ਤੋਂ ਵੱਧ ਕੁਝ ਨਹੀਂ। ਦਸ਼ਮੇਸ਼ ਪਿਤਾ ਜੀ ਨੇ ਸਮਝਾਇਆ ਕਿ ਸਾਸ ਬਾਦ ਹੱਥ ਔਰ ਆਪ ਕੋ ਰਲਾਓ ਹੈ, ਅਕਾਲ ਗ੍ਰੰਥ। ਇਹ ਪੰਜ ਪ੍ਰਕਾਰ ਦੀ ਮਿੱਟੀ, ਇਹ ਕਿੰਨੇ ਹਾਰ ਪਹਿਨ ਲਵੋ, ਕਿਤਨੇ ਸੁੰਦਰ ਵਸਤਰ ਪਹਿਨ ਲਵੋ, ਇਹਨੇ ਆਖਿਰ ਤਾਂ ਮਿੱਟੀ ਵਿੱਚ ਰਹਿਣਾ, ਕਿਉਂਕਿ ਮਿੱਟੀ ਦੂਰ ਹੈ। ਅਰਜ਼ ਕੀਤੀ ਕਿ ਕੋਈ ਤਾਂ ਬਖਸ਼ਿਸ਼ ਕਰੋ, ਕੋਈ ਫੇਵਰ ਬਖਸ਼ੋ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਆ ਬਾਣੀ ਵਿਚਾਰ ਅੱਜ ਆਰੰਭ ਕਰ। ਇਹ ਮਾਤਾ ਗੰਗਾ ਜੀ ਨੇ ਦੇਵਰ ਬਖਸ਼ ਦੇਵਰ ਡੱਬਿਆਂ ਵਿੱਚ ਪਾਈ ਦੇ, ਜਿਹਨੇ ਡੱਬਿਆਂ ਵਿੱਚ ਪਾਉਂਦੇ ਨੇ, ਭਾਵੇਂ ਅੱਜ ਕੱਲ੍ਹ ਪਲਾਸਟਿਕ ਦੇ ਹੁੰਦੇ ਨੇ। ਜਿਹੜੀਆਂ ਪੁਰਾਣੀਆਂ ਬਜ਼ੁਰਗ ਮਾਤਾਵਾਂ ਬੈਠੀਆਂ ਨੇ, ਉਹਨਾਂ ਨੂੰ ਪਤਾ ਹੈ ਪਹਿਲਾਂ ਲੱਕੜੀ ਦਾ ਉਹ ਗੋਲ ਜਿਹਾ ਹੁੰਦਾ ਸੀ, ਤਿੰਨ ਪਾਸੇ ਉਹਨੂੰ ਉਹ ਨੱਚ ਬੋਲਟ ਲੱਗੇ ਹੁੰਦੇ, ਇੱਕ ਪਾਸੇ ਉਹ ਖੁੱਲ੍ਹਾ ਹੁੰਦਾ, ਉੱਪਰ ਉਹਦੇ ਰੰਗ ਲਗਾ ਦਿੱਤਾ ਜਾਂਦਾ, ਜਿਹੋ ਜਿਹੇ ਵਿਆਹ ਦੇ ਕੱਪੜੇ ਹੁੰਦੇ ਇਹੋ ਜਿਹਾ ਰੰਗ ਉਸ ਗੱਡੇ 'ਤੇ ਲਗਾ ਕੇ ਬੂਟਾ ਜਿਹਾ ਪਾ ਦਿੰਦੇ, ਉਹਦੇ ਵਿੱਚ ਦੇਵਰ ਪਾਉਂਦੇ। ਹੁਣ ਪਲਾਸਟਿਕ ਦੀਆਂ ਬੜੀਆਂ ਅੱਛੀਆਂ ਰੰਗ ਬਿਰੰਗੀਆਂ ਗੱਡੀਆਂ ਵਿੱਚ ਪਾ ਦਿੰਦੇ ਨੇ, ਫਿਰ ਲਾਕਰ ਕਿਲੇ ਵਿੱਚ ਰੱਖ ਦਿੰਦੇ ਨੇ, ਅਤੇ ਉਹ ਜਿੱਥੇ ਹਲੇ ਜੇਵਰ ਆਉਣੇ, ਬਹੁ ਨੇ ਸਾਰਾ ਦਿਨ ਤਾਂ ਆਪ ਪਾਉਣੇ, ਅਤੇ ਜਿੱਥੇ ਵਿੱਚ ਸ਼ਾਮ ਹੋਣੀ ਰਾਤ ਪੈਣ ਲੱਗਣੀ, ਉਸ ਗੱਡੇ ਵਿੱਚ ਪਾ ਕੇ ਕਹਿੰਦੇ ਨਾ ਭਾਬੋ ਜੀ ਤੁਸੀਂ ਸੰਭਾਲ ਲਵੋ, ਯਾਨੀ ਕਿ ਕੋਈ ਰਾਤ ਨੂੰ ਚੋਰ ਚੱਲਾ ਆਵੇ ਤਾਂ ਭਾਬੋ ਦਾ ਹੀ ਗੱਲ ਪੁੱਛੇ
1: ਹੀ ਹੁੰਦਾ ਸੀ। ਹੁਣ ਤੇ ਕਈ ਬੱਚੀਆਂ ਸੱਸਾਂ ਨੂੰ ਆਪਣੇ ਜੇਵਰ ਦੇਖਣ ਵੀ ਸ਼ਾਇਦ ਨਹੀਂ ਦਿੰਦੀਆਂ, ਕਿਉਂਕਿ ਤਿਆਰੀ ਵੀ ਹੁੰਦੀ ਹੈ ਕਿ ਕਿਸੇ ਵੇਲੇ ਕੋਈ ਗੱਲ ਕਹੀ ਸਹੀ, ਆਪਾਂ ਜਾਈਏ ਬੁਲਬੁਲ ਹੈਮਤਨ ਨੂੰ ਜਾਂ ਮੱਖੋ। ਪਰ ਰਾਤ ਪੈਣੀ ਸਹੁਣ ਦੇ ਵਕਤ ਸਾਰੇ ਜੇਵਰ ਉਤਾਰ ਕੇ ਦਾ ਸੱਸ ਨੂੰ ਦੇ ਦੇਣੀ, ਭਾਬੋ ਜੀ ਤੁਸੀਂ ਸੰਭਾਲ ਲਓ, ਅਤੇ ਭਾਬੋ ਨੂੰ ਮਮਤਾ ਵਸ ਕਿ ਅੱਜ ਮੇਰੀ ਮੈਨੂੰ ਨੇ ਇਹ ਜੇਵਰ ਦਿੱਤੇ ਨੇ, ਅਤੇ ਕੱਲ੍ਹ ਜੇਵਰਾਂ ਤੋਂ ਵੀ ਕੋਈ ਚੀਜ਼ ਸੰਭਾਲਣ ਵਾਸਤੇ ਮੈਨੂੰ ਦੇ ਦੇ। ਇਸ ਆਸ ਉਮੀਦ ਵਿੱਚ ਉਹ ਸਾਰੀਆਂ ਚੀਜ਼ਾਂ ਬਜ਼ੁਰਗ ਮਾਤਾਵਾਂ ਸੰਭਾਲ ਸਕਦੀਆਂ ਸਨ। ਹਾਂ, ਗਲੀ ਡੱਬੇ ਵਿੱਚ ਪਾਏ ਜਾਂਦੇ ਨੇ, ਉਹ ਤਾਂ ਸਮੇਂ ਨਾਲ ਬਦਲਦੇ ਰਹਿੰਦੇ। ਡੱਬਾ ਉੱਪਰੋਂ ਅਤੇ ਨੀਚੋਂ ਦੋ ਹਿੱਸੇ ਹੁੰਦਾ। ਇਹ ਪਹਿਲਾ ਸਲੋਕ, ਪਹਿਲਾਂ ਵੀ ਉਹੋ ਹੀ ਸਲੋਕ ਹੈ, ਫਰਕ ਨਹੀਂ, ਇਹ ਵਿਚਲਾ ਹਿੱਸਾ ਹੈ। ਅਖੀਰ ਤੇ ਵੀ ਇਹ ਸਲੋਕ ਫਿਰ ਆਵੇਗਾ, سارے شری گرو گرنتھ صاحب جی کی ترتیب صرف یہ ایک سلوک ہے جو ہو بہو ایک روپ وچ ملتا ہے. باقی جہے شبد دو دو باری آتے ہیں انہوں وچ کوئی نہ کوئی لاگ ماتر اکھر وچ واضح ہے کاٹا ہے. سوگر شری گرو گرنتھ صاحب جی وچ تقریباً تین واری آیا ہے جب جی صاحب رہراس کے آرمبھ وچ تے راگ آسا دے آرمبھ تین باری سودر فرق ہے. کتھا دا مضمون سی گربانی نے مرول بھی تارنا ادھر ادھر دیا نہ مارنیا. کتھا دا مطلب گربانی نے بھی تارنا. گربانی کی ہے؟ گربانی دے ارتھ کی ہن؟ گربانی دا اپدیش کی ہے؟ یہ چیز سادے وچ الوپ ہو رہی ہے اور اسی اس نو خود الوپ کر رہے ہیں. احمدآباد وڈیا مہاپرکھاں تو ورسایا ہوا پروار پائی پیار سنگھ جی کا پروار ہوں بھی نواس کرتا ہے اندر پروار اور گربانی کی ٹکسال کی ودیا کی اس پروار کی مایا کے طور پہ سب تو زیادہ سیوا ہے. انہوں نے وقت ہی زیادہ سیوا کریا کرتے سن. تو پچھے گئے اتنے ایک سمیلن سی سماگم تو نہ تین دن کا پروگرام کتنے جتھے نہ تو آسا جی دیوار کا کیرتن تو ای کتھاکار گر شبد کی کتھا کوئی بھی نہ کرے. اتنے ہوں جو گردوارا یوگیشور روڈ سنگھ سبھا کے پردھان نے سردار پریتم سنگھ جی آپ بہت سندر کیرتن کرتے ہیں اپنی کرت بھی کرتے ہیں ویوہار بھی کرتے ہیں. جی گرو پیارے سر اوتار سنگھ جی کتنا سندر پاٹھ کر رہے سن اپنی کرت بھی کرتے ہیں اپنے ویوہار بھی کرتے ہیں. رسل گرو نے بانی کی پاٹھ کی بخشش کی. یہ جیون ہے جو ستگرو نے سانو بخشیا ہے. ہمیں اسی یہ تو دور جا رہے ہیں دوڑتے جا رہے ہیں تو بنتی کر رہے سی وہ بہت خود سندر سندر کیرتن کرتے ہیں. پیار والے میں اچھا کاروبار ہے. وہ آ کے کہنے لگے ایویں کیرتن اکٹھے ہوئے ہیں ایویں کتھاکار اکٹھے ہوئے ہیں پر مینو افسوس اس گل کا ہے کہ تین دن سماگم ہو گئے نے آسا دی جی دیوار کا پورا کیرتن نہیں پایا. تین دن ہو گئے نے گر شبد کی کتھا نہیں ہوئی. اس وقت انہوں مداس کا سمجھ سی کہن لگے تھی مہاپرشاں تو پڑھے ہو تو سن ٹکسال تو ودیا پراپت کی ہے. میں تمہوں تو ارد کر ہی سکتا ہاں نا کہ تھی اج جو سری مخواق امرت ویلے آیا ہے وہ کتھا مکمل سربن کرواؤ پیا لکھو. تو سماگم کے سمیلنا دا نام تو اِسی رکھ دیں گے گرمت سماگم گرمت سمیلن پر نہ آسا جی دیوار کا کیرتن مکمل ہوتا ہے نہ گر شبد کی کتھا وچار ہوتی ہے. یہ پرمپراواں سے خود ہی تا مٹا رہی ہیں. جنہیں گرتاواں پرمپراواں قائم رہی سن ان گرتاواں ہی لوگ اسی دھارمک لوگ یہ پرمپراواں خود مٹا رہے ہیں. وہ تو آدھا بھی حصہ ہے کیونکہ تسی جرت نہیں کرتے روک دے نہیں ودوانوں من مرضی کرن تو سمجھاندے نہیں ودوانوں کہ تسی کی کر رہے ہو. آسا کی دیوار کا کیرتن کرو گر شبد کی کتھا کرو. اور سننے تو اج کل بڑے سادھن نے ویڈیو دیکھی جاؤ ٹیلی ویژن تو بڑے اچھے اچھے پروگرام آتے ہیں دیکھی جاؤ وہ گلان باتیں اصل سننی نے پھر کتھا تو نہ ہوئی نہ کیرتن ہوا پہلا کھو بنکاک سنگھ سبھا اگے بھی کئی چنگیا پرمپراواں سن. اتنے ایک بڑا مشہور جتھا گیا شاید جس نے تھی سب سے زیادہ پیسے دیتے ہیں یا نہ کھو کسی بڑے امیر پروار نے بلایا. وہ ٹائم منگن وہ کہنے لگے سی نگم رکھیا ہے جو جتھا کتھا
0: Thank you.

0: ਉਪਦੇਸ਼ ਹੋਵੇ ਉਸ ਬਾਵਨ ਅੱਖਰੀ ਬਾਣੀ ਦਾ ਉਚਾਰਨ ਕਰਦੇ ਹਨ। ਸਲੋਕ ਸਲੋਕ ਇੱਕ ਛੰਦ ਦਾ ਨਾਂ ਔਰ ਇਹ ਬਾਣੀ ਸਲੋਕ ਤੋਂ ਆਰੰਭ ਕਰਦੇ ਹਨ ਜੀ।
1: ਗੁਰਦੇਵ ਮਾਤਾ ਗੁਰਦੇਵ ਪਿਤਾ
0: ਡੂੰਘੇ ਗੁਰਦੇਵ ਮਾਤਾ ਗੁਰਦੇਵ ਗੁਰੂ ਰਾਮਦਾਸ ਜੀ ਮਹਾਰਾਜ ਜੀ ਆ ਸਾਡੇ ਮਾਤਾ ਸਨ। ਗੁਰਦੇਵ ਪਿਤਾ ਗੁਰਦੇਵ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੀ ਆ ਸਾਡੇ ਪਿਤਾ ਹਨ। ਉਹ ਹੀ ਮਾਤਾ ਹਨ ਉਹ ਹੀ ਪਿਤਾ ਨੇ। ਆਪ ਸ਼ੰਕਰਾਚਾਰੀਆ ਨੇ ਵੀ ਇਹੋ ਖਿਆਲ ਦਿੱਤਾ ਸੀ ਤੈ ਮੇਰੇ ਮਾਤਾ ਤੇ ਪਿਤਾ ਤੈ ਮੇਰੇ ਤੂੰ ਹੀ ਮੇਰਾ ਪਿਤਾ ਹੈ। ਹੇ ਵਾਹਿਗੁਰੂ ਹੇ ਬ੍ਰਹਮ ਤੂੰ ਹੀ ਮੇਰੀ ਮਾਤਾ ਹੈ। ਮਾਤਾ ਤੇ ਪਿਤਾ ਰੂਪ ਉਹ ਆਪ ਹੀ ਹੈ। ਇਹ ਤੇ ਸਿਰਫ ਭੇਦ ਹਨ ਕਿਤੇ ਉਹ ਕਿਸੇ ਨੂੰ ਮਾਂ ਬਣਾ ਕੇ ਮਹਾਨਤਾ ਦੇ ਦਿੰਦਾ ਹੈ ਸਰੀਰ ਉਹ ਹੁੰਦਾ ਹੈ ਪਰ ਸਾਰੀ ਉਮਰ ਕਈ ਇਸਤਰੀਆਂ ਮਾਂ ਸਦਮਾਨ ਅਤੇ ਮਾਂ ਬਣਨ ਲਈ ਸਹਿਕਦੀਆਂ ਦੁਨੀਆਂ ਤੋਂ ਚਲੀਆਂ ਜਾਂਦੀਆਂ ਪਰ ਇਹ ਉਹਦੇ ਆਪਣੇ ਹੱਥ ਵਿੱਚ ਹੈ। ਜਿਸ ਨੂੰ ਉਹ ਚਾਹੇ ਦੇ ਦੇਵੇ ਜਿਸ ਨੂੰ ਉਹ ਨਾ ਚਾਹੇ ਨਾ ਦੇਵੇ ਜ਼ੋਰ ਤਾਂ ਹੈ ਨਹੀਂ ਕੋਈ। ਬੜੇ ਖਿਲੌਣੇ ਲੋਕ ਬਾਜ਼ਾਰ ਵਿੱਚੋਂ ਖਰੀਦ ਸਕਦੇ ਨੇ ਚਾਈਨੀਜ਼ ਜਾਪਾਨੀਆਂ ਦੇ ਅਮੈਰੀਕਾ ਦੇ ਆਦਿ ਇਹਨਾਂ ਮੁਲਕਾਂ ਦੇ ਪਰ ਇਹ ਪੁੱਤਰ ਬੱਚੇ ਅਤੇ ਬੱਚੀਆਂ ਦੇ ਖਿਲੌਣੇ ਤਾਂ ਨਹੀਂ ਮਿਲਦੇ। ਸਵਾਲ ਹੀ ਨਹੀਂ ਕਿ ਮਿਲ ਜਾਣ ਫਿਰ ਉਹ ਇੱਕ ਖਿਲੌਣਾ ਤੋਂ ਸੈਂਕੜੇ ਖਿਲੌਣਿਆਂ ਦੀ ਕੋਈ ਰੌਣਕ ਹੀ ਨਹੀਂ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਗੁਰਦੇਵ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੀ ਆ ਸਾਡੇ ਪਿਤਾ ਹਨ। ਗੁਰਦੇਵ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੀ ਸਾਡੇ ਮਾਤਾ ਜੀ ਹਨ। ਗੁਰਦੇਵ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੀ ਆ ਸਾਡੇ ਪਿਤਾ ਜੀ ਹਨ।
1: ਗੁਰਦੇਵ ਸਵਾਮੀ ਪਰਮੇਸ਼ਰਾ
0: ਨਾਲ ਦਰਸਾਉਂਦੇ ਨੇ ਗੁਰਦੇਵ ਸਵਾਮੀ ਗੁਰਦੇਵ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੀ ਮਾਲਕ ਹਨ ਸਵਾਮੀ ਹਨ ਪਰਮੇਸ਼ਰਾ ਪਰਮੇਸ਼ਰ ਹੈ। ਤੁਸੀਂ ਅੰਦਾਜ਼ਾ ਲਾਓ ਕਿੰਨੀ ਗਹਿਰਾਈ ਨਾਲ ਉਹ ਸ਼ਬਦ ਵਰਣਨ ਕਰ ਰਹੇ ਨੇ ਕਿ ਗੁਰੂ ਰਾਮਦਾਸ ਹੀ ਪਰਮੇਸ਼ਰ ਹੈ ਗੁਰੂ ਰਾਮਦਾਸ ਹੀ ਮਾਲਕ ਹੈ ਗੁਰਦੇਵ ਸਵਾਮੀ ਗੁਰਦੇਵ ਗੁਰੂ ਰਾਮਦਾਸ ਜੀ ਮਹਾਰਾਜ ਸਵਾਮੀ ਮਾਲਕ ਹਨ ਪਰਮੇਸ਼ਰਾ ਪਰਮੇਸ਼ਰ ਹਨ। ਉਹ ਪਰਮੇਸ਼ਰ ਰੂਪ ਨੇ ਪਰਮੇਸ਼ਵਰ ਤੋਂ ਘੱਟ ਨਹੀਂ ਪਰਮੇਸ਼ਰ ਹੀ ਗੁਰੂ ਰਾਮਦਾਸ ਹੈ। ਹੋਰ ਥਾਂ ਤੇ ਹੀ ਫਰਮਾਇਆ ਹਰ ਜੀਓ ਨਾਮ ਪਰਿਓ ਰਾਮਦਾਸ ਸੋਰਠ ਮਹੱਲਾ ਹਨ।
1: ਗੁਰਦੇਵ ਸਖਾਇ ਗਿਆਨ ਭੰਜਨ
0: ਤੇ ਮੈਂ ਦੁਨੀਆਂ ਵਿੱਚ ਹੋਰ ਕਿਸੇ ਨੂੰ ਆਪਣਾ ਕੀ ਬਣਾਉਣਾ ਹੈ ਮੇਰੀ ਬਰਬਾਦੀਆਂ ਕੇ ਅਫਸਾਨੇ ਮੇਰੇ ਯਾਰੋਂ ਕੇ ਨਾਮ ਲੇਤੇ ਹੈ। ਪਿਆਲਾ ਉਹ ਦੋਸਤ ਜਿਹੜੇ ਧੋਖਾ ਕਰਨ ਤੁਸੀਂ ਉਸੇ ਸ਼ਹਿਰ ਵਿੱਚ ਦੇਖਿਆ ਹੋਵੇਗਾ ਦੋ ਦੋਸਤ ਗੂੜੇ ਦੋਸਤ ਹੁੰਦੇ ਨੇ। ਚਲੋ ਬਈ ਆਪਾਂ ਕੰਮ ਇਕੱਠਾ ਕਰ ਲਈਏ ਫੈਕਟਰੀ ਇਕੱਠੀ ਲਗਾ ਲਈਏ ਤੂੰ ਕੱਟੀ ਜਾਣੀ ਮੈਂ ਸੀ ਜਾਵਾਂਗਾ ਮਗਰ ਕਿਵੇਂ ਦੋਸਤ ਦੋਸਤ ਨਾਲ ਧੋਖਾ ਕਰਦਾ ਹੈ ਕਿਵੇਂ ਮਿੱਤਰ ਮਿੱਤਰ ਨਾਲ ਮਿੱਤਰ ਮਾਰ ਕਰਦਾ ਹੈ। ਕਿਹਦੇ ਤੇ ਭਰੋਸਾ ਕਰੀਏ ਕਿਹਦੇ ਤੇ ਵਿਸ਼ਵਾਸ ਕਰੀਏ। ਇਸ ਵਾਸਤੇ ਕਹਿੰਦੇ ਨੇ ਗੁਰਦੇਵ ਸਖਾ ਗੁਰਦੇਵ ਗੁਰੂ ਰਾਮਦਾਸ ਜੀ ਹੀ ਮੇਰੇ ਸਖਾ ਮਿੱਤਰ ਹਨ ਸਹਾਇਕ ਮਿੱਤਰ ਹਰ ਥਾਂ ਤੇ ਸਹਾਇਤਾ ਕਰਨ ਵਾਲੇ ਮਿੱਤਰ ਹਨ। ਜੇ ਅਰਜਨ ਕਿਤੇ ਭਗਵਾਨ ਕ੍ਰਿਸ਼ਨ ਜੀ ਨਾਲ ਮਿੱਤਰਤਾ ਨਾ ਕਾਇਮ ਕਰਦਾ ਦੁਰਯੋਧਨ ਨੂੰ ਕਿਤੇ ਰਾਜ ਦੇ ਦੇਣੀ ਸੀ ਸਵਾਲ ਹੀ ਨਹੀਂ ਸੀ ਤੇ ਕਿਤੇ ਕੁਰਕਸ਼ੇਤਰ ਵਿੱਚ ਜਿੱਤ ਪ੍ਰਾਪਤ ਹੋਣੀ ਸੀ ਅਰਜਨ ਨੂੰ ਸਵਾਲ ਹੀ ਨਹੀਂ ਸੀ ਕਿਉਂਕਿ ਭਗਵਾਨ ਨੇ ਮਿੱਤਰ ਬਣ ਕੇ ਕਹਿਣ ਲੱਗੇ ਦੇਸ਼ ਤੋਂ ਮਿੱਤਰ ਏ ਮੈਂ ਤੇਰਾ ਰਥ ਚਲਾ ਸਕਦਾ ਪੂਰੀ ਕੁਟਲ ਨੀਤੀ ਦਾ ਵਰਤਾਓ ਕਰਕੇ ਆਪਣੇ ਮਿੱਤਰ ਨੂੰ ਜਿੱਤ ਦਿਵਾ ਦੇ। ਮਿੱਤਰ ਉਹ ਹੀ ਜਿਹੜਾ ਮਿੱਤਰਤਾ ਨੂੰ ਪਾਲੇ ਮਿੱਤਰਤਾ ਵੀ ਦੁਨੀਆਂ ਵਿੱਚ ਬੜਾ ਵੱਡਾ ਰਿਸ਼ਤਾ ਹੈ ਸੰਬੰਧ ਹੈ ਪਰ ਜੇ ਕੋਈ ਇਸ ਰਿਸ਼ਤੇ ਨੂੰ ਪਾਲਣ ਦੀ ਕੋਸ਼ਿਸ਼ ਕਰੇ ਹਰ ਦੁਨੀਆਂ ਵਿੱਚ ਤਾਂ ਬਹੁਤੀ ਵਾਰੀ ਧੋਖਾ ਹੀ ਰਹਿੰਦਾ ਹੈ। ਤੇਰੀ ਦੁਸ਼ਮਣੀ ਸੇ ਬੜ ਕਰ ਤੇਰੀ ਦੋਸਤੀ ਨੇ ਮਾਰਾ ਜਿਗਰ ਮੁਰਾਦਾ ਬਾਜੀ ਦੋਸਤੀ ਜ਼ਿਆਦਾ ਨੁਕਸਾਨ ਕਰਦੀ ਹੈ ਦੁਸ਼ਮਣਾਂ ਦੇ ਨਾਲੋਂ ਦੋਸਤ ਜ਼ਿਆਦਾ ਨੁਕਸਾਨ ਕਰ ਜਾਂਦੇ ਨੇ। ਇਸ ਲਈ ਅੱਜ ਦੀ ਦੁਨੀਆਂ ਵਿੱਚ ਦੋਸਤਾਂ ਤੋਂ ਬਚ

ਭਾਈ ਗੁਰਦਾਸ ਕਬੀਰ ਜੀ ਬਸ ਇਹੋ ਹੀ ਕੁਛ ਚਾਹੁੰਦੇ ਸਨ, ਇਵੇਂ ਹੀ ਨਾਮ ਦੇਈ ਜਾਏ। ਰਾਮ ਰਾਮ ਕਹਿੰਦੇ ਆ ਦੌੜ ਗਏ ਦੌੜ ਗਏ ਅੱਜ ਗਏ ਇਹ ਲੋਕਾਂ ਨੂੰ ਕਹੇ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ।

0: ਸੰਤ ਮਹੱਲਾ ਨਾਮ ਮੈਂ ਨਾਮ ਤਨ ਪਾਇਆ ਮਾਂ ਮੈਨੂੰ ਹੋਰ ਤਨ ਦੀ ਲੋੜ ਨਹੀਂ ਰਹੀ ਮੈਂ ਵਾਹਿਗੁਰੂ ਦਾ ਨਾਮ ਤਨ ਪ੍ਰਾਪਤ ਪਾਇਆ ਹੈ ਮੈਨੂੰ ਨਾਮ ਤਨ ਮਿਲ ਗਿਆ ਹੈ ਕਹਿਣ ਲੱਗੇ ਅਸਾਂ ਸਾਨੂੰ ਜੀ ਚੋਂ ਨਾਮ ਲੈ ਨਾਮ ਦੀ ਕਮਾਈ ਹੋ ਗਈ ਆਖਿਰ ਇਹ ਗੱਲ ਸਾਨੂੰ ਜੀ ਤੱਕ ਵੀ ਪਹੁੰਚੀ ਉਹਨਾਂ ਨੇ ਬੁਲਾ ਲਿੱਤਾ ਕਿਉਂਕਿ ਪਹੁੰਚ ਸੀ ਕਿਤਨੇ ਰਾਜੇ ਉਹਨਾਂ ਤੋਂ ਵਰੋਸ ਆਏ ਸਨ ਜਗਰਾਉਣ ਗੁਜਰਾਤ ਦਾ ਰਾਜਾ ਸੀਪਾ ਵੀ ਉਹਨਾਂ ਤੋਂ ਵਰਸ ਆਇਆ ਕਾਸ਼ੀ ਰਾਜ ਵਰਗੇ ਕਿਤਨੇ ਰਾਜੇ ਉਹਨਾਂ ਦੇ ਖਾਦਮ ਉਹਨਾਂ ਦੇ ਗੁਲਾਮ ਸਨ ਪਿਆਲਾ ਕਿਉਂਕਿ ਜਦੋਂ ਰਿਆਸਤਾਂ ਦਾ ਰਾਜ ਪ੍ਰਬੰਧ ਸੀ ਪੰਜਾਬ ਦੀਆਂ ਸਾਰੀਆਂ ਸਿੱਖ ਰਿਆਸਤਾਂ ਤਕਰੀਬਨ ਪਿੰਡਰਾਂ ਦੀ ਗੱਦੀ ਨੂੰ ਸਿਰ ਚੁਕਾਉਂਦੀਆਂ ਸਨ ਸਰਕਾਰ ਕਰਦੀਆਂ ਸਨ ਅਗਲ ਕਰਦੀਆਂ ਸਨ ਕਿਉਂਕਿ ਗੁਰਮਤਿ ਵਿਦਿਆ ਦਾ ਕੇਂਦਰ ਹੈ ਬੇਨਤੀ ਕਰ ਰਹੇ ਸਾਂ ਬੁਲਾ ਲਿੱਤਾ ਜਾਓ ਕਬੀਰ ਨੂੰ ਬੁਲਾ ਲਿਆ ਉਹਨੂੰ ਅਸਾਂ ਕਦੋਂ ਨਾਮ ਪੁੱਛਿਆ ਕਬੀਰ ਜੀ ਕਹਿਣ ਲੱਗੇ ਤਾਂ ਇਹ ਵੀ ਮੇਰੇ ਲਈ ਖੁਸ਼ੀ ਦੀ ਗੱਲ ਹੈ ਪਹਿਲਾਂ ਤਾਂ ਤੁਸੀਂ ਮੈਨੂੰ ਆਪਣਾ ਮੰਨਦੇ ਹੀ ਨਹੀਂ ਸੀ ਹੁਣ ਸ਼ੁਕਰ ਹੈ ਮੰਨ ਕੇ ਲਿਆ ਨਾ ਵੀ ਨਾਮ ਤੁਹਾਡੇ ਤੋਂ ਲਿਆ ਜਿਹਨੂੰ ਬੁਲਾਈ ਉਹ ਆਪਣਾ ਹੋ ਗਿਆ ਜਦੋਂ ਆਏ ਬੜੇ ਜਗ ਦੇਖੋ ਉਹ ਕਹਿਣ ਲੱਗੇ ਦੇਖਿਆ ਜਸੂਸ ਹੈ ਉੱਪਰੋਂ ਉੱਪਰੋਂ ਹੱਸਦਾ ਹੈ ਬਣਾਉਂਦੀ ਹੱਸ ਰਿਹਾ ਕਨਈਏ ਤੋਂ ਜਦੋਂ ਹਜ਼ੂਰ ਨੇ ਮੁਸਕਰਾਉਣ ਦਾ ਕਾਰਨ ਪੁੱਛਿਆ ਵੀ ਤੈਨੂੰ ਕੋਟ ਵੀ ਛੱਡਿਆ ਦਰਬਾਰ ਵੀ ਛੱਡਿਆ
1: ਮੁਸਕਰਾਉਂਦਾ ਕਿਉਂ ਉਹਨੇ ਕਿਹਾ ਜੀ ਇਸੇ ਲਈ ਤਾਂ ਇੰਨੀ ਦੇਰ ਦੇ ਖਲੋਤੇ ਤਾਂ ਲੱਖ ਸਾਲ ਆਏ ਦੀਵਾਰ ਖਲੋਤੇ ਹੈ ਤੇਰਾ ਕਿਆ ਲੇਤੇ ਹੈ ਜਬ ਗੁਜ਼ਰਤੇ ਹੋ ਦੀਦਾਰ ਕਰ ਲੇਤੇ ਹੈ ਤੁਹਾਰਾ ਕਿਆ ਲੇਤੇ ਹੈ ਲੱਖ ਜੇ ਸਾਹਮਣੇ ਹੋ ਕੇ ਨਾ ਦੀਦਾਰ ਦਿਓ ਕੋਈ ਗੱਲ ਨਹੀਂ ਅਸੀਂ ਇੱਥੇ ਖਲੋਤੇ ਪਏ ਹਾਂ ਜੋ ਬੁੱਲੇ ਸ਼ਾਹ ਨੇ ਕਿਹਾ ਸੀ ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ ਆਉਂਦਾ ਜਾਂਦਾ ਤੱਕਦਾ ਰਹੀ ਇਸੇ ਲਈ ਤਾਂ ਇੰਨੀ ਸਾਧਨਾ ਕੀਤੀ ਘੱਟੋ ਘੱਟ ਅੱਜ ਦਰਬਾਰ ਵਿੱਚ ਗੁਨਾਹਗਾਰ ਸਮਝ ਕੇ ਬੁਲਾਇਆ ਨਹੀਂ ਤੇ ਜਿਸ ਵੇਲੇ ਕੋਈ ਜੱਜ ਕੋਈ ਰਾਜਾ ਨਿਆਂ ਕਰਨ ਲੱਗਦਾ ਹੈ ਜਿਸ ਦਾ ਵੀ ਉਹ ਨਿਆਂ ਕਰਦਾ ਘੱਟੋ ਘੱਟ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਦਾ ਤੇ ਹੈ ਵੀ ਇਹ ਕੀ ਹੋ ਗਿਆ ਹੈ ਅੱਜ ਤੇਰੀ ਮੇਰੇ ਤੇ ਸੰਪੂਰਨ ਨਜ਼ਰ ਹੋ ਜਾਵੇਗੀ ਇਸ ਲਈ ਮੈਂ ਖੁਸ਼ੀ ਨਾਲ ਗੁਨਾਹਗਾਰ ਹੋ ਕੇ ਤੇਰੇ ਹੱਥ
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪਣਾ ਘਰ ਉਜਾੜਨਾ ਸੌਖਾ ਨਹੀਂ। ਸਾਰਾ ਟੱਬਰ ਇਕੱਠਾ ਹੋਵੇ ਨਾ, ਇੱਕ ਜੀ ਵੀ ਘਰ ਦਾ ਚੱਲਿਆ ਜਾਵੇ ਨਾ, ਇਹ ਲੱਗਦਾ ਵੀ ਉੱਜੜ ਗਿਆ ਘਰ। ਸੱਚੀ ਗੱਲ ਹੈ, ਉਹ ਉੱਜੜ ਜਾਂਦਾ ਇੱਕ ਜੀ ਵੀ ਚੱਲਿਆ। ਬਹੁਤ ਕਹਿਣਾ ਸੌਖਾ ਹੈ, ਆ ਸਾਨੂੰ ਸੁਣਨਾ ਸੁਣਾਉਣਾ ਬਹੁਤ ਸੌਖਾ ਹੈ। ਜਿਹਨਾਂ ਦਾ ਉੱਜੜ ਜਾਂਦਾ ਨਾ ਉਹਨਾਂ ਨੂੰ ਕੁਛ ਨਹੀਂ, ਜਿਨ੍ਹਾਂ ਦੇ ਇੱਕ ਸਾਲ ਦੇ ਵਿੱਚ ਹੀ ਦੋ ਜੀ ਇਕੱਠੇ ਚਲੇ ਜਾਣ ਘਰ ਦੇ, ਉੱਜੜਨਾ ਜਦ ਕੇ ਅਗਲਾ ਕਹਿੰਦਾ ਉੱਜੜ ਗਿਆ ਘਰ ਦਾ। ਇਹ ਕਹਿਣਾ ਬਹੁਤ ਸੌਖਾ ਵੀ ਉੱਜੜ ਗਿਆ ਜੀ, ਘਰ ਛੱਡਣਾ ਪੈ ਗਿਆ, ਔਖਾ ਹੈ ਕਹਿਣਾ ਬਹੁਤ ਸੌਖਾ। ਜਿਨ੍ਹਾਂ ਤੇ ਬੀਤਦੀ ਹੈ ਉਹਨਾਂ ਨੂੰ ਪੁੱਛ ਕੇ ਵੇਖੋ, ਜਦੋਂ ਹੁੰਦਾ ਹੈ ਨਾ ਇੱਦਾਂ ਦਾ ਕੁਛ, ਫਿਰ ਪਤਾ ਲੱਗ। ਹਾਂਜੀ ਅੱਗੇ ਸੁਣੋ ਪਤਾ ਲੱਗ।

0: ਜੋਗਾ ਸਿੰਘ ਭਾਗੋ ਵਾਲੀ ਦੀ ਕਵਿਤਾ ਮੈਂ ਪਹਿਲਾਂ ਗਾਈ ਸੀ, ਮਾਂ ਗੁਜਰੀ ਕਰਮਾ ਵਾਲੀ ਹੈ ਜਿਹਨੇ ਮਰਦ ਸੂਰਮਾ ਜਣਿਆ ਹੈ, ਨੇਕੀ ਦੀ ਖਾਤਰ ਲੜਦਾ ਰਿਹਾ ਮਾੜੇ ਦਾ ਹਾਮੀ ਬਣਿਆ। ਲੋ ਇੱਕ ਕਵਿਤਾ ਆਪਾਂ ਹੁਣ ਰਲ ਕੇ ਗਾਉਂਦੇ ਹਾਂ ਸਾਰੇ।
1: ਮੇਰਾ ਦਿਲ ਕਰਦਾ ਇਤਿਹਾਸ ਦੱਸਾ,
0: ਮੇਰਾ ਦਿਲ ਕਰਦਾ ਇਤਿਹਾਸ ਦੱਸਾ ਉਸ ਭਾਗਾਂ ਭਰੀ ਵਿਸਾਖੀ ਦਾ,

ਨੂੰ ਅਕਲਾਂ ਦੇ ਜਿੰਦਰੇ ਖੋਲਣ ਲਈ ਮਰ ਮਰ ਕੇ ਜਿਉਂਦੀ ਜ਼ਿੰਦਗੀ ਨੂੰ ਰੰਗ ਲਵਾਈ ਸਿੱਧਾ।

0: அங்கு பங்கு வரியா அங்கு வரையானே பஞ்சரை காற்றாந்தி எப்ப துணியா நவி அபாத் ஹோய் பரமாதே பண் கே பிஞ்சரேனூ ரூ அச்சி தலி அஜாத் ஹோய்
1: பரமாதே பண் கே பிஞ்சரேனூ ਰੂ ਅਰਸ਼ੀ ਚੜੀ ਆਜ਼ਾਦ ਹੋ
0: ਨਹੀਂ ਕਸਰ ਛੱਡੀ ਕੋਈ ਪਰਖਾਂ ਦੀ ਰੱਖ ਸੀਸ ਤੇਰਾ ਤੂੰ ਤੋਲੇ ਨੇ ਨੈਣਾ ਵਿੱਚ ਅੰਮ੍ਰਿਤ ਭਰ ਕੇ ਦੇ ਬੰਦ ਗਿਆਨ ਦੇ ਚਸ਼ਮੇ ਖੋਲੇ ਨੇ ਰੱਖ ਨੀ ਧਰਮ ਦੀ ਦਇਆ ਉੱਤੇ
1: ਪੰਜ ਪਿਆਰੇ ਰੱਖ ਨੀ ਧਰਮ ਦੀ ਦਇਆ ਉੱਤੇ ਹਿੰਮਤ ਨਾਲ ਜਿਗਰਾ ਭਰ ਦਿੱਤਾ
0: ਰੱਖ ਨੀ ਧਰਮ ਦੀ ਦਇਆ ਉੱਤੇ ਹਿੰਮਤ ਨਾਲ ਜਿਗਰਾ ਭਰ ਦਿੱਤਾ ਵਿੱਚ ਜੋਤ ਜਗਾ ਕੇ ਸ਼ਬਦਾਂ ਦੀ ਅਕਲਾਂ ਨੂੰ ਰੋਸ਼ਨ ਕਰ ਦਿੱਤਾ ਪਰਣ ਦੀਆਂ ਛੱਡ ਕੇ ਰੀਤਾਂ ਨੂੰ
1: ਬਾਹਮਣਾਂ ਵਾਲੇ ਸਾਰੇ ਕੰਮ ਛਡਾ ਦਿੱਤੇ ਗੁਰੂ ਗੋਬਿੰਦ ਸਿੰਘ ਨੇ ਜਿੱਦਣ ਖਾਲਸਾ ਸਜਾਇਆ ਆਪਾਂ ਛੱਡ ਦਿੱਤੇ ਆ ਜੀ ਸਾਰੇ ਉਹੀ ਜੋਤਾਂ ਜਗਾਉਣੀਆਂ ਉਹੀ ਫੋਟੋਆਂ ਪੂਜਣੀਆਂ ਉਹੀ ਕਾਪੀ ਕਰੀ ਜਾਂਦੇ ਆ ਸਾਰਾ ਕੁਝ ਗੁਰੂ ਸਾਹਿਬ ਨੇ ਸਾਰਾ ਕੁਝ ਛਡਾਇਆ
0: ਬੇਪਰਣ ਦੀਆਂ ਰੀਤਾਂ ਛੱਡ ਕੇ ਬੇਪਰਣ ਦੀਆਂ ਛੱਡ ਕੇ ਰੀਤਾਂ ਨੂੰ ਲੜ ਇੱਕ

उस भागो बड़ी बैठा सिर तली जा।

ਮੰਮੀ ਦੁੱਧ ਪਿਆ ਬਣਾ ਆਇਆ ਲੰਘਦਾ ਲੰਘਦਾ ਆਇਆ ਮਾਰਾਂ ਚ ਪਤਾ ਨੀ ਕਿੰਨੇ ਦੁੱਖਾਂ ਦੇ ਵਿੱਚੋਂ ਮੋਤੀ ਰਾਮ ਵਰਗੇ ਦੁੱਧ ਪਿਆ ਗਿਆ ਅਣਖ ਜਾ ਗਿਆ।

ਗੱਲ ਗੱਲ ਤੇ ਨੇ ਧਮਕਾਉਣ ਵਾਲੇ, ਮਾਵਾਂ ਤੇ ਪੁੱਤ ਮਰਵਾਉਣ ਵਾਲੇ, ਕਿਉਂਕਿ ਗੱਲਾਂ ਚ ਜਵਾਤੀ ਕਰ ਦਿੰਦੇ ਆ, ਆਪ ਪਿੱਛੇ ਪਿੱਛੇ ਹਟ ਜਾਂਦੇ ਆ। ਕੁਰਬਾਨੀ ਕਰੋ, ਐਂ ਕਰੋ, ਐਂ ਕਰੋ ਕਹਿ ਕੇ ਲੋਕਾਂ ਦੇ ਪੁੱਤ ਮਰਵਾਉਂਦੇ ਆ, ਆਪਣੇ ਬਚਾ ਲੈਂਦੇ ਆ, ਆਪ ਬਚ ਜਾਂਦੇ ਆ, ਆਪ ਨਿਕਲ ਜਾਂਦੇ ਆ, ਨੁਕਸਾਨ ਲੋਕਾਂ ਦਾ ਕਰਾਉਂਦੇ ਆ, ਕਿਉਂਕਿ ਇਹਨਾਂ ਦੇ ਅੰਦਰ ਪਿਆਰ ਨਹੀਂ ਹੁੰਦਾ ਧਰਮ ਦਾ। ਧਰਮ ਨੂੰ ਤੇ ਵਰਤਦੇ ਆ, ਧਰਮ ਨੂੰ ਤੇ ਜੂਝ ਕਰਦੇ ਆ। ਇਹ ਠੇਕੇਦਾਰ ਹੈ ਧਰਮ ਦੇ, ਦੇਖੋ ਸੁਣੋ ਦੁਆਰਾ।

ਲੱਗ ਜਾਏ ਲਗਨ ਚੱਲ ਚੱਲੀਏ ਖੇਤੀ ਦਰਸ਼ਨ ਕਰਾ ਫਿਰ ਨੰਗੇ ਪੈਰੀ ਗਏ ਬੀਬੀ ਅਮਰੋ ਪਾਲਕੀ ਚਾਰ ਜਣੇ ਚੁੱਕ ਕੇ ਲਗਾਏ ਤੇ ਬਾਬਾ ਅਮਰਦਾਸ ਜੀ ਗਏ ਪੈਦਲ ਖਡੂਰ ਸਾਹਿਬ ਪਿਆਰ ਹੋਵੇ ਏਦਾਂ ਦਾ ਹੋਵੇ ਨੰਗੇ ਪੈਰੀ ਪਹੁੰਚੇ ਖਡੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਦਾ ਦਰਬਾਰ ਸਜਿਆ ਬਾਹਰ ਖਲੋ ਗਏ ਬੀਬੀ ਅਮਰੋ ਗਈ ਅੰਦਰ ਗੁਰੂ ਅੰਗਦ ਦੇਵ ਕਹਿੰਦੇ ਲਿਆ ਉਹਨਾਂ ਨੂੰ ਜਿਨ੍ਹਾਂ ਨੂੰ ਲੈ ਕੇ ਆਈ ਹੈ ਜਾਣਦੇ ਨੇ ਦਿਲਾਂ ਦੀ ਏਦਾਂ ਲੱਗਦਾ ਜਿਵੇਂ ਉਡੀਕਦੇ ਸਨ ਪਏ ਹੁਣ ਵੇਖੋ ਜਰਾ ਪਿਆਰਿਓ ਇੱਥੇ ਸੁਣਿਓ ਬਾਬਾ ਅਮਰਦਾਸ ਜੀ ਦਾ ਸਤਿਕਾਰ ਕਰਨ ਲਈ ਗੁਰੂ ਅੰਗਦ ਦੇਵ ਮਹਾਰਾਜ ਉੱਠ ਕੇ ਖਲੋ ਗਏ ਕਿਉਂ ਬਾਬਾ ਅਮਰਦਾਸ ਜੀ ਮੁੰਡੇ ਵਾਲੇ ਨੇ ਤੇ ਗੁਰੂ ਅੰਗਦ ਦੇਵ ਮਹਾਰਾਜ ਧੀ ਵਾਲੇ ਨੇ ਤੇ ਫਰਜ਼ ਵੀ ਨਿਭਾਉਂਦੇ ਰਹੇ ਨੇ ਗੁਰੂ ਵੀ ਨੇ ਫਰਜ਼ ਵੀ ਨਿਭਾਏ ਨੇ ਆਪਣੇ ਬੱਚਿਆਂ ਪ੍ਰਤੀ ਪਰਿਵਾਰਾਂ ਵਾਲੇ ਫਰਜ਼ ਵੀ ਧੀ ਵਾਲੇ ਆ ਉਹ ਮੁੰਡੇ ਵਾਲੇ ਨੇ ਉੱਠ ਕੇ ਖਲੋ ਗਏ ਬਾਬਾ ਗੁਰੂ ਅੰਗਦ ਦੇਵ ਮਹਾਰਾਜ ਲਿਆਓ ਇੱਕ ਖੇਸ ਇੱਕ ਪੰਜ ਰੁਪਈਏ ਚਾਂਦੀ ਦੇ ਧਰ ਦਿੱਤੇ ਉੱਤੇ ਪੰਜ ਰੁਪਈਏ ਚਾਂਦੀ ਦੇ ਜਿਵੇਂ ਮਿਲਣੀ ਨੀ ਕਰਦੇ ਵੀ ਕੁੜਮ ਕੁੜਮ ਨੂੰ ਮਿਲਣ ਲੱਗੇ ਨੇ ਉੱਠ ਕੇ ਖਲੋਤੇ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਉੱਥੋਂ ਨਾ ਬਹਿ ਜਾਓ ਮੈਂ ਕੁੜਮ ਨੀ ਬਣ ਕੇ ਆਇਆ ਮੈਂ ਸੇਵਕ ਬਣ ਕੇ ਆਇਆ ਮੈਨੂੰ ਮੱਥਾ ਟੇਕਣ ਦਿਓ ਮੈਂ ਗਲਵੱਕੜੀ ਨੀ ਪਾਣੀ ਕੁੜਮ ਤੇ ਗਲਵੱਕੜੀਆਂ ਪਾਉਂਦੇ ਨੇ ਪਰ ਮੈਂ ਮੱਥਾ ਟੇਕਣਾ ਤੁਸੀਂ ਸਿਰ ਤੇ ਹੱਥ ਰੱਖੋ ਆ ਚਾਦਰ ਦੀ ਲੋੜ ਨਹੀਂ ਉਹ ਕੱਪੜਾ ਮੇਰੇ ਤੇ ਪਾ ਦਿਓ ਨਾਮ ਦਾ ਪ੍ਰੇਮ ਪਟੋਲਾ ਸਹਿਸਹਿ ਦਿੱਤਾ ਢੱਕਣ ਕੂਪਤ ਮੇਰੀ ਉਹ ਕੱਪੜਾ ਪਾਓ ਜਿਹੜਾ ਜਨਮਾਂ ਜਨਮਾਂ ਦੇ ਪਾਪ ਢੱਕ ਲੈਂਦਾ ਹੈ ਇਹ ਕੱਪੜਾ ਤੇ ਪਾਟ ਜਾਏਗਾ ਸਾਲ ਦੋ ਸਾਲ ਬਾਅਦ ਉਹ ਚਾਦਰ ਪਾ ਦਿਓ ਜਿਹੜਾ ਮੇਰੇ ਪਾਪ ਢੱਕ ਲਵੇ ਤੇ ਉਹ ਮਾਇਆ ਦਿਓ ਜਿਹੜੀ ਕਦੇ ਮੁੱਕੇ ਨਾ ਖਾਵੇ ਖਰਚਾ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਉਹ ਖਜ਼ਾਨਾ ਮੈਨੂੰ ਦੇ ਦਿਓ ਮੈਨੂੰ ਆ ਮਾਇਆ ਨਹੀਂ ਚਾਹੀਦੀ ਅਸਲੀ ਮਾਇਆ ਅਸਲੀ ਖਜ਼ਾਨਾ ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕਹਿ ਹਿਰਦੈ ਤੂੰ ਵਸ ਹੈ ਤੇ ਨਰ ਗੁਣੀ ਗਹੀਰ ਜਿਸ ਧਨ ਨੂੰ ਪਾ ਕੇ ਗੁਣਾਂ ਦੇ ਸਾਗਰ ਬਣਿਆ ਜਾਂਦਾ ਹੈ ਗੁਣੀ ਗਹੀਰ ਉਹ ਧਨ ਮੈਨੂੰ ਦਿਓ ਜਿਹਦੇ ਕਰਕੇ ਆਨੰਦ ਹੀ ਆਨੰਦ ਆ ਜਾਏ ਜ਼ਿੰਦਗੀ ਮੈਂ ਸੇਵਕ ਬਣ ਕੇ ਆਇਆ ਮਹਾਰਾਜ ਮੈਂ ਕੁੜਮ ਨਹੀਂ ਬਣ ਕੇ ਆਇਆ ਬਸ ਆਪਣਾ ਬਣਾ ਲਓ ਬਸ ਹੁਣ ਤੇ ਇਹੀ ਬੇਨਤੀ ਹੈ ਜਿਵੇਂ ਰਵਿਦਾਸ ਜੀ ਦਾ ਭਗਤ ਜੀ ਦਾ ਬਚਨ ਹੈ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਬਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉਨਤੀ ਦੇ ਉਪਾਸ਼ਕ ਸਰੋਤਾ ਚੰਨ ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ।

ਇਹ ਪ੍ਰੋਗਰਾਮ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਕੈਰਬੋ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ 94.3 ਤੋਂ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਵਜੇ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ।

ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸਦੀਆਂ ਹਨ। ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਪਿਛਲੇ ਹਫ਼ਤੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ ਕੁਝ ਝਲਕੀਆਂ ਵੱਲ ਨਜ਼ਰ ਮਾਰ ਰਹੇ ਸੀ। ਅਕਾਲੀ ਫੂਲਾ ਸਿੰਘ ਦੇ ਨਾਂ ਦਾ ਵਰਣਨ ਵੀ ਆਇਆ ਸੀ। ਬਾਦਸ਼ਾਹੀ ਜੀਵਨ ਬਸਰ ਕਰਦਿਆਂ ਰਣਜੀਤ ਸਿੰਘ ਦੇ ਨਿੱਜੀ ਜੀਵਨ ਵਿੱਚ ਕੋਈ ਤਰੁੱਟੀਆਂ ਵੀ ਆਈਆਂ, ਜਿਸ ਕਾਰਨ ਉਸਨੂੰ ਅਕਾਲ ਤਖ਼ਤ ਤੇ ਤਲਬ ਕੀਤਾ ਗਿਆ ਅਤੇ ਕੋੜਿਆਂ ਦੀ ਤਨਖਾਹ ਮਿਲੀ। ਮਹਾਰਾਜਾ ਹੋਣ ਬਾਵਜੂਦ ਅਕਾਲ ਤਖ਼ਤ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਬਰਕਰਾਰ ਰੱਖਣਾ ਇੱਕ ਮਿਸਾਲ ਸੀ। 2 ਜੁਲਾਈ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਵਿਚਾਰ ਕਰਾਂਗੇ ਅਕਾਲ ਤਖ਼ਤ ਸਾਹਿਬ ਜੀ ਦੀ ਜੋਤ ਅਤੇ ਜੁਗਤ ਅਤੇ ਇਸ ਦਾ ਧਾਰਮਿਕ ਅਤੇ ਇਤਿਹਾਸਿਕ ਪਿਛੋਕੜ ਅਤੇ ਮੌਜੂਦਾ ਚੱਲ ਰਹੇ ਵਾਦ ਵਿਵਾਦ। ਪਰ ਪਹਿਲਾਂ ਸਰਵਣ ਕਰੋ ਜੀ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 628 ਉੱਪਰ ਸੁਸ਼ੋਭਿਤ ਹੈ।

0: ਇਸ ਸ਼ਬਦ ਰਾਹੀਂ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਕਿ ਹੇ ਭਾਈ, ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਜਿਸ ਗੁਰੂ ਦੀ ਕਿਰਪਾ ਸਦਕਾ ਮੈਂ ਆਪਣੇ ਹਰੇਕ ਸਾਹ ਦੇ ਨਾਲ ਦਿਨ ਰਾਤ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ। ਅਤੇ ਹੇ ਜੀਵ, ਇਹ ਸਮਝ ਕਿ ਉਹ ਪਰਮਾਤਮਾ ਸਭਨਾਂ ਥਾਵਾਂ ਵਿੱਚ ਭਰਪੂਰ ਹੈ। ਹੇ ਭਾਈ, ਮੇਰਾ ਗੁਰੂ ਪ੍ਰਭੂ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ, ਸ਼ਰਨ ਪਿਆਂ ਦੀ ਇਸ ਲੋਕ ਤੇ ਪਰਲੋਕ ਵਿੱਚ ਰਾਖੀ ਕਰਨ ਵਾਲਾ ਹੈ। ਹੇ ਭਾਈ, ਪ੍ਰਭੂ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ। ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ ਪ੍ਰਭੂ ਹਰੇਕ ਸਰੀਰ ਵਿੱਚ ਆਪ ਹੀ ਬਚਨ ਬੋਲ ਰਿਹਾ ਹੈ।
1: ਸੱਚੇ ਦਾ ਸੱਚਾ

ਆਖਰੀ ਖਾਰੀ ਇਹ ਦਿਨ 24 ਜੂਨ 1607 ਨੂੰ ਵਾਪਰਿਆ ਲਿਖਦੇ ਹਨ। ਨਾਨਕ ਸ਼ਾਹੀ ਕੈਲੰਡਰ ਮੁਤਾਬਿਕ ਇਹ ਦਿਨ 2 ਜੁਲਾਈ ਦਾ ਪੱਕਾ ਕਰ ਦਿੱਤਾ ਗਿਆ ਹੈ। ਇੱਕ ਮੰਜ਼ਲੀ ਬਿਲਡਿੰਗ ਦੀ ਸੰਪੂਰਨ ਸੇਵਾ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਕੀਤੀ ਅਤੇ ਇਹ ਬਿਲਡਿੰਗ 1609 ਈਸਵੀ ਵਿੱਚ ਪਹਿਲੀ ਵਾਰ ਤਿਆਰ ਹੋਈ। ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਅੱਜ ਜਿਸ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਸੁਭਾਏ ਮਾਨ ਹੈ, ਇਹ ਇੱਕ ਖੇਡ ਦਾ ਮੈਦਾਨ ਹੋਇਆ ਕਰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਬਚਪਨ ਇਸ ਜਗ੍ਹਾ ਤੇ ਖੇਡ ਕੇ ਗੁਜਾਰਿਆ ਹੈ। ਇਸ ਹੀ ਅਸਥਾਨ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਫਲਸਫਾ ਦੋ ਨਿਸ਼ਾਨ ਸਾਹਿਬ ਲਹਿਰਾ ਕੇ ਇਸ ਤਖ਼ਤ ਤੇ ਹੀ ਪ੍ਰਗਟ ਕੀਤਾ ਸੀ। ਕੁਝ ਇੱਕ ਲਿਖਾਰੀ ਭਾਈ ਗੁਰਦਾਸ ਜੀ ਨੂੰ ਅਕਾਲ ਤਖ਼ਤ ਦਾ ਪਹਿਲਾ ਜਥੇਦਾਰ ਵੀ ਲਿਖਦੇ ਹਨ, ਪਰ ਇਹ ਤੱਥ ਖੋਈ ਦੀ ਤੱਕੜੀ ਤੇ ਨਹੀਂ ਚੱਲਦਾ, ਕਿਉਂਕਿ ਇਸ ਅਕਾਲ ਦੇ ਤਖ਼ਤ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਆਪ ਬੈਠ ਕੇ ਫੈਸਲੇ ਕਰਿਆ ਕਰਦੇ ਸਨ। ਇਸ ਲਈ ਭਾਈ ਸਾਹਿਬ ਨੂੰ ਮੁੱਖ ਸੇਵਾਦਾਰ ਥਾਪਿਆ ਦਰੁਸਤ ਜਾਪਦਾ ਹੈ, ਨਾ ਕਿ ਜਥੇਦਾਰ।

ਗੁਰੂ ਹਰਗੋਬਿੰਦ ਸਾਹਿਬ ਜੀ 1634 ਈਸਵੀ ਤੱਕ ਅੰਮ੍ਰਿਤਸਰ ਰਹੇ ਸਨ ਅਤੇ ਇਸ ਦੌਰਾਨ ਉਹ ਤਖ਼ਤ ਸਾਹਿਬ ਦੀ ਕਾਰਵਾਈ ਨੂੰ ਅੰਮ੍ਰਿਤਸਰ ਬੈਠ ਕੇ ਚਲਾਉਂਦੇ ਰਹੇ। ਇਸ ਤੋਂ ਉਪਰੰਤ 1635 ਤੋਂ 1696 ਤੱਕ ਪ੍ਰਿਥੀ ਚੰਦ ਅਤੇ ਉਸਦੇ ਪਰਿਵਾਰ ਦਰਬਾਰ ਸਾਹਿਬ ਤੇ ਕਾਬਜ ਰਹੇ। 17ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਬਾਬਾ ਪ੍ਰਿਥੀ ਚੰਦ ਦਾ ਪੋਤਰਾ ਹਰੀ ਜੀ ਸੇਵਾ ਨਿਭਾ ਰਹੇ ਸੀ। ਸੱਤਵੇਂ ਤੇ ਅੱਠਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਰਹੇ। 9ਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ਸੰਭਾਲਣ ਮਗਰੋਂ ਬਕਾਲਾ, ਜਿਸ ਨੂੰ ਹੁਣ ਆਪਾਂ ਬਾਬਾ ਬਕਾਲਾ ਦੇ ਨਾਂ ਨਾਲ ਜਾਣਦੇ ਹਾਂ, ਚੱਕ ਨਾਨਕੀ ਅਤੇ ਪਟਨਾ ਵਿੱਚ ਰਹੇ। 10ਵੇਂ ਪਾਤਸ਼ਾਹ ਚੱਕ ਨਾਨਕੀ ਪੌਂਟਾ ਸਾਹਿਬ, ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਨਦੇੜ ਵਿੱਚ ਰਹੇ। ਇਸ ਦੌਰਾਨ ਉਹ ਸਾਰੇ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਨ੍ਹਾਂ ਥਾਵਾਂ ਤੋਂ ਚਲਾਉਂਦੇ ਰਹੇ।

ਕੁਝ ਲਿਖਾਰੀ ਭਾਈ ਮਨੀ ਸਿੰਘ ਜੀ ਨੂੰ 1721 ਵਿੱਚ ਮਾਤਾ ਸਾਹਿਬ ਕੌਰ ਵੱਲੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣ ਦਾ ਜ਼ਿਕਰ ਵੀ ਕਰਦੇ ਹਨ, ਪਰ ਇਹ ਵੀ ਸਹੀ ਨਹੀਂ ਜਾਪਦਾ ਕਿਉਂਕਿ 1698 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਮਨੀ ਸਿੰਘ ਨੂੰ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਨਿਯੁਕਤ ਕਰ ਦਿੱਤਾ ਸੀ। ਤਵਾਰੀਖ ਦੇ ਕਿਸੇ ਸੋਮੇ ਵਿੱਚ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਲਿਖਿਆ ਗਿਆ। ਭਾਈ ਰਤਨ ਸਿੰਘ ਭੰਗੂ ਨੇ 1840 ਦੇ ਦੁਆਲੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਉਹ ਭਾਈ ਮਨੀ ਸਿੰਘ ਨੂੰ ਪੁਜਾਰਨ ਸਿਉਂ ਵੱਡੋ ਪੁਜਾਰੀ ਲਿਖਦੇ ਹਨ, ਨਾ ਕਿ ਜਥੇਦਾਰ।

ਗੁਰੂ ਸਾਹਿਬ ਮਗਰੋਂ ਪੰਥ ਦੀ ਅਗਵਾਈ ਸਰਬੱਤ ਖਾਲਸਾ ਕੋਲ ਆ ਗਈ। ਸਰਬੱਤ ਖਾਲਸਾ ਦੀ ਫੌਜ ਖਾਲਸਾ ਦਲ ਜਾਂ ਉਸ ਸਮੇਂ ਦਲ ਖਾਲਸਾ ਦੇ ਆਗੂ ਆਪਣਾ ਇੱਕ ਸਰਦਾਰ ਚੁਣਦੇ ਸਨ। ਪਹਿਲੋਂ ਬਾਬਾ ਬੰਦਾ ਸਿੰਘ, ਫਿਰ ਬਾਬਾ ਦਰਬਾਰਾ ਸਿੰਘ ਜੀ, ਫਿਰ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਫੌਜਾਂ ਦੇ ਜਥੇਦਾਰ ਰਹੇ।

ਦਲ ਖਾਲਸਾ ਜਥੇਦਾਰ ਸਾਲ ਵਿੱਚ ਦੋ ਵਾਰ ਮਾਰਚ ਤੋਂ ਅਪ੍ਰੈਲ ਅਤੇ ਅਕਤੂਬਰ ਤੋਂ ਨਵੰਬਰ ਸਰਬੱਤ ਖਾਲਸਾ ਮਿਸਲਾਂ ਦੇ ਜਥਿਆਂ ਦੇ ਨੁਮਾਇੰਦਿਆਂ ਦਾ ਇਕੱਠ ਅਕਾਲ ਤਖ਼ਤ ਸਾਹਿਬ ਤੇ ਜੇ ਮਜਬੂਰੀ ਹੋਵੇ ਤਾਂ ਕਿਸੇ ਹੋਰ ਥਾਂ ਤੇ ਵੀ ਬੁਲਾਇਆ ਕਰਦਾ ਸੀ। ਇਸ ਇਕੱਠ ਵਿੱਚ ਪੰਥ ਦੇ ਕੌਮੀ ਮਸਲੇ ਵਿਚਾਰੇ ਜਾਇਆ ਕਰਦੇ ਸਨ।

ਅਪ੍ਰੈਲ 10 1765 ਈਸਵੀ ਨੂੰ ਭਾਈ ਦੇਸਰਾਜ ਜੀ ਦੀ ਨਿਗਰਾਨੀ ਹੇਠ ਕਾਰ ਸੇਵਾ ਸ਼ੁਰੂ ਹੋਈ ਅਤੇ ਤਕਰੀਬਨ 9 ਸਾਲ ਬਾਅਦ 1774 ਈਸਵੀ ਵਿੱਚ ਇਸ ਤਖ਼ਤ ਦੀ ਉਸਾਰੀ ਸੰਪੂਰਨ ਹੋਈ। ਪਰ ਸਿੱਖ ਜਗਤ ਇਸ ਸਮੇਂ ਦੌਰਾਨ ਇਸ ਅਸਥਾਨ ਤੇ ਸਰਬੱਤ ਖਾਲਸਾ ਇਕੱਠ ਬੁਲਾਉਂਦਾ ਰਿਹਾ ਅਤੇ ਪੰਥ ਪ੍ਰਤੀ ਫੈਸਲੇ ਲੈਂਦਾ ਰਿਹਾ, ਜਿਸ ਤੋਂ ਸਿੱਖਾਂ ਦਾ ਅਕਾਲ ਤਖ਼ਤ ਪ੍ਰਤੀ ਦਿਲੀ ਪਿਆਰ ਅਤੇ ਸੇਧ ਲੈਣ ਦਾ ਅੰਦਾਜ਼ਾ

ਸਤਾਰਾਂ ਸੌ ਤਰਿਆਸੀ ਤੋਂ ਮਗਰੋਂ ਜਦੋਂ ਸਿੱਖ ਮਿਸਲਾਂ ਨੇ ਆਪੋ ਆਪਣੀ ਰਾਖੀ ਵਾਲੇ ਇਲਾਕਿਆਂ ਵਿਚ ਆਪਣੀ ਹਕੂਮਤ ਕਾਇਮ ਕਰ ਲਈ ਤਾਂ ਇਹ ਸਰਬੱਤ ਖਾਲਸਾ ਇਕੱਠ ਹੋਣੇ ਤਕਰੀਬਨ ਬੰਦ ਹੀ ਹੋ ਗਏ ਸਨ। ਸਤਾਰਾਂ ਸੌ ਨੜਿਨਵੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਬੋਲਵਾਲਾ ਕਾਇਮ ਹੋ ਗਿਆ। ਉਹ ਆਪਣੇ ਆਪ ਨੂੰ ਮਿਸਲਾਂ ਚੋਂ ਅੱਬਲ ਸਮਝ ਕੇ ਵਧੇਰੀ ਤਾਕਤ ਹੋਣ ਕਰਕੇ ਆਪਣੇ ਆਪ ਨੂੰ ਸਾਰੇ ਪੰਜਾਬ ਦਾ ਸਰਦਾਰ ਸਮਝਣ ਲੱਗ ਪਿਆ। ਅਠਾਰਾਂ ਸੌ ਪੰਜ ਵਿਚ ਲਾਰਡ ਲੇਕ ਅਤੇ ਹੋਲਕਰ ਦੇ ਝਗੜੇ ਬਾਰੇ ਇੱਕ ਸਰਬੱਤ ਖਾਲਸਾ ਇਕੱਠ ਬੁਲਾਇਆ। ਮਗਰੋਂ ਡਾਕਟਰ ਦਲਗੀਰ ਦੀ ਲਿਖਤ ਮੁਤਾਬਿਕ ਉਸਨੇ ਅਜਿਹੇ ਇਕੱਠ ਬੰਦ ਕਰ ਦਿੱਤੇ ਸਨ। ਉਸਦੇ ਵਿਚਾਰ ਮੁਤਾਬਿਕ ਸ਼ਾਇਦ ਰਣਜੀਤ ਸਿੰਘ ਨਹੀਂ ਸੀ ਚਾਹੁੰਦਾ ਕਿ ਕੋਈ ਉਸਨੂੰ ਸਰਬੱਤ ਖਾਲਸੇ ਦੇ ਨਾਂ ਤੇ ਸਲਾਹ ਦੇਵੇ।

ਤੋਂ ਬਾਅਦ ਅਗਲੇ 105 ਸਾਲ 15 ਨਵੰਬਰ 1920 ਤੱਕ ਕੋਈ ਸਰਬੱਤ ਖਾਲਸਾ ਇਕੱਠ ਨਹੀਂ ਹੋਇਆ ਮਿਲਦਾ ਤਾਂ ਫਿਰ ਸਤਿਗੁਰਾਂ ਸਹੀ ਆਖਿਆ ਹੈ ਜਿਹੜਾ ਰਾਜ ਅਕਾਲ ਪੁਰਖ ਨੂੰ ਭੁਲਾ ਕੇ ਚਲਾਇਆ ਜਾ ਫਿਰ ਇੰਜ ਕਹਿ ਲਈਏ ਕਿ ਗੁਰੂ ਦੀ ਸੇਧ ਤੋਂ ਸੱਖਣਾ ਰਾਜ ਕਿ

18ਵੀਂ ਸਦੀ ਦੇ ਇਤਿਹਾਸ ਨੂੰ ਫਰੋਲਿਆਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ ਸਰਬੱਤ ਖਾਲਸਾ ਇਕੱਠ ਪੰਥ ਦੀਆਂ ਸਾਰੀਆਂ ਮਿਸਲਾਂ ਦਾ ਮੁਖੀ ਜਥੇਦਾਰ ਬੁਲਾਇਆ ਕਰਦਾ ਸੀ। ਉਸ ਤੋਂ ਇਲਾਵਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਪ੍ਰਧਾਨਗੀ ਜਾਂ ਜਥੇਦਾਰੀ ਨਹੀਂ ਸਗੋਂ 1733 ਤੋਂ ਹੀ ਬੁੱਢਾ ਦਲ ਕੋਲ ਸੀ। ਬੁੱਢਾ ਦਲ ਵਿੱਚੋਂ ਵੀ ਜ਼ਿਆਦਾਤਰ ਮਿਸਲ ਸ਼ਹੀਦਾਂ ਦੇ ਨੁਮਾਇੰਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ।

ਬਾਬਾ ਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਬਾਬਾ ਨੈਣਾ ਸਿੰਘ ਅਕਾਲੀ ਨਿਹੰਗ ਸਿੰਘਾਂ ਦੇ ਜਥੇਦਾਰ ਵਜੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ। ਬਾਬਾ ਨੈਣਾ ਸਿੰਘ ਤੋਂ ਬਾਅਦ ਇਹ ਸੇਵਾ ਸੰਭਾਲ ਉਹਨਾਂ ਦੇ ਭਤੀਜੇ ਸਰਦਾਰ ਫੂਲਾ ਸਿੰਘ ਅਕਾਲੀ ਨੇ ਸੰਭਾਲੀ। ਅਕਾਲੀ ਫੂਲਾ ਸਿੰਘ 1800 ਵਿਚ ਅੰਮ੍ਰਿਤਸਰ ਆ ਗਏ ਸਨ। ਇੱਥੇ ਆ ਕੇ ਉਹਨਾਂ ਨੇ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਸੇਵਾ

0: ਸਿੱਖ ਤਵਾਰੀਕ ਵਿੱਚ ਅਕਾਲੀ ਫੂਲਾ ਸਿੰਘ ਵੱਲੋਂ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਾਉਣ ਦਾ ਜ਼ਿਕਰ ਆਉਂਦਾ ਹੈ। ਕੁਝ ਲਿਖਾਰੀ ਖਾਸ ਕਰਕੇ ਡਾਕਟਰ ਦਲਗੀਰ ਲਿਖਦੇ ਹਨ ਕਿ ਅਕਾਲੀ ਫੂਲਾ ਸਿੰਘ ਨੇ ਰਣਜੀਤ ਸਿੰਘ ਨੂੰ ਇਹ ਤਨਖਾਹ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਸਗੋਂ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਹਸੀਅਤ ਵਜੋਂ ਲਾਈ ਸੀ। ਇਨ੍ਹਾਂ ਲਿਖਾਰੀਆਂ ਦੇ ਲਿਖੇ ਅਨੁਸਾਰ ਅਕਾਲੀ ਫੂਲਾ ਸਿੰਘ ਬਾਰੇ ਮਿਲਦੀ ਤਾਰੀਖੀ ਸਮੱਗਰੀ ਜਾਂ 1926 ਤੋਂ ਪਹਿਲਾਂ ਦੀ ਕਿਸੇ ਵੀ ਹੋਰ ਕਿਤਾਬ ਵਿੱਚ ਵੀ ਇਹ ਜ਼ਿਕਰ ਨਹੀਂ ਮਿਲਦਾ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ।
1: ਪਿਆਰੇ ਸਰੋਤਾ ਜੀ, ਖੋਜੀ ਸੱਜਾ ਸ਼ਬਦਾਂ ਦੀ ਗਹਿਰਾਈ ਲੱਭਦੇ ਲੱਭਦੇ ਕਈ ਵਾਰੀ ਅਸਲੀ ਸੁਨੇਹੇ ਨੂੰ ਹੀ ਭੁੱਲ ਜਾਂਦੇ ਹਨ। ਸਾਡੇ ਵਿਚਾਰ ਮੁਤਾਬਿਕ ਇੱਥੇ ਸਵਾਲ ਇਹ ਨਹੀਂ ਕਿ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਜਾਂ ਮੁੱਖ ਸੇਵਾਦਾਰ ਸੀ। ਇੱਥੇ ਸਿਰਫ ਤਾਂ ਸਿਰਫ ਸਵਾਲ ਹੈ ਆਪਣੇ ਕਸੂਰ ਕਬੂਲ ਕੇ ਤਨਖਾਹ ਲਵਾਉਣਾ, ਜਿਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਅੱਜ ਦੇ ਸਮੇਂ ਵਿੱਚ ਇੱਕ ਸਧਾਰਨ ਵਿਅਕਤੀ ਨਵੇਂ ਰੋਜ਼ ਗਲਤੀਆਂ ਕਰ ਰਿਹਾ ਹੈ ਅਤੇ ਕਦੇ ਵੀ ਮਾਫ਼ੀ ਮੰਗਣ ਨੂੰ ਤਿਆਰ ਨਹੀਂ, ਅਤੇ ਮਹਾਰਾਜਾ ਹੋਣ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦਾ ਇਜ਼ਹਾਰ ਕਰਨਾ ਅਤੇ ਫਿਰ ਕੋੜਿਆਂ ਦੀ ਤਨਖਾਹ ਲੈਣੀ ਆਪਣੇ ਆਪ ਵਿੱਚ ਇੱਕ ਮਿਸਾਲ ਸੀ।
0: ਸ਼੍ਰੀ ਗੁਰੂ ਬਿਲਾਸ ਪਾਤਸ਼ਾਹੀ ਸੇਵੀ ਜੋ 19ਵੀਂ ਸਦੀ ਦੇ ਪਹਿਲੇ ਅੱਧ ਦੀ ਕਿਤਾਬ ਹੈ ਵਿੱਚ ਇੱਕ ਥਾਂ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ 31 ਦਸੰਬਰ 1612 ਦੇ ਦਿਨ ਦਿੱਲੀ ਵੱਲ ਚੱਲੇ ਤਾਂ ਉਹ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਅਤੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਭਾਈ ਗੁਰਦਾਸ ਜੀ ਨੂੰ ਸੌਂਪ ਗਏ।
1: ਇਸ ਤੋਂ ਹੀ ਕੁਝ ਲੇਖਕ ਇਹ ਖੋਜ ਕਰਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਭਾਈ ਗੁਰਦਾਸ ਜੀ ਨੂੰ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜਥੇਦਾਰ ਬਣਾ ਗਏ ਸਨ। ਬਹੁਤ ਸਾਰੇ ਖੋਜੀ ਸ਼ਾਇਦ ਇਹਨਾਂ ਲਿਖਤਾਂ ਨੂੰ ਖੋਜ ਸਮਝ ਕੇ ਵਰਤ ਰਹੇ ਹਨ।
0: ਖੈਰ ਇਹ ਖੋਜ ਢੁਕਵੀਂ ਨਹੀਂ ਜਾਪਦੀ ਕਿਉਂਕਿ ਗੁਰੂ ਸਾਹਿਬ ਦੇ ਆਪਣੇ ਹੁੰਦਿਆਂ ਕਿਸੇ ਨੂੰ ਅਕਾਲ ਤਖ਼ਤ ਸਾਹਿਬ ਦੀ ਤਾਕਤ ਸੌਂਪੇ ਜਾਣ ਦੀ ਗੱਲ ਬੇਮਾਇਨਾ ਹੈ। ਗੁਰੂ ਸਾਹਿਬ ਤਾਂ ਆਪ ਅਕਾਲ ਪੁਰਖ ਦੇ ਤਖ਼ਤ ਦੇ ਸਰਬਰਾਹ ਸਨ। ਉਹ ਜਿੱਥੇ ਵੀ ਰਹੇ ਉੱਥੋਂ ਉਹ ਹੁਕਮਨਾਮੇ ਭੇਜਦੇ ਰਹੇ। ਗੁਰੂ ਸਾਹਿਬਾਨ ਦੇ ਕਈ ਥਾਵਾਂ ਤੋਂ ਜਾਰੀ ਹੋਏ ਹੁਕਮਨਾਮੇ ਮਿਲਦੇ ਹਨ।

0: ਖਰੋਤੇ ਹੋ। ਪਿਛਲੇ ਕੁਝ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਜਥੇਦਾਰ ਦੀ ਪਦ ਪਦਵੀ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਕਰਨ ਦੀਆਂ ਅਖੌਤੀ ਖੋ ਆਧਾਰਿਤ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸ ਵਿਸ਼ੇ ਦੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਉੱਘੇ ਸਿੱਖ ਵਿਦਵਾਨ ਡਾਕਟਰ ਬਲਕਾਰ ਸਿੰਘ ਦੀ ਰਚਿਤ ਪੁਸਤਕ ਅਕਾਲ ਤਖ਼ਤ ਸਾਹਿਬ ਜੋਤ ਤੇ ਜੁਗਤ ਛਪੀ ਹੈ। ਅਸੀਂ ਇਸ ਕਿਤਾਬ ਵਿੱਚੋਂ ਚੋਣਵੇਂ ਅੰਸ਼ ਟਿੱਪਣੀਆਂ ਸਹਿਤ ਆਪ ਜੀ ਨਾਲ ਸਾਂਝੇ ਕਰਨ ਜਾ ਰਹੇ ਹਾਂ।
1: ਡਾਕਟਰ ਬਲਕਾਰ ਸਿੰਘ ਆਪਣੀ ਪੁਸਤਕ ਦੇ ਪੰਨਾ 44 ਉੱਪਰ ਲਿਖਦੇ ਹਨ ਕਿ ਕੁਝ ਵਿਦਵਾਨਾਂ ਵੱਲੋਂ ਜਿਸ ਤਰ੍ਹਾਂ ਇਸ ਐਕਟ ਅਧੀਨ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਐਲਾਨ ਕੇ ਭੰਬਲ ਭੁਸਤਾ ਉਤਪੰਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਸੁਹਿਰਦ ਠੀਕ ਸੇਧ ਵਿਚ ਅਤੇ ਸਿੱਖ ਪ੍ਰਬੰਧ ਅਨੁਸਾਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਅਸਲੀਅਤ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਸਹੀ ਪ੍ਰਸੰਗ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਨ ਦੀ ਥਾਂ ਪ੍ਰਾਪਤ ਢਾਂਚੇ ਨੂੰ ਢਾਉਣ ਦੀ ਅਸਿਹਤਮੰਦ ਨੀਤੀ, ਰਾਜਨੀਤਿਕ ਕੋਸ਼ਿਸ਼ ਜਾਂ ਉਲਾਰ ਅਕਾਦਮਿਕ ਅਭਿਆਨ ਕਿਸੇ ਤਰ੍ਹਾਂ ਵੀ ਅਕਾਲ ਤਖ਼ਤ ਸਾਹਿਬ ਦੀ ਪ੍ਰਸੰਗ ਸਥਾਪਨਾ ਦੇ ਹੱਕ ਵਿਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਉਹਨਾਂ ਦੀ ਪੰਨਾ 31 ਦੀ ਲਿਖਤ ਮੁਤਾਬਿਕ ਅਕਾਲ ਤਖ਼ਤ ਸਾਹਿਬ ਨੇ ਹਮੇਸ਼ਾ ਆਪਣੀ ਭੂਮਿਕਾ ਗੁਰਮਤਿ ਪ੍ਰਸੰਗ ਵਿਚ ਹੀ ਨਿਭਾਈ ਹੈ ਅਤੇ ਇਸ ਭੂਮਿਕਾ ਦਾ ਵਿਰੋਧ ਸਮੇਂ ਦੀਆਂ ਸਰਕਾਰਾਂ ਵੱਲੋਂ ਅਤੇ ਲਾਲਚ ਨਾਲ ਬੱਝੇ ਸਿੱਖ ਹੋਣ ਵਾਲਿਆਂ ਸਿਆਸੀ ਆਗੂਆਂ ਵੱਲੋਂ ਲਗਾਤਾਰ ਹੁੰਦਾ ਆਇਆ ਹੈ। ਤੱਤਾਂ ਅਤੇ ਮੁੱਦਿਆਂ ਦੀ ਆਪਸੀ ਪੂਰਕਤਾ ਨੂੰ ਸਥਾਪਿਤ ਅਤੇ ਪ੍ਰਗਟ ਕਰਨ ਦਾ ਕਾਰਜ ਗੁਰੂ ਖਾਲਸਾ ਪੰਥ ਦੀ ਜ਼ਿੰਮੇਵਾਰੀ ਹੈ। ਗੁਰੂ ਖਾਲਸਾ ਪੰਥ ਨੇ ਇਹ ਜ਼ਿੰਮੇਵਾਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਾਹੀਂ ਨਿਭਾਈ ਵੀ ਹੈ ਅਤੇ ਨਿਭਾਉਣੀ ਵੀ ਹੈ। ਪੰਨਾ 33 ਤੇ ਲਿਖਦੇ ਹਨ ਕਿ ਅਕਾਲ ਤਖ਼ਤ ਸਾਹਿਬ ਦੇ ਵਿਰੋਧੀਆਂ ਅਤੇ ਇਸ ਦੇ ਪ੍ਰਸੰਗ ਤੋਂ ਅਗਿਆਨੀਆਂ ਨੇ ਬੀਤੇ ਸਮੇਂ ਵਿਚ ਆਮ ਕਰਕੇ ਅਤੇ ਵਰਤਮਾਨ ਵਿਚ ਖਾਸ ਕਰਕੇ ਆਪਣੀਆਂ ਬੇਬੁਨਿਆਦੀ ਟਿੱਪਣੀਆਂ ਨਾਲ ਅਕੈਡਮਿਕ ਕਿਸਮ ਦਾ ਕੜਮਸ ਪ੍ਰਸੰਗ ਸਾਹਮਣੇ ਲੈ ਆਂਦਾ ਹੈ। ਇਸੇ ਨੂੰ ਧਿਆਨ ਵਿਚ ਰੱਖ ਕੇ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਹੋਏ ਕਿੰਤੂਆਂ ਪ੍ਰਾਂਤੂਆਂ ਨੂੰ ਸਮੱਸਿਆ ਅਤੇ ਬੰਗਾਰ ਆਖਿਆ ਜਾ ਰਿਹਾ ਹੈ। ਬੰਗਾਰ ਇਸ ਲਈ ਵੀ ਹੈ ਕਿ ਲਿਖਣ ਵਾਸਤੇ ਲਿਖਣ ਦੇ ਲਾਲਚ ਵਿਚ ਅਕਾਲ ਤਖ਼ਤ ਸਾਹਿਬ ਬਾਰੇ ਬਹੁਤ ਕੁਝ ਬੇਲੋੜਾ ਅਤੇ ਅਪ੍ਰਸੰਗਕ ਲਿਖਿਆ ਜਾ ਰਿਹਾ।

0: ਅੰਦਰੋਂ ਉਤਪੰਨ ਅਵਗਿਆਵਾਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਵਿੱਚੋਂ ਹੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਉਣ ਅਤੇ ਛੇਕੇ ਜਾਣ ਦੀ ਪਰੰਪਰਾ ਨੇ ਜਨਮ ਲਿਆ ਸੀ। ਤਨਖਾਹ ਉਸੇ ਨੂੰ ਲਾਈ ਜਾਂਦੀ ਹੈ ਜਿਸ ਨੂੰ ਅਕਾਲ ਤਖਤ ਸਾਹਿਬ ਦੀ ਸਰਦਾਰੀ ਮਨਜ਼ੂਰ ਹੁੰਦੀ ਹੈ ਅਤੇ ਛੇਕਿਆ ਉਸ ਨੂੰ ਜਾਂਦਾ ਹੈ ਜੋ ਅਕਾਲ ਤਖਤ ਸਾਹਿਬ ਵੱਲ ਪਿੱਠ ਕਰ ਲੈਂਦਾ ਹੈ ਅਤੇ ਪੰਥਕ ਵਕਾਰ ਲਈ ਵੰਗਾਰ ਜਾਂ ਖਤਰਾ ਬਣ ਜਾਂਦਾ ਹੈ।
1: ਹਸ ਬੋਲੇ ਭਗਵਾਨ ਜੀ ਸੁਣੋਏ ਰਾਜਾ।
0: ਸਰੋਤਿਓ, ਮਹਾਰਾਜਾ ਰਣਜੀਤ ਸਿੰਘ ਦੀ ਤਨਖਾਹ ਦੀ ਉਦਾਹਰਣ ਤੁਸੀਂ ਸੁਣ ਚੁੱਕੇ ਹੋ। ਪਿਛਲੇ ਦੋ ਦਹਾਕਿਆਂ ਅੰਦਰ ਸੁਰਜੀਤ ਸਿੰਘ ਬਰਨਾਲਾ, ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਅੱਜ ਕੱਲ ਰਾਜਪਾਲ, ਅਤੇ ਬੂਟਾ ਸਿੰਘ, ਸਾਬਕਾ ਹਿੰਦੁਸਤਾਨੀ ਵਜ਼ੀਰ ਅਤੇ ਅੱਜ ਕੱਲ ਰਾਜਪਾਲ ਨੇ ਵੀ ਅਕਾਲ ਤਖ਼ਤ ਜਾ ਕੇ ਤਨਖਾਹਾਂ ਲਵਾਈਆਂ।
2: ਡਾਕਟਰ ਬਲਕਾਰ ਸਿੰਘ ਲਿਖਦੇ ਹਨ ਕਿ ਜਿਹੜੇ ਲੋਕ ਤਕਨੀਕੀ ਜੰਗ ਪਲੇਗ ਨੂੰ ਅਕਾਲ ਤਖ਼ਤ ਸਾਹਿਬ ਤੇ ਫਿੱਟ ਕਰਕੇ ਮਨ ਮਰਜ਼ੀ ਦੇ ਸਿੱਟੇ ਕੱਢਣਾ ਚਾਹੁੰਦੇ ਹਨ, ਉਹਨਾਂ ਨੂੰ ਉਸ ਤਰ੍ਹਾਂ ਦੀ ਮਾਨਤਾ ਨਹੀਂ ਦਿੱਤੀ ਜਾ ਸਕਦੀ ਜਿਹੋ ਜਿਹੀ ਉਹ ਆਸ ਲਈ ਬੈਠੇ ਹਨ। ਇਸੇ ਲਈ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਸਿੱਖ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।
0: ਸਿੱਖ ਮਾਨਸਿਕਤਾ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਸੱਚਾ ਤਖ਼ਤ, ਅਕਾਲ ਦਾ ਤਖ਼ਤ ਅਤੇ ਸੱਚੇ ਪਾਤਸ਼ਾਹ ਦੇ ਤਖ਼ਤ ਵਜੋਂ ਮਾਨਤਾ ਪ੍ਰਾਪਤ ਹੈ। ਸਿੱਖ ਨੂੰ ਸੁੱਤੇ ਸਿੱਧ ਹੀ ਪਤਾ ਹੈ ਕਿ ਅਕਾਲ ਤਖ਼ਤ ਸਾਹਿਬ ਨਾਲ ਕਪਟ ਨਹੀਂ ਚੱਲਣਾ ਅਤੇ ਅਕਾਲ ਤਖ਼ਤ ਸਾਹਿਬ ਦਾ ਸ਼ਰੀਕ ਹੋ ਕੇ ਅਕਾਲ ਤਖ਼ਤ ਸਾਹਿਬ ਨਾਲ ਨਹੀਂ ਨਿਭਿਆ ਜਾ ਸਕਦਾ। ਸਜ਼ਾ ਵੀ ਉਸੇ ਨੂੰ ਸੁਣਾਈ ਜਾ ਸਕਦੀ ਹੈ ਜਿਹੜਾ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਸਜ਼ਾ ਲਾਈ ਨਹੀਂ ਜਾਂਦੀ, ਲਵਾਈ ਜਾਂਦੀ ਹੈ।
2: ਜਿਹੜੇ ਵਿਦਵਾਨ ਅਕਾਲ ਤਖ਼ਤ ਸਾਹਿਬ ਨਾਲ ਭਰੋਸੇ ਵਜੋਂ ਨਹੀਂ ਜੁੜੇ ਹੋਏ ਉਹ ਸਜ਼ਾ ਅਤੇ ਤਨਖਾਹ ਵਿੱਚ ਫਰਕ ਨਹੀਂ ਕਰਦੇ। ਸਿੱਟੇ ਵਜੋਂ ਅਕਾਲ ਤਖ਼ਤ ਸਾਹਿਬ ਦੇ ਇਸ ਪ੍ਰਸੰਗ ਤੋਂ ਨਾ ਵਾਕਿਫ ਲੋਕ ਤਨਖਾਹੀਏ ਨੂੰ ਗਲੇਲੀਓ ਆਦਿ ਨਾਲ ਜੋੜਨ ਦੀ ਸ਼ਰਾਰਤ ਕਰਨ ਤੋਂ ਵੀ ਗਰੇਜ ਨਹੀਂ ਕਰਦੇ। ਇਹੋ ਜਿਹੇ ਵਿਅਕਤੀਆਂ ਸੰਬੰਧੀ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਰਾਗ ਸੂਹੀ ਪੰਨਾ 799 ਅੰਦਰ ਫਰਮਾਉਂਦੇ ਹਨ।

ਸਰੋਤਿਓ ਮਤਲਬ ਬੜਾ ਸਾਫ਼ ਹੈ। ਅੱਜ ਵੀ ਗੁਰੂ ਸਾਹਿਬ ਜੀ ਦੇ ਇਹ ਬਚਨ ਅਟਲ ਸੱਚਾਈ ਹਨ। ਆਪਣੇ ਆਲੇ ਦੁਆਲੇ ਧਿਆਨ ਧਰ ਦੇਖੋ, ਬਹੁਤ ਲੋਕ ਉਪਰੋਂ ਉਪਰੋਂ ਤਾਂ ਸਿੱਖੀ ਦੇ ਸਮਰਥਕ ਦਰਸਾਉਂਦੇ ਹਨ, ਪਰ ਅੰਦਰੋਂ ਸਿੱਖੀ ਦੀਆਂ ਜੜ੍ਹਾਂ ਪੁੱਟਣ ਲਈ ਰੁੱਝੇ ਹੋਏ ਹਨ।

0: ਜਿਵੇਂ ਇਸਾਈਅਤ ਨੂੰ ਸਿੱਖੀ ਨਹੀਂ ਆਖਿਆ ਜਾ ਸਕਦਾ, ਉਵੇਂ ਹੀ ਤਨਖਾਹੀਏ ਨੂੰ ਗਲੇਲੀਓ ਨਾਲ ਵੀ ਨਹੀਂ ਤੁਲਾਇਆ ਜਾ ਸਕਦਾ। ਤਨਖਾਹ ਭੁਗਤਣ ਉਪਰੰਤ ਸਿੱਖ ਦੋਸ਼ ਮੁਕਤ ਹੋ ਜਾਂਦਾ ਹੈ, ਪਰ ਗਲੇਲੀਓ ਨੂੰ ਤਾਂ ਅਜਿਹਾ ਮਾਣ ਪ੍ਰਾਪਤ ਨਹੀਂ ਹੋ ਸਕਿਆ। ਤਨਖਾਹ ਉਸੇ ਨੂੰ ਲਾਈ ਜਾਂਦੀ ਹੈ ਜਿਸ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਦਾਰੀ ਕਬੂਲ ਹੁੰਦੀ ਹੈ, ਅਤੇ ਸੇਕਿਆ ਉਸ ਨੂੰ ਹੀ ਜਾਂਦਾ ਹੈ ਜੋ ਅਕਾਲ ਤਖ਼ਤ ਵੱਲ ਪਿੱਠ ਕਰ ਲੈਂਦਾ ਹੈ, ਪਰੰਤੂ ਸਿੱਖ ਭਾਈਚਾਰੇ ਦਾ ਹਿੱਸਾ ਹੋਣ ਦਾ ਦਾਅਵਾ ਕਰਨ ਦੇ ਹੱਥ ਨੂੰ ਵੀ ਨਹੀਂ ਤਿਆਗਦਾ। ਸੇਕਿਆ ਹੋਇਆ ਵੀ ਤਨਖਾਹ ਦੇ ਮਾਧਿਅਮ ਰਾਹੀਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਤੋਂ ਉਪਰੰਤ ਬਖਸ਼ਿਆ ਜਾ ਸਕਦਾ ਹੈ। ਤਨਖਾਹ ਲਾਉਣ ਤੋਂ ਪਹਿਲਾਂ ਕਸੂਰਵਾਰ ਨੂੰ ਇਹ ਇਕਵਾਲ ਕਰਨਾ ਜ਼ਰੂਰੀ ਹੈ ਕਿ ਉਹ ਤਨਖਾਹ ਲਵਾਉਣ ਲਈ ਤਿਆਰ ਹੈ, ਅਤੇ ਉਹ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਹਾਜ਼ਰੀ ਵਿੱਚ ਦੋਸ਼ ਪ੍ਰਵਾਨ ਕਰ ਲੈਂਦਾ ਹੈ। ਅਕਾਲ ਤਖ਼ਤ ਸਾਹਿਬ ਦੀ ਪ੍ਰਸੰਗਤਾ ਇਸ ਸੱਚ ਵਿੱਚ ਵੀ ਹੈ ਕਿ ਸਿੱਖ ਨੂੰ ਸਿੱਖੀ ਤੋਂ ਦੂਰ ਹੋਣ ਤੋਂ ਰੋਕਣ ਲਈ ਸਿੱਖੀ ਰਵਾਇਤਾਂ ਦੀ ਤਾਬਿਆ ਲਿਆਂਦੇ ਜਾਣ ਵਾਸਤੇ ਅਕਾਲ ਤਖ਼ਤ ਸਾਹਿਬ ਆਪਣੀ ਭੂਮਿਕਾ ਨਿਭਾਉਂਦਾ ਹੈ। ਜਿਹੜੇ ਲੋਕ ਅਕਾਲ ਤਖ਼ਤ ਸਾਹਿਬ ਨੂੰ ਸਭ ਕੁਝ ਤੋਂ ਉੱਪਰ ਰੱਖ ਕੇ ਗੁਰਦੁਆਰੇ ਵਾਂਗ ਪੂਜ ਸਥਾਨ ਸਥਾਪਿਤ ਕਰਨਾ ਚਾਹੁੰਦੇ ਹਨ, ਉਹਨਾਂ ਦੇ ਇਹ ਮਨਸੂਬੇ ਸਾਕਾਰ ਨਹੀਂ ਹੋਣਗੇ। ਜਿਵੇਂ ਕਿ ਅੱਜ ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਜੋਗਿੰਦਰ ਸਿੰਘ ਸਪੋਕਸਮੈਨ ਦਾ ਮੁੱਖ ਸੰਪਾਦਕ ਨਾਮ ਦੇ ਵਿਅਕਤੀਆਂ ਵੱਲੋਂ ਸਰਕਾਰੀ ਸਰਪ੍ਰਸਤੀ ਅਧੀਨ ਅਕਾਲ ਤਖ਼ਤ ਸਾਹਿਬ ਨੂੰ ਇੱਕ ਗੁਰਦੁਆਰੇ ਦੇ ਤੌਰ ਤੇ ਪ੍ਰਚਾਰਨ ਦੇ ਕੀਤੇ ਜਾ ਰਹੇ ਕੁਝ ਯਤਨਾਂ ਤਹਿਤ ਚੰਡੀਗੜ੍ਹ ਸਪੋਕਸਮੈਨ ਫਰਵਰੀ 2004 ਦੇ ਅੰਕ ਦੇ ਟਾਈਟਲ ਪੇਜ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੋਟੋ ਦੇ ਕੇ ਹੇਠਾਂ ਇੱਕ ਸਿੱਖ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦੀ ਤਸਵੀਰ ਛਾਪ ਕੇ ਸਿਰਲੇਖ ਲਿਖਿਆ ਹੈ ਕਿ ਗੁਰਦੁਆਰੇ ਵਿੱਚ ਗੁਰੂ ਸਾਹਮਣੇ ਪੇਸ਼ ਹੋਣ ਦੀ ਬਜਾਏ ਮਨੁੱਖਾਂ ਸਾਹਮਣੇ ਪੇਸ਼ ਹੋਣ ਨੂੰ ਗੁਰਮਤ ਸਹੀ ਮੰਨਦੀ ਹੈ। ਵਾਖੋ ਜੀ ਸਿੱਖੋ, ਤੁਸੀਂ ਆਪ ਸਿੱਖੀ ਤੋਂ ਕਿੰਨੇ ਕੋਹਾਂ ਦੂਰ ਭੱਜੇ ਜਾ ਰਹੇ ਹੋ। ਸਾਡੇ ਵਿਚਾਰ ਮੁਤਾਬਿਕ ਸਿੱਖੀ ਅਸਲੀ ਸਮਝ ਉਦੋਂ ਪੈਂਦੀ ਹੈ ਜਦੋਂ ਖੋਜੀ ਦੀ ਖੋਜ ਦਾ ਅੰਤ ਹੋ ਜਾਵੇ, ਅਤੇ ਜੀਵ ਆਤਮਾ ਆਪਣੀ ਸਿਆਣਪ ਛੱਡ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖੇ। ਉਹ ਲੋਕ ਅਕਾਲ ਤਖ਼ਤ ਸਾਹਿਬ ਦੇ ਪਰੰਪਰਕ ਜਲਾਅ ਅਤੇ ਸਿਧਾਂਤਕ ਸਰੋਕਾਰਾਂ ਤੋਂ ਵਾਕਿਫ ਨਹੀਂ ਜਾਪਦੇ, ਹੋਰਨਾਂ ਧਰਮਾਂ ਦੀ ਰੀਸ ਵਿੱਚ ਆਪਣੇ ਧਰਮ ਵਿਗਿਆਨਕਤਾ ਵੱਲ ਪਿੱਠ ਕਰਨ ਦੀ ਫੈਸ਼ਨ ਵਿਰਤੀ ਪ੍ਰਧਾਨ ਹੁੰਦੀ ਜਾ ਰਹੀ ਜਾਪਦੀ ਹੈ। ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਕਿ ਉਧਾਰੇ ਮਾਡਲਾਂ ਦੇ ਭਾਰ ਹੇਠ ਅਸੀਂ ਆਪਣੀ ਸਭ ਤਾਜ਼ਗੀ ਨੂੰ ਕੁਚਲੀ ਜਾ ਰਹੇ ਹਾਂ। ਇਸ ਸਾਰੇ ਕੁਝ ਤੋਂ ਬਚਾ ਅਕਾਲ ਤਖ਼ਤ ਸਾਹਿਬ ਦੀ ਪ੍ਰਸੰਗਤਾ ਅਤੇ ਸਰਦਾਰੀ ਸਥਾਪਿਤ ਕਰਨ ਨਾਲ ਹੀ ਹੋ ਸਕਦਾ ਹੈ। ਇਹ ਵਿਚਾਰ ਡਾਕਟਰ ਬਲਕਾਰ ਸਿੰਘ ਦੀ ਕਿਤਾਬ ਅਕਾਲ ਤਖ਼ਤ ਸਾਹਿਬ ਜੋਤ ਤੇ ਜੁਗਤ ਦੇ ਪੰਨਾ 60 ਤੋਂ 62 ਉੱਪਰ ਲਿਖੇ ਮਿਲਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਬਹੁਤ ਰੜਕਦੀ ਹੈ। 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਉਣ ਵਾਲੇ ਸਮੇਂ ਦੇ ਹਾਕਮ ਇਹ ਭੁੱਲ ਗਏ ਸਨ ਕਿ ਮਾਨਸਿਕਤਾ ਵਿੱਚ ਉਸਾਰੀਆਂ ਸੰਸਥਾਵਾਂ ਢਹਿ ਢੇਰੀ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ। ਅਕਾਲ ਤਖ਼ਤ ਸਾਹਿਬ ਜੀ ਦਾ ਜੋ ਨੁਕਸਾਨ ਸਰਕਾਰੀ ਹਮਲਾ ਵੀ ਨਹੀਂ ਕਰ ਸਕਿਆ ਸੀ, ਉਹ ਨੁਕਸਾਨ ਆਪਣੇ ਆਪ ਨੂੰ ਸਿੱਖ ਦਾਨਸ਼ਵਰ ਅਖਵਾਉਣ ਵਾਲੇ ਕਰ ਰਹੇ ਹਨ।
1: ਸਰੋਤਿਓ, ਕੁਝ ਚਿਰ ਪਹਿਲਾਂ ਜਸਵੀਰ ਸਿੰਘ ਆਲੂਵਾਲੀਏ ਨੇ ਅਕਾਲ ਤਖ਼ਤ ਸਾਹਿਬ ਨੂੰ ਤਖ਼ਤ ਦੀ ਥਾਂ ਗੁਰਦੁਆਰਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਸਬੂਤ ਡਾਕਟਰ ਬਲਕਾਰ ਸਿੰਘ ਦੀ ਰਚਿਤ ਪੁਸਤਕ ਅਕਾਲ ਤਖ਼ਤ ਸਾਹਿਬ ਜੋਤ ਤੇ ਜੁਗਤ ਦੇ ਪੰਨਾ 85 ਤੋਂ ਮਿਲਦੀ ਹੈ। ਵਿਚਾਰੋ ਜਰਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਉਦਮਾ ਸਦਕਾ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਅਤੇ ਛਤਰ ਛਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ।
0: ਅੱਜ ਜਿਹੜੇ ਵਿਦਵਾਨ ਕੁਝ ਗੈਰ ਸਿੱਖ ਸੋਚ ਰੱਖਣ ਵਾਲਿਆਂ ਨਾਲ ਸੁਰ ਲਾ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੁਜਾਰੀ ਆਖਣ ਲੱਗ ਪਏ ਹਨ, ਉਹਨਾਂ ਨੂੰ ਆਪਣੀ ਚਾਤਰਤਾ ਨਾਲ अपने ही भाईचारे नूं दुबदा वल तकन तों गरेज करना चाहिदा है, जिवें अकाल तख्त साहिब इस्लामी जां हिंदू जां ईसाई धर्मां नाल संबंधित कर्मवार मस्जिद मंदिर अते गिरजे तों वखरा है, उवें ही अकाल तख्त साहिब दा जथेदार खलीफा शंकराचारिया अते पोप नालों भी वखरा है।
1: इससे कोई निरसंदेह नहीं कि गुरु खालसा दा प्रतिनिधि स्वरूप पंज सिंघां नूं मन्निया होया है अते विचारियां पता लगदा है कि अकाल तख्त साहिब नूं तां गुरु खालसा पंथ लई प्रगट कीता गया सी। उस तों बाद केवल अंग्रेज हकूमत दा अकाल तख्त साहिब अते गुरु खालसा पंथ उते असिद्धा कब्जा तां जरूर रहा है, पर अकाल तख्त साहिब नूं सिख मानसिकता विचों अंग्रेजां वलों भी नहीं कढ़िया जा सकिया सी।
0: अज भी जिहड़े विद्वान अकाल तख्त साहिब अते गुरु खालसा पंथ विचकार श्रोमणी कमेटी जां अकाली दल दे हवाले नाल बिथ पैदा करना चाहुंदे हन, उहनां नूं सफलता नहीं मिलेगी। ए सच्चाई तकरीबन सारे ही इतिहासकारां ने प्रवान कर लई है कि अकाल तख्त साहिब सिख कौम दा प्राण केंद्र भी है ते पंथ नूं दरपेश चुनौतियां नाल निपटण लई मार्गदर्शक भी है। सच ही आख्या है सतगुरु गुरु रामदास साहिब जी ने

ਭੂਮਿਕਾ ਜਥੇਦਾਰ ਅਕਾਲ ਤਖਤ ਸਾਹਿਬ ਰਾਹੀਂ ਨਿਭਾਉਣੀ ਹੈ। ਸਪਸ਼ਟ ਹੈ ਕਿ ਇਸ ਵਾਸਤੇ ਗੁਰੂ ਦਾ ਸਿੱਖ ਹੋਣ ਵਾਲਿਆਂ ਨੂੰ ਨਿਸ਼ਚਿਤ ਮਰਿਆਦਾ ਦੀ ਚੇਤਨਾ ਵੀ ਹਟਾਉਣੀ ਹੀ ਪਵੇਗੀ ਅਤੇ ਇਸ ਤੇ ਪਹਿਰਾ ਵੀ ਦੇਣਾ ਪਵੇਗਾ।

ਸਾਡਾ ਆਪਣਾ ਵਿਸ਼ਵਾਸ ਹੈ ਕਿ ਸਿੱਖ ਜਗਤ ਨੂੰ ਵਿਅਕਤੀਗਤ ਰੂਪ ਛੱਡ ਕੇ ਅਕਾਲ ਤਖ਼ਤ ਦੇ ਸਿਧਾਂਤਿਕ ਰੂਪ ਨੂੰ ਦੇਖਣ ਅਤੇ ਉਸ ਤੋਂ ਸੇਧ ਲੈਣ ਦੀ ਲੋੜ ਹੈ। ਸ੍ਰੋਤਾ ਚੰਦ, ਇਹ ਪ੍ਰੋਗਰਾਮ ਕੈਰਗੋ ਦੇ ਹਲਕੇ ਵਿੱਚ ਤੁਸੀਂ FM ਰੇਡੀਓ 94.3 ਤੋਂ ਸੁਣ ਰਹੇ ਹੋ। ਇਸ ਨੂੰ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀ ਯਾਦ ਵਿੱਚ ਜੁੜੇ ਹਾਂ। ਡਾਕਟਰ ਬਲਕਾਰ ਸਿੰਘ ਦੇ ਕਲਮ ਕੀਤੇ ਵਿਚਾਰਾਂ ਦਾ ਸੰਖੇਪ ਰੂਪ ਆਪ ਜੀ ਨੇ ਸੁਣਿਆ ਹੈ। ਆਓ ਫਿਰ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਨੂੰ ਕਾਇਮ ਰੱਖਣ ਦੇ ਸਾਧਨਾ ਵੱਲ ਆਪ ਜੀ ਦਾ ਧਿਆਨ ਲੈ ਚੱਲੀਏ। ਸ੍ਰੋਤਾ ਚੰਦ, ਸਿੱਖ ਧਰਮ ਆਮ ਧਰਮਾਂ ਵਾਂਗ ਇੱਕ ਕਰਮ ਕਾਂਡੀ ਧਰਮ ਨਹੀਂ ਹੈ। ਇਸ ਵਿੱਚ ਜੀਵਨ ਜਾਚ ਹੈ, ਇਖਲਾਕ ਹੈ, ਰੂਹਾਨੀਅਤ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਖੁਦਾਈ ਹੈ। ਸ਼ਾਇਦ ਸਿਰਫ ਸਿੱਖ ਹੀ ਆਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਜਾਣੀ ਅਕਾਲ ਪੁਰਖ ਦੀ ਰਿਆਇਆ

0: ਨੋਰਡਿਕ ਦੀਨ ਤੋਂ ਦੁਨੀਆ ਭਰ ਵਿੱਚ ਫਿਲਾਸਫਰ ਸੁਕਰਾਤ, ਅਰਸਤੂ, ਪਲੈਟੋ, ਨਿਕਾਵਲੀ, ਲਾਸਕੀ, ਮਾਰਕਸ, ਚਾਂਕਿਆ ਵਗੈਰਾ ਧਾਰਮਿਕ ਅਤੇ ਸਿਆਸੀ ਖੇਤਰਾਂ ਵਿੱਚ ਮਾਰਕਾ ਖੇਜ ਸਿਧਾਂਤ ਕੱਢਦੇ ਆ ਰਹੇ ਹਨ। ਪਰ ਉਹਨਾਂ ਦਾ ਸੁਝਾਇਆ ਕੋਈ ਸਿਧਾਂਤ ਵੀ ਅਕਾਲ ਤਖ਼ਤ ਦੇ ਫਲਸਫੇ ਦੇ ਨੇੜੇ ਨਹੀਂ ਪੁੱਜ ਸਕਿਆ, ਕਿਉਂਕਿ ਇਹ ਆਖਰੀ ਫਲਸਫਾ ਹੈ। ਸੱਚ ਤਾਂ ਇਹ ਹੈ ਕਿ ਦੁਨੀਆ ਦੇ ਵੱਖ ਵੱਖ ਧਰਮਾਂ ਦੇ ਅਲਾਮਾ ਅਜੇ ਤੱਕ ਤਾਂ ਮੀਰੀ ਤੇ ਪੀਰੀ ਦੀ ਏਕਤਾ ਨੂੰ ਸਮਝ ਹੀ ਨਹੀਂ ਸਕੇ।
1: ਅਕਾਲ ਤਖ਼ਤ ਸਾਹਿਬ 17ਵੀਂ ਸਦੀ ਦਾ ਜਾਂ 21ਵੀਂ ਸਦੀ ਦਾ ਨਹੀਂ ਬਲਕਿ ਸਦੀ ਦੀ ਫਲਸਫਾ ਹੈ। ਇਸ ਤੋਂ ਅਗਲੇਰੀ ਗੱਲ ਕਦੇ ਵੀ ਨਹੀਂ ਕੀਤੀ ਜਾ ਸਕੇਗੀ। ਇਸ ਨੂੰ ਅਪਣਾਏ ਬਿਨਾਂ ਇਨਸਾਨ ਫਾਸੀ ਸੋਚ, ਅਖੌਤੀ ਮੁਲਕ ਪ੍ਰਸਤੀ, ਨਾਜੀ ਜਹਾਨੀਅਤ, ਫਿਰਕਾ ਪ੍ਰਸਤੀ ਵਗੈਰਾ ਤੋਂ ਨਿਜਾਤ ਨਹੀਂ ਪਾ ਸਕਦਾ।
0: ਮਾਰਕਸ ਦੀ ਸਟੇਟਲੈਸ ਸੋਸਾਇਟੀ, ਰੂਸੋ ਦੀ ਮਨੁੱਖੀ ਆਜ਼ਾਦੀ ਜਾਂ ਸੁਪਰ ਆਜ਼ਾਦੀ, ਨਿਤਸ਼ੇ ਦੇ ਸੁਪਰਮੈਨ ਦੀ ਦੁਨੀਆ ਦੀ ਸੋਚ ਜੇ ਇੱਕ ਥਾਂ ਇਕੱਠੀ ਵੀ ਕਰ ਲਈਏ ਤਾਂ ਉਹ ਵੀ ਅਕਾਲ ਤਖ਼ਤ ਸਾਹਿਬ ਦੇ ਫਲਸਫੇ ਦਾ ਮੁਕਾਬਲਾ ਨਹੀਂ ਕਰ ਸਕਦੀ। ਸੱਚ ਤਾਂ ਇਹ ਹੈ ਕਿ ਇੱਕ ਆਮ ਆਦਮੀ ਵਿੱਚ ਇਸ ਫਲਸਫੇ ਨੂੰ ਸਮਝਣ ਦੀ ਕਾਬਲੀਅਤ ਹੀ ਨਹੀਂ।
1: ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇੰਨਾ ਵੱਡਾ ਫਲਸਫਾ ਤੇ ਇੰਨੀ ਵੱਡੀ ਇੰਸਟੀਟਿਊਸ਼ਨ ਹੋਣ ਦੇ ਬਾਵਜੂਦ ਇਸ ਨੂੰ ਦੁਨੀਆ ਭਰ ਵਿੱਚ ਫੈਲਾਉਣਾ ਤਾਂ ਕੀ, ਅਸੀਂ ਇਸ ਨੂੰ ਖਾਸ ਰੂਪ ਵਿੱਚ ਕਾਇਮ ਵੀ ਨਹੀਂ ਰੱਖ ਸਕਦੇ।
0: ਇਸ ਸਭ ਤੋਂ ਵੱਡੇ ਫਲਸਫੇ ਇਸ ਇੰਸਟੀਟਿਊਸ਼ਨ ਨੂੰ ਉਹਨਾਂ ਲੋਕਾਂ ਨੇ ਹੀ ਘੱਟੇ ਕੌਡੀਆਂ ਰੋਲਿਆ ਜਿਨ੍ਹਾਂ ਨੂੰ ਇਸ ਦੇ ਮੁੱਖ ਸੇਵਾਦਾਰ ਤੇ ਚੌਣੀ ਬਰਦਾਰ ਬਣਾਇਆ ਗਿਆ ਸੀ। ਇਸ ਦੀ ਬਜਾਏ ਕਿ ਅਕਾਲ ਤਖ਼ਤ ਸਾਹਿਬ ਨੂੰ ਕੁੱਲ ਲੁਕਾਈ ਦਾ ਤਖ਼ਤ ਬਣਾਇਆ ਜਾਂਦਾ, ਇਸ ਇੰਸਟੀਟਿਊਸ਼ਨ ਨਾਲ ਤਾਂ ਅਜਿਹਾ ਸਲੂਕ ਕੀਤਾ ਗਿਆ ਕਿ ਇਸ ਮਹਾਨ ਤਖ਼ਤ ਨੂੰ ਗੈਰ ਸਿੱਖ ਤਾਂ ਕੀ ਗੈਰ ਅਕਾਲੀ ਸਿੱਖ ਵੀ ਇਸ ਨੂੰ ਓਪਰਾ ਸਮਝਣ ਲੱਗ ਪਏ।
1: ਇਸ ਇੰਸਟੀਟਿਊਸ਼ਨ ਨੂੰ ਸੇਧ ਦੇਣ ਵਿੱਚ ਕੁਝ ਇੱਕ ਤਰੁੱਟੀਆਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਦਾਹਰਣ ਵਜੋਂ ਪਿਛਲੇ ਕੁਝ ਦਹਾਕਿਆਂ ਤੋਂ ਇਹ ਸਿਰਫ ਸ਼੍ਰੋਮਣੀ ਕਮੇਟੀ ਦੇ ਕਾਬਜ਼ ਧੜੇ ਦਾ ਤਖ਼ਤ ਬਣ ਗਿਆ ਜਾਪਦਾ ਸੀ। ਤਕਰੀਬਨ 2 ਦਹਾਕੇ ਗੁਰਚਰਨ ਸਿੰਘ ਟੌਹੜਾ ਨੇ ਇਸ ਨੂੰ ਆਪਣੀ ਨਿੱਜੀ ਤਾਕਤ ਵਜੋਂ ਹਾਈਜੈਕ ਕਰ ਰੱਖਿਆ।
0: ਉੱਨੀ ਵਿੱਚ ਇਹ ਇੰਸਟੀਟਿਊਸ਼ਨ ਉਸ ਵਕਤ ਦੇ ਚੀਫ ਮਿਨਿਸਟਰ ਬਾਦਲ ਦੀ ਝੋਲੀ ਜਾ ਪਿਆ। ਜਾਣੀ ਇੱਕ ਮਹਾਨ ਇੰਸਟੀਟਿਊਸ਼ਨ ਸਿਰਫ ਇੱਕ ਸ਼ਖਸ ਦੀ ਜਗੀਰਦਾਰਾਨਾ ਫਾਸੀ ਸਨਕ ਜਾਂ ਨਿੱਜੀ ਲੋੜਾਂ ਮੁਤਾਬਿਕ ਵਰਤੀ ਜਾਣ ਲੱਗ ਪਈ। ਇਹਨਾਂ ਗੱਲਾਂ ਨੇ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਕਰਨ ਵਿੱਚ ਸਭ ਤੋਂ ਵੱਧ ਰੋਲ ਅਦਾ ਕੀਤਾ।
1: ਅੱਜ ਹਾਲਤ ਇਹ ਹੈ ਕਿ ਹਰ ਕੋਈ ਇਸ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਲੱਗ ਪਿਆ ਹੈ। ਇਸ ਦੇ ਹੁਕਮਨਾਮਿਆਂ ਨੂੰ ਖਿੱਦੋ ਵਾਂਗ ਰੋਲਿਆ ਜਾ ਰਿਹਾ ਹੈ। ਇੰਨੀ ਮਹਾਨ ਇੰਸਟੀਟਿਊਸ਼ਨ ਨੂੰ ਇੰਨੇ ਨਿਗਾਰ ਵੱਲ ਧੂ ਲੈ ਜਾਣ ਦੇ ਜ਼ਿੰਮੇਵਾਰ ਕੌਣ ਹਨ? ਇਹ ਪੰਥ ਨੂੰ ਸਰਬੱਤ ਖਾਲਸਾ ਇਕੱਠ ਕਰਕੇ ਵਿਚਾਰਨ ਦੀ ਲੋੜ ਹੈ।
0: ਆਮ ਵਿਅਕਤੀ ਸਰਬਰਾਹ ਤੇ ਸੇਵਾਦਾਰਾਂ ਦਾ ਜਾਂ ਜੋ ਇਹਨਾਂ ਸੇਵਾਦਾਰਾਂ ਨੂੰ ਨਾਮਜ਼ਦ ਕਰਦੇ ਹਨ ਉਹਨਾਂ ਦਾ ਹੀ ਕਸੂਰ ਕੱਢਦੇ ਹਨ, ਕਿਉਂਕਿ ਆਮ ਦੇਖਣ ਵਿੱਚ ਆ ਰਿਹਾ ਹੈ ਕਿ ਇਸ ਸਿਆਸੀ ਕਾਬਜ਼ ਆਗੂ ਇਸ ਇੰਸਟੀਟਿਊਸ਼ਨ ਨੂੰ ਆਪਣੇ ਹਿੱਤਾਂ ਵਾਸਤੇ ਵਰਤਣ ਲੱਗ ਪਏ ਹਨ।
1: ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਇੰਸਟੀਟਿਊਸ਼ਨ ਨੂੰ ਇੰਝ ਵਰਤਿਆ ਜਾ ਰਿਹਾ ਹੈ ਜਿਵੇਂ ਕਿ ਇਹ ਉਦਯੋਗੀ ਝਗੜਿਆਂ ਦੇ ਫੈਸਲੇ ਕਰਨ ਵਾਸਤੇ ਇੱਕ ਅਦਾਲਤ ਜਾਂ ਕਿਸੇ ਪਿੰਡ ਦੀ ਪੰਚਾਇਤੀ ਅਦਾਲਤ ਹੋਵੇ।

0: ਅਕਾਲ ਤਖਤ ਸਾਹਿਬ ਸਿਰਫ ਅਕਾਲੀ ਪਾਰਟੀ ਦੇ ਝਗੜਿਆਂ ਦੇ ਹੱਲ ਵਾਸਤੇ ਹੈ? ਫਿਰ ਇਹਨਾਂ ਝਗੜਿਆਂ ਦਾ ਹੱਲ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦੇ ਵੇਲੇ ਦੇ ਪ੍ਰਧਾਨ ਦੇ ਡਰ ਹੇਠਾਂ ਜਾਂ ਕਿਸੇ ਹੋਰ ਡਰ ਜਾਂ ਲਾਲਚ ਜਾਂ ਧੜੇਬਾਜ਼ੀ ਹੇਠ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਮੁਫਾਦ ਵਾਸਤੇ ਕਿਉਂ ਵਰਤਿਆ ਜਾ ਰਿਹਾ?
1: ਇਸ ਬਿਮਾਰੀ ਦਾ ਪੱਕਾ ਇਲਾਜ ਲੱਭਣ ਲਈ ਇਸ ਦੇ ਮੁੱਖ ਸੇਵਾਦਾਰ ਨੂੰ ਸਰਬੱਤ ਖਾਲਸਾ ਵੱਲੋਂ ਚੁਣਨ ਦਾ ਤਰੀਕਾ ਨਿਯਤ ਕੀਤਾ ਜਾਵੇ। ਉਸ ਦੇ ਰੋਲ ਫਰਜ਼ ਮਿੱਥੇ ਜਾਣ, ਉਸ ਦੀ ਮਿਆਦ ਮਿੱਥੀ ਜਾਵੇ, ਉਸ ਦੇ ਗਲਤ ਚੱਲਣ ਤੇ ਉਸ ਨੂੰ ਬਦਲਣ ਦਾ ਤਰੀਕਾ ਮਿੱਥਿਆ ਜਾਵੇ। ਇਹ ਕਰਕੇ ਹੀ ਅਸੀਂ ਇਸ ਮਹਾਨ ਇੰਸਟੀਟਿਊਸ਼ਨ ਨੂੰ ਬਚਾ ਸਕਾਂਗੇ, ਵਰਨਾ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਹਾਕਮ ਇਸ ਪੰਥ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਰੱਖ ਦੇਣਗੇ।
0: ਸਰੋਤਾ ਚੰਨ, ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ। ਇਸ ਤਖ਼ਤ ਦੀ ਵਫ਼ਾਦਾਰੀ ਰੱਖਣ ਦਾ ਮਤਲਬ ਹੀ ਹਰ ਇੱਕ ਇਨਸਾਨ ਨੂੰ ਖੁਦ ਮੁਖਤਿਆਰ ਅਤੇ ਆਜ਼ਾਦ ਹਸਤੀ ਨੂੰ ਯਕੀਨ ਬਣਾਉਣਾ ਹੈ।
1: ਅਕਾਲ ਤਖ਼ਤ ਸਾਹਿਬ ਦੇ ਫਲਸਫੇ ਵਿੱਚ ਹੀ ਇਹ ਸ਼ਾਮਿਲ ਹੈ ਕਿ ਕੋਈ ਕਿਸੇ ਦਾ ਗੁਲਾਮ ਜਾਂ ਹਾਕਮ ਨਹੀਂ ਹੈ। ਹਰ ਇਨਸਾਨ ਅਕਾਲ ਪੁਰਖ ਦੀ ਰਿਆ ਹੈ, ਜਾਣੀ ਹਰ ਇੱਕ ਦਾ ਸਿੱਧਾ ਰਾਬਤਾ ਅਕਾਲ ਪੁਰਖ ਨਾਲ ਹੈ।
0: ਅਕਾਲ ਪੁਰਖ ਦੀ ਕਿਸੇ ਚੀਜ਼ ਉੱਤੇ ਕੋਈ ਹੋਰ ਹਾਕਮ ਹੋ ਹੀ ਨਹੀਂ ਸਕਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਪ੍ਰਗਟ ਕੀਤਾ ਸੀ ਤਾਂ ਉਹਨਾਂ ਨੇ ਇਸ ਨੂੰ ਇਹਨਾਂ ਮਾਇਨਿਆਂ ਵਿੱਚ ਹੀ ਪ੍ਰਗਟ ਕੀਤਾ।
1: ਜਦੋਂ ਦਸਵੇਂ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ ਤਾਂ ਉਸ ਦੀ ਬੁਨਿਆਦ ਵੀ ਇਹੋ ਸੀ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਖਾਲਸਾ ਅਕਾਲ ਪੁਰਖ ਦਾ ਆਪਣਾ ਹੈ, ਖਾਲਸਾ ਅਕਾਲ ਪੁਰਖ ਦੇ ਤਖ਼ਤ ਸਾਹਿਬ ਦੀ ਵਫ਼ਾਦਾਰੀ ਹੇਠ।

ਸਿੱਖ ਫਲਸਫੇ ਵਿੱਚ ਅਕਾਲ ਤਖ਼ਤ ਸਾਹਿਬ ਯਕੀਨਨ ਮਹਾਨ ਹੈ। ਅੱਜ ਤੱਕ ਤਵਾਰੀਖ ਨੇ ਅਕਾਲ ਤਖ਼ਤ ਸਾਹਿਬ ਦੇ ਕਈ ਜਥੇਦਾਰ ਵੇਖੇ ਹਨ। ਇਨ੍ਹਾਂ ਵਿੱਚੋਂ ਸਿੱਖੀ ਦੇ ਸਹੀ ਮਾਇਨਿਆਂ ਵਿੱਚ ਸੇਵਾ ਨਿਭਾਉਣ ਵਾਲੀਆਂ ਸ਼ਖਸੀਅਤਾਂ ਦੇ ਨਾਂ ਹਨ। ਜਥੇਦਾਰ ਤੇਜਾ ਸਿੰਘ ਪੁੱਚਰ, ਜਥੇਦਾਰ ਅੱਛਰ ਸਿੰਘ, ਬਾਬਾ ਵਿਸਾਖਾ ਸਿੰਘ ਦੇਦਰ, ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਭਾਈ ਗੁਰਦੇਵ ਸਿੰਘ ਕੌਂਕੇ, ਇਨ੍ਹਾਂ ਸਾਰਿਆਂ ਬਹੁਤ ਨਿਮਰਤਾ ਸਹਿਤ ਸੇਵਾ ਨਿਭਾਈ। ਇਸ ਤੋਂ ਉਪਰੰਤ ਜਥੇਦਾਰ ਉਧਮ ਸਿੰਘ ਨਾਗੋਕੇ, ਗੁਰਮੁਖ ਸਿੰਘ ਮੁਸਾਫਿਰ, ਮੋਹਨ ਸਿੰਘ ਨਾਗੋਕੇ, ਗਿਆਨੀ ਪ੍ਰਤਾਪ ਸਿੰਘ, ਸਾਧੂ ਸਿੰਘ ਭੌਰਾ, ਗਿਆਨੀ ਕਿਰਪਾਲ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ, ਐਕਟਿੰਗ ਪ੍ਰੋਫੈਸਰ ਮਨਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਭਾਈ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ, ਜੁਗਿੰਦਰ ਸਿੰਘ ਵੇਦਾਂਤੀ ਦੀਆਂ ਸੇਵਾਵਾਂ ਨੂੰ ਬਹੁਤ ਵਿਚਾਰਵਾਨ ਵੱਖਰੀ ਨਿਗਾਹ ਨਾਲ ਵੇਖਦੇ ਹਨ। ਇਸ ਦਾ ਕਾਰਨ ਹਾਕਮ ਧੜਿਆਂ ਵੱਲੋਂ ਜ਼ੋਰ ਨਾਲ ਤਬਦੀਲੀਆਂ ਕਰਨਾ ਵੀ ਹੋ ਸਕਦਾ ਹੈ। ਪੰਜਾਬੀ ਸਾਹਿਤ ਦੇ ਪ੍ਰੇਮੀਓ, ਅੱਜ ਦੇ ਵਿਚਾਰ ਅਸੀਂ ਇੱਥੇ ਹੀ ਸੀਮਤ ਕਰਨਾ ਚਾਹੁੰਦੇ ਹਾਂ। ਅਸੀਂ ਅਹਿਸਾਸ ਕਰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਅਤੇ ਵਿਚਾਰ ਕਰਦਿਆਂ ਅਤੇ ਇਤਿਹਾਸਿਕ ਤੱਤ ਫਰੋਲਦਿਆਂ ਸਾਡੇ ਪਾਸੋਂ ਅਨੇਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸੂਝਵਾਨ ਸਰੋਤਾ ਜਨ, ਅਸੀਂ ਆਸ਼ਾ ਰੱਖਦੇ ਹਾਂ ਕਿ ਤੁਸੀਂ ਸਾਡੀ ਸੀਮਤ ਬੁੱਧੀ ਨੂੰ ਨਜ਼ਰ ਚ ਰੱਖਦੇ ਹੋਏ ਇਸ ਖੋਜ ਤੋਂ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਥੋੜਾ ਵਾਲਾ ਜ਼ਰੂਰ ਵਾਧਾ ਕਰੋਗੇ। ਤੁਸੀਂ ਕੈਰੋਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾ ਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ। ਸਿੱਖੀ ਵਿਰਸੇ ਦੇ ਵਾਰਸੋ, ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਵਜੇ ਅੰਮ੍ਰਿਤਵਾਣੀ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ। ਤੁਸੀਂ ਜਾਣਦੇ ਹੋ ਕਿ ਕਿਸੇ ਵੀ ਵਿਸ਼ੇ ਨੂੰ ਪੜਚੋਲ ਕੇ ਸੰਗ੍ਰਹਿ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ। ਜੇਕਰ ਤੁਸੀਂ ਇਸ ਸੇਵਾ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ 250-392-4342। ਇੱਕ ਵਾਰ ਫਿਰ ਨੋਟ ਕਰੋ ਜੀ, 250-392-4342। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374। ਇੱਕ ਵਾਰ ਫਿਰ ਨੋਟ ਕਰੋ ਜੀ, ਏਰੀਆ ਕੋਡ 250-392-3374। ਨਾਲ ਲੱਗਦਾ ਕਿਉਂ ਨਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ ਜੀ GWSSA@talas.net। ਇੱਕ ਵਾਰ ਫਿਰ ਨੋਟ ਕਰੋ ਜੀ, GWSSA@talas.net। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ। ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ। ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਰਿਪੀਟ ਕੀਤਾ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।

ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ, ਪਰਮਿੰਦਰ ਕੌਰ ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ